0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਭਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪੇ ਸਾਰੇ ਹੀ ਜੋ ਸਾਡੇ ਸਤਿਕਾਰਯੋਗ ਸਵਰਗ ਵਾਸੀ ਬਾਪੂ ਗੁਰਨਾਮ ਸਿੰਘ ਜੀ, ਜਿਤਨੀ ਕੁ ਅਕਾਲ ਪੁਰਖ ਮਹਾਰਾਜ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਪਿਛਲੇ ਦਿਨੀ ਪਰਲੋਕ ਗਵਨ ਕਰ ਗਏ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ ਅਤੇ ਅੰਤਿਮ ਅਰਦਾਸ ਹੋਈ ਹੈ। ਮੈਂ ਧੰਨਵਾਦ ਕਰਦਾ ਪਾਠੀ ਸਿੰਘਾਂ ਦਾ ਜਿਨ੍ਹਾਂ ਨੇ ਬਾਣੀ ਗਾਇਨ ਕੀਤੀ, ਅਤੇ ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗਿਆਨੀ ਜੁਝਾਰ ਸਿੰਘ ਜੀ, ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ, ਅਤੇ ਭਾਈ ਗੁਰਪ੍ਰੀਤ ਸਿੰਘ ਜੀ ਹੁਣੀ ਜੋ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਦਰਸ਼ਨ ਦਦਾਰੇ ਦਿੱਤੇ। ਸਤਿਕਾਰਯੋਗ ਬਲਵਿੰਦਰ ਸਿੰਘ ਜੀ ਨੇ ਗੁਰੂ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਪਰਿਵਾਰ ਦੇ ਨਾਲ, ਰਿਸ਼ਤੇਦਾਰਾਂ ਨਾਲ, ਸਾਰੇ ਸਾਖ ਸੰਬੰਧੀਆਂ ਨਾਲ, ਸੱਜਣ ਮਿੱਤਰਾਂ ਨਾਲ ਬਹੁਤ ਬਹੁਤ ਅਫਸੋਸ ਕਰਦਾ। ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਗੁਰੂ ਘਰ ਦੀ ਸਮੁੱਚੀ ਸੰਗਤ ਵੱਲੋਂ ਪਰਿਵਾਰ ਦੇ ਨਾਲ ਬਹੁਤ ਬਹੁਤ ਅਫਸੋਸ ਹੈ, ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਹੁਣ ਜਦੋਂ ਪਰਿਵਾਰ ਦਾ ਵੱਡਾ ਚਲਿਆ ਜਾਂਦਾ ਹੈ, ਅਤੇ ਵੈਸੇ ਤਾਂ ਵੱਡੇ ਸਾਡੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਜਾਂਦੇ ਨੇ, ਪਰ ਫਿਰ ਵੀ ਇਸ ਸੰਸਾਰ ਵਿੱਚ ਵਿਚਰਦਿਆਂ ਕਈ ਜ਼ਿੰਮੇਵਾਰੀਆਂ ਹੈ ਜਿੱਥੇ ਉਹਨਾਂ ਦੀ ਘਾਟ ਮਹਿਸੂਸ ਹੋਣੀ ਹੈ, ਅਤੇ ਜਦੋਂ ਵੱਡਾ ਚਲੇ ਜਾਵੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੀ ਦਸਤਾਰ ਜੋ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਸੋ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਬਲ ਬਖਸ਼ੇ, ਅਤੇ ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਉਹਨਾਂ ਦੇ ਵੱਡੇ ਸਪੁੱਤਰ ਸਰਦਾਰ ਸੁਖਰਾਜ ਸਿੰਘ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਪਹਿਲਾਂ ਗਿਆਨੀ ਜੀ ਹੁਣਾਂ ਤੋਂ, ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਉਹ ਸਰੋਪਾ ਦੇਣਗੇ, ਅਤੇ ਉਸ ਤੋਂ ਬਾਅਦ ਭੈਣ ਜੀ ਨਿਰਮਲ ਕੌਰ ਦਾ ਪੇਕਾ ਪਰਿਵਾਰ, ਬਾਪੂ ਜੀ ਦੀ ਨੌਂ ਰਾਣੀ ਉਹਨਾਂ ਦਾ ਪੇਕਾ ਪਰਿਵਾਰ, ਉਹਦੇ ਭਰਾਤਾ ਜੀ ਮਾਨ ਪਰਿਵਾਰ, ਉਹ ਦਸਤਾਰ ਲੈ ਕੇ ਆਏ ਨੇ ਜ਼ਿੰਮੇਵਾਰੀਆਂ ਦੀ। ਮੈਂ ਬੇਨਤੀ ਕਰਦਾ, ਭੈਣ ਜੀ ਦੇ ਤਿੰਨੇ ਭਰਾ ਇੱਥੇ ਪਹੁੰਚੇ ਹੋਏ ਨੇ, ਸਤਿਕਾਰ ਜੋ ਵੀਰ ਨਿਰਮਲ ਸਿੰਘ ਮਾਨ ਅਤੇ ਸਰਦਾਰ ਹਰਬੰਸ ਸਿੰਘ ਮਾਨ, ਬੋਲੇ ਸੋ ਨਿਹਾਲ। ਹੁਣ ਹਰਬੰਸ ਸਿੰਘ ਮਾਨ ਅਤੇ ਸਰਦਾਰ ਦੀਪਾ ਸਿੰਘ ਮਾਨ, ਮਾਨ ਪਰਿਵਾਰ ਨੂੰ ਦਾਸ ਲੰਮੇ ਸਮੇਂ ਤੋਂ ਜਾਣਦਾ, ਕਿਉਂਕਿ ਅਸੀਂ ਕਾਫੀ ਜੁੱਬਾ ਸਿਟੀ ਜਾਇਆ ਕਰਦੇ ਸੀਗੇ, ਅਤੇ ਉੱਥੇ ਤਕਰੀਬਨ ਇਹਨਾਂ ਦਾ ਮੇਲ ਗੁਰਦੁਆਰਾ ਸਾਹਿਬ ਬੋਗ ਰੋਡ ਹੁੰਦਾ ਰਹਿੰਦਾ ਸੀ। ਮੈਂ ਇਹਨਾਂ ਤਿੰਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਤਿੰਨੇ ਵੀਰ ਆ ਕੇ ਜੋ ਦਸਤਾਰ ਲੈ ਕੇ ਆਏ ਨੇ ਜ਼ਿੰਮੇਵਾਰੀਆਂ ਦੀ, ਉਹ ਸਰਦਾਰ ਸੁਖਰਾਜ ਸਿੰਘ ਨੂੰ ਭੇਟ ਕੀਤੀ ਜਾਵੇ,

ਸਿਰ ਤੇ ਰੱਖ ਦਿਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਅਰਦਾਸ ਕਰਦੇ ਕਿ ਮਹਾਰਾਜ, ਇਹ ਜੋ ਬਾਪੂ ਜੀ ਦਾ ਵੱਡਾ ਸਪੁੱਤਰ ਹੈ ਸਰਦਾਰ ਸੁਖਰਾਜ ਸਿੰਘ ਮਹਾਰਾਜ, ਇਹਨਾਂ ਨੂੰ ਸਮਰੱਥਾ ਬਖਸ਼ੇ ਅਤੇ ਰਹਿੰਦੀਆਂ ਜ਼ਿੰਮੇਵਾਰੀਆਂ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਬਖਸ਼ਣ ਮਹਾਰਾਜ। ਸੋ ਇਹ ਸਾਡੀ ਅਰਦਾਸ ਹੈ। ਬਾਕੀ ਦਾ ਸਾਰਾ ਪਰਿਵਾਰ, ਦੂਜੇ ਇਹਨਾਂ ਦੇ ਭਰਾਤਾ ਜੀ ਜੋ ਬਲਰਾਜ ਸਿੰਘ ਅਤੇ ਬਾਪੂ ਜੀ ਦੀ ਨੌਂ ਰਾਣੀ ਭੈਣ ਜੀ ਨਿਰਮਲ ਕੌਰ, ਇਹਨਾਂ ਦੇ ਗ੍ਰੈਂਡ ਚਿਲਡਰਨ ਕਾਕਾ ਗੁਰਤਾਜ ਸਿੰਘ ਅਤੇ ਬੇਟੀ ਜਸਮੀਨ ਕੌਰ ਅਤੇ ਹੋਰ ਸਾਰਾ ਪਰਿਵਾਰ, ਮਹਾਰਾਜ ਇਹਨਾਂ ਨੂੰ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ੇ, ਇਹ ਸਾਡੀ ਅਰਦਾਸ ਹੈ। ਪਰਿਵਾਰ ਵੱਲੋਂ ਆਪ ਸੰਗਤਾਂ ਲਈ ਬਾਪੂ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਿਰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਕਿਸੇ ਨੇ ਵੀ ਪਰਿਵਾਰ ਵੱਲੋਂ ਜਾਂ ਇਹਨਾਂ ਦੇ ਪੋਤਰੇ ਗੁਰਤਾਜ ਸਿੰਘ ਨੇ ਕਿਸੇ ਨੇ ਵੀ ਆ ਕੇ ਸਟੇਜ 'ਤੇ ਬੋਲਣਾ ਹੋਵੇ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਜ਼ਰੂਰ ਸੰਗਤ ਦਾ ਧੰਨਵਾਦ ਕਰ ਸਕਦੇ ਹੋ। ਜਾਂ ਕਿਸੇ ਨੇ ਕੋਈ ਵੀ ਸ਼ਬਦ ਬੋਲਣੇ ਹੋਣ ਬਾਪੂ ਜੀ ਦੀ ਮਿੱਠੀ ਯਾਦ ਵਿੱਚ, ਤੁਸੀਂ ਬੋਲ ਸਕਦੇ ਹੋ। ਜੇ ਨਹੀਂ ਬੋਲਣਾ ਤਾਂ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਮੈਂ ਫਿਰ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੁੱਖ ਵਿੱਚ ਸਾਂਝ ਪਾਈ ਹੈ। ਦੁੱਖ ਵਡਾਇਆ ਵੰਡਿਆ ਜਾਂਦਾ ਹੈ ਅਤੇ ਮਹਾਰਾਜ ਦੇ ਬਾਬਾ ਫਰੀਦ ਜੀ ਦੇ ਸਲੋਕ ਨੇ, ਫਰੀਦਾ ਦਰਿਆਵੇ ਕੰਨੇ ਰੁੱਖੜਾ, ਕਿਚਰਕ ਬੰਨੇ ਧੀਰ, ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਬਾਬਾ ਜੀ ਫਰਮਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਾ ਦਰਜ ਹੈ ਕਿ ਇਹ ਜੋ ਸਰੀਰ ਹੈ ਇੱਕ ਦਰਿਆ ਦੇ ਕਿਨਾਰੇ 'ਤੇ ਜਿਵੇਂ ਕੋਈ ਰੁੱਖ ਹੁੰਦਾ ਹੈ, ਉਹ ਪਾਣੀ ਦਾ ਬਹਾਅ ਵਗਦਾ ਹੈ, ਹੌਲੀ ਹੌਲੀ ਉਸ ਵਿੱਚੋਂ ਰੁੜ ਜਾਂਦਾ ਹੈ, ਕਿਉਂਕਿ ਜੜ੍ਹਾਂ ਖੋਖਲੀਆਂ ਹੋ ਜਾਂਦੀਆਂ। ਅਤੇ ਇਸੇ ਤਰ੍ਹਾਂ ਕੱਚੇ ਭਾਂਡੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵੱਡੇ ਆ ਸਾਡੇ, ਉਹਨਾਂ ਨੂੰ ਪਤਾ ਕਿ ਪਿੰਡਾਂ ਵਿੱਚ ਕੱਚੇ ਘੜੇ ਦੇ ਵਿੱਚ ਪਾਣੀ ਪਾਉਂਦੇ ਹੁੰਦੇ ਸੀ, ਉਹ ਸਿਮ ਸਿਮ ਕੇ ਹੌਲੀ ਹੌਲੀ ਉਹ ਸਮਾਪਤ ਹੋ ਜਾਂਦਾ ਸੀ। ਇਸੇ ਤਰ੍ਹਾਂ ਜੀਵ ਆਤਮਾ ਹੈ, ਸਰੀਰ 'ਚੋਂ ਹੌਲੀ ਹੌਲੀ ਇਹ ਚਲੇ ਜਾਂਦੀ ਹੈ ਅਤੇ ਪੰਜ ਭੂਤਕ ਸਰੀਰ ਇੱਥੇ ਰਹਿ ਜਾਂਦਾ ਹੈ। ਸੋ ਮੈਂ ਫਿਰ ਇੱਕ ਵਾਰ ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ, ਮੈਂ ਖਿਮਾ ਦਾ ਜਾਚਕਾਂ। ਜੇ ਨਹੀਂ ਕਿਸੇ ਨੇ ਬੋਲਣਾ ਤਾਂ ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ

ਸਾਹਿਬ ਤਿਸ ਸਾਹਿਬ ਕੀ ਟੇਕ ਨਾਨਕ ਮਣੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੁ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਬਾਗ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸਵਰਗਵਾਸੀ ਗੁਰਦੀਪ ਸਿੰਘ ਦੀ ਸਲਾਨਾ ਯਾਦ ਵਿੱਚ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਿਰਪਾ ਕਰਨੀ ਪਰਿਵਾਰ ਦੇ ਸੀ ਤੇ ਮੇਰਾ ਪ੍ਰਯਤ ਰੱਖਣਾ। ਜਗਦੀਪ ਸਿੰਘ ਰਾਜਵੀਰ ਕੌਰ ਵੱਲੋਂ ਆਪਣੇ ਬੇਟੇ ਅਲਾਹ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਰਹਿਮ ਤਾਂ ਪ੍ਰਯਤ ਰੱਖਣਾ। ਸੱਚੇ ਪਾਤਸ਼ਾਹ ਜੀ ਪਾਲ ਥਿੰਦ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮ ਤਾਂ ਪ੍ਰਯਤ ਰੱਖਣਾ। ਸ਼ਾਨ ਸਿੰਘ ਸੁਖਦੀਪ ਸਿੰਘ ਸ਼ੇਰਗਲ ਮਾਤਾ ਹਰਦੀਪ ਕੌਰ ਸ਼ੇਰਗਿੱਲ ਜਨਮਦਿਨ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਸੱਚੇ ਪਾਤਸ਼ਾਹ ਮੇਰਾ ਪ੍ਰਯਤ ਰੱਖਣਾ। ਦੀਦਾਰ ਸਿੰਘ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਯਤ ਰੱਖਣਾ। ਸੱਚੇ ਪਾਤਸ਼ਾਹ ਜੀ ਸ੍ਰੀ ਮੁਖਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਢਾਡੀ ਦਰਬਾਰ ਦੀ ਰਮਤਾ ਹੋ ਰਹੀ ਹੈ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਲਗਾਤਾਰ ਸਮਾਗਮ ਚੱਲ ਰਹੇ ਹਨ, ਕੱਲ੍ਹ ਤੋਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ। ਕੱਲ੍ਹ ਤੋਂ 4 ਸ੍ਰੀ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਦੇ ਪਾਠਾਂ ਸਮੇਤ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਹੋਣਗੀਆਂ। ਫਿਰ ਸਾਰਾ ਦਿਨ ਕਥਾ ਕੀਰਤਨ ਅਤੇ ਢਾਰੀ ਜਥੇ ਆਪ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ, ਜਿਸ ਵੇਲੇ ਉਚੇਚੇ ਤੌਰ 'ਤੇ ਆਪਣੇ ਕੋਲ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਹਾਜ਼ਰੀ ਭਰ ਰਿਹਾ ਹੈ। ਸੋ ਨਾਲ ਨਾਲ ਅੱਜ ਜੋ ਤਕਰੀਬਨ 9:15 ਵਜੇ ਤੋਂ ਲੈ ਕੇ ਰਹਿਣ ਸਭਾ ਜੀ ਕੀਰਤਨ ਆਰੰਭ ਹੋਣੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਵਾਹਿਗੁਰੂ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਹਾਣ ਗਣਜੈ ਤ੍ਰੇ ਭਵਨ ਮਹੇਪ ਸੁਰ ਨਰ ਅਸੁਰ

ਸਰਨਤ ਸਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ

ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਇੱਕ ਮਨ ਪੁਰਖ ਧਿਆਇ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ

0: ਮਨ ਚਿੰਦਿਆ ਫਲ ਪਾਏ ਸੀ, ਫਿਰ ਹੋਏ ਨਾ ਫੇਰਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਵਛਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ, ਜੁੜ ਬੈਠੀ, ਗੁਰੂ ਕੀ ਸਾਜੀ ਔਰ ਰਿਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹੋ। ਉਪਰੰਤ ਸਤਿਗੁਰਾਂ ਦੇ ਪਾਵਨ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉਚਾਰਣ ਕੀਤੇ ਪਾਵਨ ਸ਼ਬਦ ਰਾਗ ਆਸਾ ਵਿੱਚ ਆਪ ਜੀ ਸਰਵਣ ਕਰ ਰਹੇ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਤੀਸਰੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਵਰਣਨ ਕਰਦਿਆਂ ਭੱਟ ਸਾਹਿਬਾਨ ਫੁਰਮਾਉਂਦੇ ਹਨ, ਗੁਰੇ ਅਮਰਦਾਸ ਪਰਸੀਐ ਪਹੁੰਪਾਤਕ ਬਿਨਾਸਹਿ, ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ, ਗੁਰੇ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕਹਿ, ਗੁਰੇ ਅਮਰਦਾਸ ਪਰਸੀਐ ਪਉ ਲੱਭੈ ਗਉ ਚੁੱਕਹਿ, ਇੱਕ ਬਿਨ ਦੁੱਗਣ ਜੋ ਤੋ ਰਹੈ, ਜਾ ਸੁਮੰਤਰ ਮਾਨਵੈ ਲਹੈ, ਜਾਲਪਾ ਪਦਾਰਥ ਇੱਤੜੇ ਗੁਰੇ ਅਮਰਦਾਸ ਡਿੱਠੇ ਮਿਲੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥਾਂ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੀ ਮਹਿਮਾ ਵਰਣਨ ਵਿੱਚ ਨਹੀਂ ਆ ਸਕਦੀ, ਆਕਾਸ਼ ਵਿੱਚ ਮੀਂਹ ਵਰਸਦਾ ਹੈ ਉਹਦੀਆਂ ਬੂੰਦਾਂ ਗਿਣੀਆਂ ਨਹੀਂ ਜਾ ਸਕਦੀਆਂ, ਪਰ ਚਲੋ ਮੰਨ ਲਓ ਭਾਵੇਂ ਕੋਈ ਗਿਣਨ ਦੇ ਸਮਰੱਥ ਹੋਵੇ ਗਿਣ ਵੀ ਲਵੇ। ਬਸੰਤ ਦੇ ਮਹੀਨੇ ਵਿੱਚ ਜਿੰਨੇ ਫੁੱਲ ਖਿੜਦੇ ਆ ਬਨਸਪਤੀ ਵਿੱਚ ਉਹ ਗਿਣੇ ਨਹੀਂ ਜਾ ਸਕਦੇ, ਭਾਵੇਂ ਉਹਨਾਂ ਨੂੰ ਵੀ ਕੋਈ ਗਿਣ ਲਵੇ। ਕੰਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਬ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬੰਨ ਆਵੈ। ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਪਮਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਹੀ ਬਣ ਆਉਂਦੀ ਹੈ। ਜਿਨ੍ਹਾਂ ਦੀ ਉਪਮਾ ਕਰਕੇ, ਕਿਸੇ ਵੀ ਪਦਾਰਥ ਦੀ ਉਪਮਾ ਦੇ ਕੇ, ਕਿਸੇ ਵਸਤੂ ਦੀ ਉਪਮਾ ਦੇ ਕੇ ਸਿੱਧ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਅਮਰਦਾਸ ਸਾਹਿਬ ਕੈਸੇ ਹਨ, ਉਹ ਆਪਣੇ ਵਰਗੇ ਆਪ ਹੀ ਹਨ। ਐਸੇ ਦੀਨ ਦਿਆਲ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਗੋਇੰਦਵਾਲ ਸਾਹਿਬ ਜੀ ਦੇ ਕਰਤਾ ਸਤਿਗੁਰੂ ਜੀ, ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਸਮੂਹ ਮਾਈ ਭਾਈ

0: है तीसरे पातशाह धन श्री गुरु अमरदास साहब जी वचन उच्चारण कर रहे ने। सब कुछ इस शरीर रूपी घर दे विच ही है। महाराज जी दे वचन ने घर ही मैं अमृत भरपूर है, मन मुखा साध ना पाया, ज्यों कस्तूरी मिर्ग ना जाना भरम दा भरम भुलाया। कस्तूरी हिरण की नाभी विच हुंदी है पर उहनूं उहदी सुगंधी का पता नहीं लगता भी कित्थों आ रही है। वह बाहर भटकदा भरमदा फिरदा है। इस तरह वाहिगुरू अकाल पुरख परमेशर ने इस शरीर रूपी घर विच ही सारा कुछ पाया होया। मनुख बाहर लभदा फिरदा बाहर भटकदा फिरदा भरमदा फिरदा है, जिस करके कुछ भी हासिल नहीं हुंदा प्राप्त नहीं हुंदा। तो गरीब नवाज साहब जी कहिंदे भाई इस घर दे विच सारियां वस्तुआं ने, घर है अंदर सब वथ है, घर दे विच ही ने सारियां वस्तुआं। आत्मा रूपी वस्तु भी वाहिगुरु ने इसे शरीर रूपी घर दे विच ही पा के रखी है, बाहर किछ नाही। हे भाई बाहर कुछ भी नहीं है, जो साडे अंदर है सानू उही बाहर दिसदा। आखो सतनाम से, जो साढ़े अंदर है ना सानू बाहर भी उही नजर आउंदा। सुखिए को पेखा सब सुखिया, रोगी के भाणा सब रोगी। जदा दृष्टि तदा सृष्टि, जिदा दी साड़ी अंदर दी बिरती द्वारा साड़ी दृष्टि बनती है सानू सृष्टि उदा दी नज़र आउंदी है। जे सानू विकारी लोग नज़र आउंदे है, जे सानू कामी लोभी पखंडी नज़र आउंदे है, इहदा मतलब ए सारे विकार साडे अंदर ने तां दिस रहे आ। जे इहनां विकारां दा अनुभव सानू ना होवे ते फिर सानू किवें पता लगे भी संसार दे विच ए बंदियां दे विच आ विकार हन। पहलां उहदा अनुभव सानू तां है क्योंकि उह सारे विकार साडे अंदर हन। जिस तरह दी अंदर दी बिरती प्रवृत्ति हुंदी आ उदां दा संसार नज़र आउण लग पैंदा है। जो इस शरीर रूपी घर विच आ उही बाहर दिसदा है। बाहर तो है ही नहीं कुछ, जो इस काया च वाहिगुरु परमेश्वर ने पाया उही सब कुछ दिसना है। इस करके महाराज गुरु अमरदास साहब जी कहिंदे बाहर किछ नाही, हे भाई बाहर कुछ भी नहीं है।
1: गुर प्रसादी पाईऐ अंतर कपट खलाही।
0: कहिंदे हे भाई है तां सारा कुछ इस शरीर रूपी घर दे अंदर ही, पर उहदे दरवाजे बंद ने, उहदे दरवाजे बंद ने। कपट कहिंदे आ, कपाट कहिंदे आ, इह जिहड़े कपाट ने बजर उह बंद ने। उह उदों ताईं नहीं खुलणे जदों ताईं गुरु दा प्रसाद गुरु दी किरपा नहीं वरतदी। जदों सतगुरु जी दा प्रसाद गुरु दी किरपा वरतदी आ, गुर प्रसादी पाई है अंतर कपट खुला ही, फिर अंदर दे कपाट खुलदे जदों सतगुरु जी कृपा करदे। धन श्री गुरु अर्जन देव साहब पंजवें पातशाह जी दे वड्डे भराता बाबा महादेव जी, गोइंदवाल साहब जदों बाबा महादेव जी ने शरीर त्यागना सी, पंजवें पातशाह नूं बेनती करदिआं कहण लगे महाराज तुसीं हजारां जीवां नूं ज्ञान बख्शिया है, मेरे ते भी कृपा करो, मैनू भी आत्मा दे ज्ञान दी सोझी बख्शो। उहनां ने जिहड़ी बेनती कीती सी पंजवें पातशाह ने, उह शब्द उचारण कीता गुरबाणी च राग सोरठ विच। एक पिता एक सके हम बारक, तू मेरा गुरहाई। बाबा महादेव जी ने बेनती कीती महाराज आपां इक्को पिता दे पुत्र हाँ, भरा भी हो तुसी मेरे ते तुसी मेरे गुरु भी हो, क्योंकि गुरु रामदास साहब जी दे तखत ते तुसी गुरु बन के सजे हो। आप जी कृपा करो, मैनू आत्मा दा ज्ञान बख्शो। तां उस वेले पंजवें पातशाह जी महाराज जी ने बाबा महादेव जी नूं उपदेश दिता। जिस वेले उपदेश दे के नवाजिया महाकवि कविराज भाई साहब भाई संतोख सिंह जी चूड़ामणि जी महापुरख, जिन्हां ने बहुत वड्डा भारी परउपकार करदिआं सिख पंथ ते श्री गुर प्रताप सूरज ग्रंथ की रचना कीती, जिहदे विच दस पातशाहियां का इतिहास इस भावना नाल लिखिआ कि ਕਿ ਦਸੇ ਦੀਆਂ ਦਸੇ ਪਾਤਸ਼ਾਹੀਆਂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹਨ। ਤੋ ਸਾਰਾ ਇਤਿਹਾਸ ਜਿਹੜਾ ਕੋਈ ਗੁਰਸਿੱਖ ਮਾਈ ਭਾਈ ਸੁਣ ਲੈਂਦਾ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਕਥਾ, ਇਸ ਕਥਾ ਨੂੰ ਸੁਣਨ ਦਾ ਮਹਾਤਮਾ ਪੁਰਖ ਇਹ ਦੱਸਦੇ ਹਨ ਕਿ ਜਿਹੜਾ ਸੰਪੂਰਨ ਸ੍ਰੀ ਗੁਰੂ ਪ੍ਰਤਾਪ ਦੀ ਕਥਾ ਸੁਣ ਲਵੇ, ਦਸਾਂ ਪਾਤਸ਼ਾਹੀਆਂ ਦਾ ਸੰਪੂਰਨ ਇਤਿਹਾਸ ਸੁਣ ਲਵੇ, ਉਸ ਗੁਰਸਿੱਖ ਮਾਈ ਭਾਈ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ। ਦੁਨੀਆਂ ਵਿੱਚ ਸਭ ਤੋਂ ਵੱਡਾ ਦਾਨ ਗੁਰਸਿੱਖੀ ਦਾ ਦਾਨ ਹੈ ਗੁਰੂ ਖਾਲਸਾ ਜੀ। ਘਰ ਵਿੱਚ ਸੰਪਦਾ ਹੈ, ਵਿਭੂਤੀ ਹੈ, ਸਾਰੇ ਪਦਾਰਥ ਨੇ, ਜੇ ਗੁਰੂ ਕੀ ਸਿੱਖੀ ਨਹੀਂ ਤਾਂ ਫਿਰ ਕੁਝ ਵੀ ਨਹੀਂ। ਜਿਸ ਘਰ ਵਿੱਚ ਗੁਰੂ ਕੀ ਸਿੱਖੀ ਦਾ ਦਾਨ ਹੈ ਉਹਦੇ ਕੋਲ ਭਾਵੇਂ ਸੰਸਾਰੀ ਸਹੂਲਤਾਂ ਨਾ ਹੋਵਣ ਪਰ ਉਹਦੇ ਵਰਗਾ ਦੁਨੀਆਂ 'ਚ ਕੋਈ ਬਾਦਸ਼ਾਹ ਨਹੀਂ ਹੈ। ਤੋ ਗੁਰਸਿੱਖੀ ਦਾ ਦਾਨ ਸਰਬ ਸ਼੍ਰੋਮਣੀ ਦਾਨ ਹੈ। ਜਦੋਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਤਾ ਪ੍ਰਤੀ, ਉਦੋਂ ਇਹ ਬੇਨਤੀ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ 'ਚੋਂ ਮੰਗ ਮੰਗਦੇ ਹਾਂ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾ ਦਾਨ ਸਤਿਗੁਰਾਂ ਦੇ ਚਰਨਾਂ 'ਚੋਂ ਮੰਗਦੇ ਹਾਂ। ਤੋ ਸਿੱਖੀ ਦਾ ਦਾਨ ਬੜਾ ਸਰਵੋਤਮ ਦਾਨ ਹੈ, ਸ੍ਰੇਸ਼ਟ ਦਾਨ ਹੈ ਗੁਰੂ ਖਾਲਸਾ ਜੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਬਾਬਾ ਮਹਾਂਦੇਵ ਜੀ ਨੂੰ ਕਹਿਣ ਲੱਗੇ, ਮਹਾਂਦੇਵ ਜੀ ਆਪਣੇ ਅੰਦਰ ਛਾਤੀ ਮਾਰੋ, ਨਿਜਾਤਮਾ ਸਰੂਪ ਦੇ ਦਰਸ਼ਨ ਕਰੋ। ਪੰਜਵੇਂ ਪਾਤਸ਼ਾਹ ਜੀ ਦੀ ਕਿਰਪਾ ਨਾਲ ਬਾਬਾ ਮਹਾਂਦੇਵ ਜੀ ਨੇ ਜਦੋਂ ਆਪਣੇ ਅੰਦਰ ਕਾਇਆਂ ਵਿੱਚ ਛਾਤੀ ਮਾਰੀ, ਆਤਮ ਸਰੂਪ ਦੇ ਦਰਸ਼ਨ ਕੀਤੇ ਅਤੇ ਉੱਥੇ ਦਰਸ਼ਨ ਕਰਦਿਆਂ ਬਾਬਾ ਮਹਾਂਦੇਵ ਜੀ ਦੀ ਸਮਾਧੀ ਲੱਗ ਗਈ। ਸਮਾਧੀ ਲੱਗਿਆਂ ਤਕਰੀਬਨ ਇੱਕ ਪਹਿਰ ਦਾ ਸਮਾਂ ਬੀਤ ਗਿਆ, ਇੱਕ ਪਹਿਰ ਮਤਲਬ 3 ਘੰਟੇ। ਇੱਕੋ ਚੌਂਕੜੇ 'ਤੇ ਬਾਬਾ ਮਹਾਂਦੇਵ ਜੀ ਅਡੋਲ ਬੈਠੇ ਰਹੇ। ਜਿਸ ਵੇਲੇ ਅਡੋਲ ਬੈਠੇ ਰਹੇ, ਪੰਜਵੇਂ ਪਾਤਸ਼ਾਹ ਜੀ ਨੇ ਵੀ ਕੁਝ ਬਚਨ ਨਾ ਕਿਹਾ, ਸ਼ਾਂਤ ਹੋ ਕੇ ਬੈਠੇ ਰਹੇ। ਇੱਕ ਪਹਿਰ ਬਾਅਦ ਪੰਜਵੇਂ ਪਾਤਸ਼ਾਹ ਗੁਰਦੇਵ ਕਹਿੰਦੇ, ਬਾਬਾ ਮਹਾਂਦੇਵ ਜੀ ਅੱਖਾਂ ਖੋਲ੍ਹੋ, ਜੋ ਆਪਣੇ ਅੰਦਰ ਵੇਖ ਰਹੇ ਹੋ ਬਾਹਰ ਵੀ ਉਹੀ ਹੈ, ਜੋ ਆਪਣੇ ਅੰਦਰ ਤੱਕ ਰਹੇ ਹੋ ਬਾਹਰ ਵੀ ਉਹੀ ਹੈ। ਜਦੋਂ ਬਾਬਾ ਮਹਾਂਦੇਵ ਜੀ ਨੇ ਗੁਰੂ ਬਚਨਾਂ ਦੀ ਪਾਲਣਾ ਕਰਕੇ ਨੇਤਰ ਖੋਲ੍ਹੇ ਤਾਂ ਸਾਰੇ ਜਗਤ ਵਿੱਚ ਵੀ ਉਹੀ ਸਰੂਪ ਨਜ਼ਰ ਆ ਰਿਹਾ ਹੈ ਜਿਹੜਾ ਸਰੂਪ ਉਹਨਾਂ ਨੂੰ ਆਪਣੀਆਂ ਸਕਾਇਆਂ ਦੇ ਅੰਦਰ ਨਜ਼ਰ ਆਇਆ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਬੜੀ ਸੁੰਦਰ ਕਵਿਤਾ ਲਿਖੀ ਹੈ, ਉਹ ਕਹਿੰਦੇ, ਨੈਣ ਮੀਟਿਆਂ ਅੰਦਰ ਦਿਸਦਾ ਖੁੱਲਿਆਂ ਬਾਹਰ ਦਸਾਈ ਹੈ, ਨੈਣ ਮੀਟਿਆਂ ਅੰਦਰ ਦਿਸਦਾ ਖੁੱਲਿਆਂ ਬਾਹਰ ਦਸਾਈ ਹੈ। ਕਹਿੰਦੇ ਮੈਂ ਨੇਤਰ ਮੁੰਦਦਾ ਹਾਂ ਤਾਂ ਮੈਨੂੰ ਮੇਰੇ ਅੰਦਰ ਮੇਰਾ ਰੱਬ ਨਜ਼ਰ ਆਉਂਦਾ ਹੈ, ਜਦੋਂ ਨੈਣ ਖੋਲ੍ਹਦਾ ਨੇਤਰ ਖੋਲ੍ਹਦਾ ਹਾਂ ਤਾਂ ਬਾਹਰ ਵੀ ਮੈਨੂੰ ਉਹੀ ਜੋਤ ਅਕਾਲ ਪੁਰਖ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਇਸ ਕਰਕੇ ਜਦੋਂ ਗੁਰੂ ਨੇ ਕਪਾਟ ਖੋਲ੍ਹ ਦਿੱਤੇ, ਜਦੋਂ ਸਤਿਗੁਰਾਂ ਨੇ ਵਜਰ ਕਪਾਟ ਤੋੜ ਦਿੱਤੇ ਤਾਂ ਕਹਿੰਦੇ ਉਸ ਵਕਤ ਫਿਰ ਉਹ ਘਰ ਵਿੱਚ ਵੱਸਣ ਵਾਲੀ ਆਤਮਾ ਰੂਪੀ ਵਸਤੂ ਦੇ ਦਰਸ਼ਨ ਹੋ ਗਏ, ਉਹਦਾ ਸਾਕਸ਼ਾਤਕਾਰ ਹੋ ਗਿਆ।
1: ਸਤਿਗੁਰ ਤੇ ਹਰ ਪਾਈਐ ਭਾਈ।
0: ਹੇ ਭਾਈ, ਇਹ ਜਿਹੜਾ ਦਾਨ ਹੈ ਨਾ ਆਤਮਾ ਦੀ ਵਸਤੂ ਦਾ ਸਾਕਸ਼ਾਤਕਾਰ ਕਰਨਾ, ਇਹ ਦਾਨ ਹੈ ਭਾਈ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ। ਬਿਨਾਂ ਸਤਿਗੁਰਾਂ ਦੀ ਕਿਰਪਾ ਤੋਂ ਇਸ ਸਰੂਪ ਦੇ ਗਿਆਨ ਦੀ ਸੋਝੀ ਨਹੀਂ ਹੁੰਦੀ।
1: ਅੰਤਰ ਨਾਮ ਨਿਧਾਨ ਹੈ ਪੂਰੈ ਸਤਿਗੁਰ ਦੀਆ ਦਿਖਾਈ।
0: ਇਸੇ ਸਰੀਰ ਦੇ ਅੰਦਰ ਹੀ ਨਾਮ ਦਾ ਖਜ਼ਾਨਾ ਹੈ, ਨਿਧਾਨ ਕਹਿੰਦੇ ਆ ਖਜ਼ਾਨੇ ਨੂੰ। ਕਹਿੰਦੇ ਇਸੇ ਕਾਇਆ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਨੇ ਨਾਮ ਦਾ ਖਜ਼ਾਨਾ ਪਾਇਆ ਹੋਇਆ, ਔਰ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਇਹ ਸਤਿਗੁਰਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ 'ਤੇ ਸਤਿਗੁਰੂ ਜੀ ਦਇਆ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਹੀ ਨਾਮ ਨਿਧਾਨ

0: ਜਿਹੜਾ ਹਰੀ ਦੇ ਨਾਮ ਦਾ ਗਾਹਕ ਹੈ ਨਾ, ਗੱਲ ਤਾਂ ਗਾਹਕ ਦੀ ਹੈ। ਬਿਨਾਂ ਗਾਹਕ ਤੋਂ ਕਿਸੇ ਨੂੰ ਕੋਈ ਵਸਤੂ ਦੇ ਦਿਓ, ਜੇ ਉਸ ਵਸਤੂ ਦਾ ਉਹ ਅਧਿਕਾਰੀ ਨਹੀਂ, ਗਾਹਕ ਨਹੀਂ, ਤਾਂ ਉਹਦੀ ਕਦਰ ਨਹੀਂ ਕਰਦਾ। ਸੁਣੀ ਹੋਣੀ ਹੈ ਆਪ ਜੀ ਨੇ ਕਹਾਣੀ, ਗਧੇ ਦਾ ਵਪਾਰ, ਗਧਾ ਲੈ ਕੇ ਘੁਮਿਆਰ ਦਾ ਕੰਮ ਕਰਨ ਵਾਲਾ ਇੱਕ ਸੱਜਣ, ਕਹਿੰਦੇ ਉਹਨੂੰ ਹੀਰਾ ਲੱਭ ਗਿਆ ਕਿਸੇ ਰੂੜੀ ਤੋਂ, ਚਮਕਦਾਰ ਵੇਖ ਕੇ ਉਹਨੇ ਹੀਰਾ ਕਿਸੇ ਤਰੀਕੇ ਦੇ ਨਾਲ ਮੜ ਕੇ ਕਿਸੇ ਚੀਜ਼ 'ਚ ਅਤੇ ਆਪਣੇ ਗਧੇ ਦੇ ਗਲ 'ਚ ਪਾ ਛੱਡਿਆ। ਸਮਾਂ ਬੀਤਦਾ ਗਿਆ, ਇੱਕ ਵਾਰੀ ਇੱਕ ਜੌਹਰੀ ਨੇ ਹੀਰਾ ਵੇਖਿਆ ਗਧੇ ਦੇ ਗਲ 'ਚ ਪਿਆ। ਉਹਨੇ ਘੁਮਿਆਰ ਨੂੰ ਆਖਿਆ ਇਹ ਪੱਥਰ ਵੇਚਣਾ, ਕਿਉਂਕਿ ਜੇ ਹੀਰਾ ਕਹਿੰਦਾ ਤਾਂ ਘੁਮਿਆਰ ਨੇ ਸੁਚੇਤ ਹੋ ਜਾਣਾ ਸੀ। ਜੌਹਰੀ ਕਹਿੰਦਾ ਇਹ ਪੱਥਰ ਹੈ, ਇਹ ਵੇਚਣਾ, ਚਮਕਦਾਰ ਮੇਰੇ ਕੋਲ ਰੁਪਈਏ 5 ਲੈ ਲੈ। ਘੁਮਿਆਰ ਨੇ ਥੋੜ੍ਹੀ ਜਿਹੀ ਡੀਂਗ ਮਾਰੀ, ਸੋਚਿਆ ਵੀ ਕੀਮਤੀ ਸ਼ਾਇਦ 5 ਰੁਪਈਏ ਦਿੰਦਾ, ਜੇ 10 ਮੰਗ ਲਾਂ ਤਾਂ ਹੋ ਸਕਦਾ 10 ਵੀ ਦੇ ਦੇ। ਘੁਮਿਆਰ ਕਹਿੰਦਾ ਮੈਂ ਤਾਂ 10 ਰੁਪਈਏ ਲੈਣੇ ਆ ਇਹਦੇ। ਇਹ ਕਹਿੰਦਾ ਮੈਂ 5 ਦੇਣੇ। ਆਖਿਰਕਾਰ ਘੁਮਿਆਰ ਮੰਨ ਗਿਆ, ਕਹਿੰਦਾ ਚੱਲ ਲਿਆ 5 ਰੁਪਈਏ, ਪੱਥਰ ਹੀ ਆ। 5 ਰੁਪਈਏ ਦਾ ਪੱਥਰ ਜੌਹਰੀ ਨੇ ਖਰੀਦ ਲਿਆ। ਜਦੋਂ ਜੌਹਰੀ ਦੇ ਹੱਥ ਵਿੱਚ ਆਇਆ ਤਾਂ ਉਹ ਜਿਹੜਾ ਹੀਰਾ ਸੀ ਉਹ ਕਹਿੰਦੇ ਨਿੱਕੇ ਨਿੱਕੇ ਟੁਕੜਿਆਂ ਵਿੱਚ ਟੁੱਟ ਗਿਆ। ਉਹ ਕਹਿੰਦਾ ਬਈ ਮੈਂ ਤਾਂ ਤੈਨੂੰ ਜੌਹਰੀ ਸਮਝ ਕੇ ਖਰੀਦਿਆ, ਵੀ ਤੂੰ ਹੀਰਾ ਹੈ, ਤੂੰ ਟੁੱਟਿਆ ਕਿਉਂ ਹੈ? ਉਹ ਕਹਿੰਦਾ ਉਹ ਤਾਂ ਘੁਮਿਆਰ ਸੀ, ਉਹਨੂੰ ਮੇਰੀ ਕਦਰ ਕੋਈ ਨਹੀਂ ਸੀ। ਤੂੰ ਤਾਂ ਜੌਹਰੀ ਸੀ, ਤੈਨੂੰ ਤਾਂ ਮੇਰੀ ਕਦਰ ਸੀ, ਮੇਰਾ ਕੀ ਮੁੱਲ ਹੈ? ਤੂੰ ਮੇਰੇ ਵਾਸਤੇ ਵੀ ਭਾਅ ਤੋਲ ਕਰਦਾ ਰਿਹਾ, ਮੈਂ ਇਸ ਕਰਕੇ ਦੁੱਖ ਕਰਕੇ ਟੁੱਟ ਗਿਆ ਹਾਂ। ਜਿਹੜਾ ਗਾਹਕ ਹੈ ਜਿਸ ਵਸਤੂ ਦਾ, ਉਹਨੂੰ ਉਸ ਵਸਤੂ ਦੀ ਕਦਰ ਹੋਣੀ ਚਾਹੀਦੀ ਹੈ। ਜੇ ਗਾਹਕ ਤੋਂ ਬਿਨਾਂ ਕਿਸੇ ਨੂੰ ਕੋਈ ਗੁਣ ਵੀ ਦੇ ਦੇਵੇ, ਮਹਾਰਾਜ ਜੀ ਦੇ ਬਚਨ ਨੇ ਬਿਨ ਗਾਹਕ ਗੁਣ ਵੇਚੀਆ ਤੋ ਗੁਣ ਸਹਿਗੋ ਜਾਏ। ਗਾਹਕ ਤੋਂ ਬਿਨਾਂ ਜੇ ਕਿਸੇ ਨੂੰ ਗੁਣ ਦੇ ਦਿੱਤਾ ਜਾਏ ਤਾਂ ਉਸ ਉਹ ਗੁਣ ਦੀ ਕਦਰ ਨਹੀਂ ਕਰਦਾ। ਇਸ ਕਰਕੇ ਭਾਈ ਜਿਹੜਾ ਨਾਮ ਦਾ ਗਾਹਕ ਹੈ, ਪਰਮੇਸ਼ਰ ਦੇ ਭਜਨ ਦਾ ਗਾਹਕ ਹੈ, ਉਹੀ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਨੂੰ ਜਾਣਦਾ। ਜਿਹੜਾ ਹਾਲੇ ਗਾਹਕ ਹੀ ਨਹੀਂ ਬਣਿਆ ਉਹਨੂੰ ਕੀ ਪਤਾ ਨਾਮ ਦੀ ਮਹਿਮਾ ਕੀ ਹੈ, ਨਾਮ ਕਿੱਡਾ ਸਰਵ ਸ਼੍ਰੋਮਣੀ ਹੈ। ਤੋ ਗਰੀਬ ਨਵਾਜ ਜੀ ਕਹਿੰਦੇ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰ। ਜਿਹੜਾ ਕੋਈ ਨਾਮ ਦਾ ਗਾਹਕ ਹੈ, ਹਰੀ ਦੇ ਭਜਨ ਦਾ ਗਾਹਕ ਹੈ, ਉਹੀ ਇਸ ਨਾਮ ਦੇ ਲਾਹੇ ਨੂੰ ਪ੍ਰਾਪਤ ਕਰਦਾ ਔਰ ਉਹ ਇਸ ਕੀਮਤੀ ਰਤਨ ਨੂੰ, ਗੁਰਮੁਖ ਵਿਚਾਰ ਦੀ ਜਿਹੜੀ ਰਤਨ ਵਿਚਾਰ ਹੈ, ਉਸ ਰਤਨ ਨੂੰ ਗੁਰਮੁਖ ਜਨ ਪ੍ਰਾਪਤ ਕਰ ਲੈਂਦੇ ਹਨ।
1: ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ।
0: ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ, ਇੱਕ ਦਿਵਿਆ ਦ੍ਰਿਸ਼ਟੀ ਹੁੰਦੀ ਹੈ ਗੁਰੂ ਖਾਲਸਾ ਜੀ, ਉਹ ਦਿਵ ਦ੍ਰਿਸ਼ਟੀ ਇਹ ਹੁੰਦੀ ਹੈ ਕਿ ਸਾਰਿਆਂ ਵਿੱਚ ਦੇਵ ਰੂਪ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਇੱਕ ਦਿਵ ਦ੍ਰਿਸ਼ਟੀ ਉਹ ਵੀ ਹੁੰਦੀ ਅੱਖੀ ਬਾਝੋ ਵੇਖਣਾ ਬਿਨ ਕੰਨਾਂ ਸੁਣਨਾ, ਵੀ ਅੱਖਾਂ ਤੋਂ ਬਿਨਾਂ ਦੂਰ ਕਿਤੇ ਕੀ ਵਰਤ ਰਿਹਾ ਉਹ ਇੱਥੇ ਬੈਠਿਆਂ ਵੇਖ ਲੈਣਾ, ਉਹਨੂੰ ਵੀ ਦਿਵ ਦ੍ਰਿਸ਼ਟੀ ਕਹਿੰਦੇ ਹਨ। ਪਰ ਇੱਥੇ ਦਿਵ ਦ੍ਰਿਸ਼ਟੀ ਦਾ ਮਤਲਬ ਹੈ ਆਤਮਾ ਨੂੰ ਵੇਖਣ ਵਾਲੀ ਦ੍ਰਿਸ਼ਟੀ, ਜਿਹੜੀ ਦੇਵ ਸਰੂਪ ਪ੍ਰਕਾਸ਼ ਰੂਪ ਆਤਮਾ ਨੂੰ ਵੇਖ ਲਵੇ ਉਹ ਦ੍ਰਿਸ਼ਟੀ। ਜਿਨ੍ਹਾਂ ਦੇ ਅੰਦਰ ਉਹ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ, ਅੰਦਰ ਜਿਨ੍ਹਾਂ ਦੇ ਉਹ ਦਿਵ ਦ੍ਰਿਸ਼ਟੀ ਜਾਗ ਪੈਂਦੀ, ਅੰਦਰ ਖੁੱਲ੍ਹ ਦਿਵ ਦਿਸ਼ਟ ਦੇਖੈ ਮੁਕਤ ਭੰਡਾਰਾ, ਉਹ ਫਿਰ ਮੁਕਤੀ ਦੇ ਖਜ਼ਾਨੇ ਨੂੰ ਵੇਖਣ ਲੱਗ ਪੈਂਦਾ। ਜਿਨ੍ਹਾਂ ਨੂੰ ਵਾਹਿਗੁਰੂ ਜੀ ਦਿਵ ਦ੍ਰਿਸ਼ਟੀ ਬਖਸ਼ ਦਿੰਦੇ ਹਨ ਉਹੀ ਮੁਕਤੀ ਦੇ ਖਜ਼ਾਨੇ ਨੂੰ ਵੇਖਦੇ ਹਨ।
1: ਅੰਦਰ ਮਹਲ ਅਨੇਕ ਹੈ ਜਿਉ ਕਰੇ ਵਸੇਰਾ।
0: ਕਹਿੰਦੇ ਹੇ ਭਾਈ ਮਹਿਲ ਤਾਂ ਅਨੇਕਾਂ ਨੇ, ਸਰੀਰ ਜਿੰਨੇ ਵੀ ਨੇ ਸਾਰੇ ਮਹਿਲ ਹੀ ਨੇ। ਇਹਨਾਂ ਅਨੇਕਾਂ ਮਹਿਲਾਂ ਦੇ ਵਿੱਚ ਇੱਕ ਆਤਮਾ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦੀ ਹੀ ਸਾਰਿਆਂ ਵਿੱਚ ਵਰਤ ਰਹੀ ਹੈ। ਹਰ ਜਿਉ ਕਰੇ ਵਸੇਰਾ, ਉਹ ਹਰੀ ਅਕਾਲ ਪੁਰਖ ਸਾਰਿਆਂ 'ਚ ਵਸਦਾ। ਜਿੰਨੇ ਮਹਿਲ ਨੇ ਆ, ਜਿੰਨੇ ਸਰੀਰ ਨੇ, ਇਹਨਾਂ ਸਾਰੇ ਸਰੀਰਾਂ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰਿਆਂ 'ਚ ਵਸੇਬਾ ਕਰਨ ਵਾਲੇ ਹਨ।
1: ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ।
0: ਜਿਨ੍ਹਾਂ ਨੇ ਆਪਣੇ ਅੰਦਰੋਂ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਪ੍ਰਗਟ ਕਰ ਲਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਨੂੰ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ। ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਸੰਸਾਰ ਵਿੱਚ ਫੇਰਾ ਨਹੀਂ ਪਾਉਣਾ ਪੈਂਦਾ, ਉਹ ਆਵਾਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਦੇ। ਖਾਲਸਾ ਜੀ, ਸਭ ਤੋਂ ਵੱਡਾ ਦੁੱਖ ਹੈ ਜੰਮਣ ਅਤੇ ਮਰਨ ਦਾ ਦੁੱਖ। ਬਾਰ ਬਾਰ ਜੰਮਣਾ ਅਤੇ ਬਾਰ ਬਾਰ ਮਰਨਾ, ਇਸ ਦੁੱਖ ਨੂੰ ਆਪਣੇ ਹਿਰਦੇ 'ਚ ਅਨੁਭਵ ਕਰਕੇ ਕਬੀਰ ਜੀ ਜੈਸੇ ਮਹਾਂਪੁਰਖਾਂ ਨੇ ਤਾਹਾਂ ਮਾਰ ਕੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਕਿ ਹੇ ਅਕਾਲ ਪੁਰਖ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਆਹ ਜਿਹੜਾ ਬੜਾ ਵੱਡਾ ਦੁੱਖ ਹੈ ਬਾਰ ਬਾਰ ਅੱਗ 'ਚ ਸੜਨਾ ਅਤੇ ਬਾਰ ਬਾਰ ਪੁੱਠੇ ਲਟਕਣਾ, ਹੇ ਵਾਹਿਗੁਰੂ ਹੇ ਨਿਰੰਕਾਰ ਅਕਾਲ ਪੁਰਖ, ਸਾਡਾ ਆਹ ਦੁੱਖ ਜਨਮ ਅਤੇ ਮਰਨ ਦਾ ਕੱਟ ਦੇ। ਇਹ ਅਨੰਤ ਕਾਲ ਤੋਂ ਚੱਲ ਰਿਹਾ ਹੈ। ਜੈਸੇ ਮਹਾਰਾਜ ਜੀ ਦਾ ਫੁਰਮਾਨ ਹੈ, ਕੋਲੂ ਚਰਖਾ ਚੱਕੀ ਚੱਕ, ਥਲ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਨਗਾਹਾ, ਪੰਖੀ ਭਾਉਂਦਿਆਂ ਲੈਣ ਨਾ ਸਾਹਾ, ਸੂਹੇ ਚਾੜ ਪਵਾਈਆ ਜੰਤ, ਨਾਨਕ ਭਾਉਂਦਿਆਂ ਗਣਤ ਨਾ ਅੰਤ। ਜਿਵੇਂ ਕੋਲੂ ਘੁੰਮਦਾ, ਚਰਖਾ ਘੁੰਮਦਾ ਹੈ, ਵਾਵਰੋਲਾ ਘੁੰਮਦਾ ਹੈ, ਚੰਡੋਲ 'ਤੇ ਚੜ੍ਹਿਆ ਜਾਨਵਰ ਘੁੰਮਦਾ ਹੈ, ਫਲੇ ਘੁੰਮਦੇ ਹਨ, ਆਕਾਸ਼ ਵਿੱਚ ਪੰਛੀ ਜਿਵੇਂ ਭਰਮਦੇ ਹਨ ਭਟਕਦੇ ਹਨ, ਤਿਵੇਂ ਇਹ ਜੀਵ ਵੀ ਆਵਾਗਾਉਣ ਦੇ ਚੱਕਰਾਂ ਵਿੱਚ ਭਟਕ ਰਿਹਾ। ਹੇ ਅਕਾਲ ਪੁਰਖ, ਜਿਨ੍ਹਾਂ 'ਤੇ ਤੁਸੀਂ ਆਪਣੀ ਦਇਆ ਕਰਦੇ ਹੋ, ਉਹਨਾਂ ਦਾ ਜਨਮ ਅਤੇ ਮਰਨ ਕੱਟ ਦਿੰਦੇ ਹੋ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ। ਮਹਾਰਾਜ ਜੀ, ਕਿਰਪਾ ਕਰੋ, ਸਾਡਾ ਜਨਮ ਅਤੇ ਮਰਨ ਨਿਵਾਰ ਦਿਓ। ਇੱਥੇ ਗੁਰਦੇਵ ਕਹਿੰਦੇ, ਉਹਨਾਂ ਨੂੰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਹੋਏ ਨਾ ਫੇਰਾ। ਉਹਨਾਂ ਦਾ ਮੁੜ ਕੇ ਇਸ ਭਵ ਸਾਗਰ ਵਿੱਚ, ਸੰਸਾਰ ਸਮੁੰਦਰ

ਕਹਿੰਦੇ ਗੁਰੂ ਨੇ ਇਹੋ ਜਿਹੀ ਸੋਝੀ ਦਿੱਤੀ ਗੁਰਮੁਖਾਂ ਨੂੰ ਕਿ ਉਹ ਪਾਰਖੂ ਬਣ ਗਏ ਪਾਰਖੂ। ਤੇ ਜਦੋਂ ਪਾਰਖੂ ਬਣੇ ਤੇ ਪਾਰਖੂ ਬਣ ਕੇ ਉਹਨਾਂ ਨੇ ਵਸਤੂ ਸੰਭਾਲ ਲਈ। ਜਦੋਂ ਕਿਸੇ ਵਸਤੂ ਦੇ ਪਾਰਖੂ ਹੋਵਾਂਗੇ ਤਦੇ ਉਸ ਵਸਤੂ ਨੂੰ ਗ੍ਰਹਿਣ ਕਰਾਂਗੇ। ਜੇ ਕੀਮਤੀ ਹੀਰਾ ਕੋਲ ਪਿਆ ਤੇ ਪਤਾ ਹੀ ਨਹੀਂ ਵੀ ਹੀਰਾ ਹੈ ਤੇ ਉਹਨੂੰ ਕੱਚ ਸਮਝ ਕੇ ਬੰਦਾ ਸੁੱਟੀ ਜਾਂਦਾ ਹੈ। ਜਦੋਂ ਪਰਖ ਆਉਣ ਲੱਗ ਪਏ ਵੀ ਇਹ ਕੀਮਤੀ ਹੀਰਾ, ਇੱਕ ਇੱਕ ਸਵਾਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ, ਇਹ ਕੀਮਤੀ ਹੀਰਾ ਜਦੋਂ ਬੀਤ ਗਿਆ ਤੇ ਲੱਖਾਂ ਦੇ ਕੇ ਵਾਪਸ ਨਹੀਂ ਮਿਲਣਾ। ਜਦੋਂ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ੀ ਹੋਈ ਸੋਝੀ ਨਾਲ ਗੁਰਮੁਖਾਂ ਨੂੰ ਇਹ ਗੱਲ ਦਾ ਗਿਆਨ ਹੋ ਜਾਂਦਾ, ਫਿਰ ਉਹ ਪਾਰਖੂ ਬਣ ਜਾਂਦੇ ਹਨ ਤੇ ਪਾਰਖੂ ਬਣ ਕੇ ਫਿਰ ਉਸ ਵਸਤੂ ਨੂੰ, ਆਤਮਾ ਰੂਪੀ ਵਸਤੂ ਨੂੰ, ਨਾਮ ਰੂਪੀ ਵਸਤੂ ਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸੰਭਾਲਦੇ ਹਨ, ਸਾਂਭ ਸਾਂਭ ਕੇ ਰੱਖਦੇ ਆ, ਕਦੇ ਇਸ ਨਾਮ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੇ। ਜਦੋਂ ਪਤਾ ਲੱਗ ਜੇ ਵਸਤੂ ਬੜੀ ਕੀਮਤੀ ਹੈ, ਬੰਦੇ ਨੇ ਬੇਕਦਰੀ ਨਾਲ ਕੋਈ ਚੀਜ਼ ਪਾਈ ਹੋਵੇ, ਕੋਈ ਦੇ ਦੇਵੇ, ਜਿਵੇਂ ਅਕਸਰ ਸੁਣਾਉਂਦੇ ਵੀ ਕਿਸੇ ਨੇ ਕੋਈ ਕੀਮਤੀ ਮਾਲਾ ਦੇ ਦਿੱਤੀ, ਬੜੇ ਬਹੁਤ ਕੀਮਤੀ ਮੋਤੀਆਂ ਦੀ, ਜਿਹਨੂੰ ਦਿੱਤੀ ਉਹਨੂੰ ਪਤਾ ਨਹੀਂ ਸੀ ਵੀ ਕੀਮਤੀ ਹੈ, ਲੈ ਕੇ ਤੁਰਿਆ ਫਿਰਿਆ, ਸਾਲ ਦੋ ਸਾਲ ਬੀਤ ਗਏ, ਅਚਾਨਕ ਕਿਸੇ ਨੇ ਵੇਖ ਕੇ ਪਰਖ ਕੇ ਆਖਿਆ, ਭਾਈ ਜਿਹੜੀ ਤੂੰ ਇਹ ਮਾਲਾ ਫੜੀ ਆ ਬੜੀ ਕੀਮਤੀ ਹੈ, ਇਹ ਤਾਂ ਬਹੁਤ ਬਹੁਮੁੱਲੀ ਹੈ। ਹੁਣ ਸਾਰਾ ਧਿਆਨ ਉਸ ਮਾਲਾ ਵੱਲ ਹੀ ਰਹਿਣ ਲੱਗ ਪਿਆ ਵੀ ਕਿਤੇ ਆਸੇ ਪਾਸੇ ਨਾ ਹੋ ਜਾਏ, ਸਾਂਭ ਸਾਂਭ ਕੇ ਰੱਖਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਸਾਨੂੰ ਨਾਮ ਦੀ ਮਹਿਮਾ ਦੱਸਣੀ ਹੈ ਕਿ ਨਾਮ ਸ਼੍ਰੋਮਣ ਜਗਤ ਮੈਂ ਨਹੀਂ ਤੁਲ ਰਾਮ ਨਾਮ ਵਿਚਾਰ, ਪਰਮੇਸ਼ਰ ਦੇ ਨਾਮ ਦੇ ਤੁਲ ਦੁਨੀਆਂ 'ਚ ਕੋਈ ਕਰਮ ਕਾਂਡ ਨਹੀਂ, ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਰਬ ਸ਼੍ਰੋਮਣੀ ਹੈ, ਸਰਵੋਤਮ ਹੈ, ਸ੍ਰੇਸ਼ਠ ਹੈ, ਅਸਵੇਦ ਜਗ ਨੇ, ਤੁਲਾ ਪੁਰਖ ਦਨ ਨੇ, ਪ੍ਰਾਗ ਸ਼ਨਾਨੇ, ਦੁਨੀਆਂ ਦੇ ਜਿੰਨੇ ਕਰਮ ਕਾਂਡ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ, ਵਾਹਿਗੁਰੂ ਦਾ ਭਜਨ ਸਭ ਤੋਂ ਸ਼੍ਰੋਮਣੀ ਹੈ। ਜਦੋਂ ਗੁਰੂ ਨੇ ਕਿਰਪਾ ਕਰਕੇ ਸੋਝੀ ਦਿੱਤੀ ਵੀ ਨਾਮ ਸਰਬ ਸ਼੍ਰੋਮਣੀ ਹੈ, ਫਿਰ ਗੁਰਮੁਖ ਜਨ ਉਸ ਨਾਮ ਨੂੰ ਕੀਮਤੀ ਹੀਰਾ ਜਾਣਦਿਆਂ ਹੋਇਆਂ, ਕੀਮਤੀ ਰਤਨ ਜਾਣਦਿਆਂ ਹੋਇਆਂ ਆਪਣੇ ਹਿਰਦੇ ਵਿੱਚ ਨਿੱਤ ਨਿਤ ਰੱਖਿਆ ਸੰਭਾਲ, ਆਪਣੇ ਹਿਰਦੇ 'ਚ ਉਹਨੂੰ ਸੰਭਾਲ ਸੰਭਾਲ ਕੇ ਰੱਖਦੇ ਹੈ ਕਿ ਇਹ ਨਾਮ ਸਾਡੀ ਸੁਰਤ 'ਚੋਂ ਭੁੱਲ ਨਾ ਜਾਵੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੇ ਭਜਨ ਵਿੱਚ ਉਹ ਆਪਣੀ ਸੁਰਤ ਜੋੜ ਕੇ ਰੱਖਦੇ ਹੈ। ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਾਧ ਕਾਮ। ਊਠਤ ਬੈਠਤ ਸੋਭਤ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਹੀ ਉਹ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਦੇ, ਕਿਉਂਕਿ ਪਾਰਖੂ ਬਣ ਗਏ, ਗੁਰੂ ਨੇ ਪਾਰਖੂ ਬਣਾ ਦਿੱਤਾ ਵੀ ਇਹ ਨਾਮ ਬੜਾ ਕੀਮਤੀ ਹੈ, ਇਹੀ ਲੋਕ ਪ੍ਰਲੋਕ ਦੋਵਾਂ ਜਹਾਨਾਂ 'ਚ ਨਾਲ ਨਿਭਣਾ ਹੈ, ਇਹਦੇ ਤੋਂ ਬਿਨਾਂ ਜੀਵ ਦੀ ਬੰਦ ਖਲਾਸੀ ਨਹੀਂ ਹੋਣੀ। ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੋਣਾ, ਬੰਦ ਖਲਾਸੀ ਨਹੀਂ ਹੋਣੀ। ਜਦੋਂ ਗੁਰੂ ਨੇ ਨਾਮ ਦੀ ਮਹਿਮਾ ਦਰਸਾਈ ਤਾਂ ਗੁਰੂ ਕਾ ਸਿੱਖ ਪਾਰਖੂ ਬਣ ਕੇ ਨਾਮ ਦੀ ਸੰਭਾਲ ਕਰਨ ਲੱਗ ਪਿਆ, ਫਿਰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਭਜਨ ਵਿੱਚ ਹੀ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੋਇਆ ਗੁਰਮੁਖ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ। ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਇਹੋ ਜਿਹੀ ਅਵਸਥਾ ਦਾ ਧਾਰਨੀ ਹੋ ਕੇ ਗੁਰਮੁਖ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਰਾਧਦਾ ਹੈ।

0: ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਣਾ ਇਹ ਪਾਰਖੂਆਂ ਦਾ ਕੰਮ ਹੈ। ਪਾਰਖੂ ਕਿਹੜੇ ਬਣੇ? ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਸੋਝੀ ਦੇ ਦਿੱਤੀ।
1: ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੈ ਕੋਈ।
0: ਹੇ ਭਾਈ, ਇਹ ਨਾਮ ਰੂਪੀ ਪਦਾਰਥ ਅਮੁੱਲ ਹੈ, ਇਹਦਾ ਕੋਈ ਮੁੱਲ ਨਹੀਂ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਇਹ ਨਾਮ ਅਮੋਲਕ ਹੈ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਤੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਮੋਲਕ ਪਦਾਰਥ ਹੈ। ਹੇ ਭਾਈ, ਕੋਈ ਵਿਰਲਾ ਹੈ ਜਿਹੜਾ ਗੁਰੂ ਦੇ ਮੁਖ ਦੁਆਰਾ ਇਸ ਨਾਮ ਨੂੰ ਪ੍ਰਾਪਤ ਕਰਦਾ ਹੈ। ਅੱਜ ਵਰਤਮਾਨ ਸਮੇਂ ਚ ਗੁਰੂ ਖਾਲਸੇ ਪੰਥ ਵਿੱਚ ਨਾਮ ਦੇਣ ਦੀ ਅਥੋਰਿਟੀ ਕਿਹਦੇ ਕੋਲ ਹੈ ਭਾਈ? ਨਾਮ ਦੇਣ ਦੀ ਅਥੋਰਿਟੀ, ਨਾਮ ਦੇਣ ਦਾ ਅਧਿਕਾਰੀ ਕੌਣ ਹੈ ਅੱਜ ਦੇ ਸਮੇਂ 'ਚ? ਸਿੱਖਾਂ 'ਚ ਕੋਈ ਵਿਅਕਤੀ ਨਹੀਂ ਦੇ ਸਕਦਾ। ਗੁਰਸਿੱਖਾਂ ਵਿੱਚ ਅੱਜ ਨਾਮ ਦੇਣ ਦੀ ਸਮਰੱਥਾ ਕੇਵਲ ਪੰਜ ਪਿਆਰੇ ਸਹਿਬਾਨਾਂ ਪਾਸ ਹੈ। ਜਦੋਂ ਖੰਡੇ ਬਾਟੇ ਦੀ ਪੋਲ ਛਕਾਉਂਦੇ ਉਦੋਂ ਨਾਮ ਬਖਸ਼ਦੇ ਹੈ, ਉਦੋਂ ਹੁਕਮ ਕਰਦੇ ਆ ਵੀ ਨਾਮ ਗੁਰਮੰਤਰ ਵਾਹਿਗੁਰੂ ਹੈ, ਇਹਨੂੰ ਤੁਸੀਂ ਪੁਨਾ ਪੁਨਾ ਅਭਿਆਸ ਕਰਕੇ ਜਪਣਾ। ਤੋ ਗੁਰੂ ਦੇ ਮੁਖ ਦੁਆਰਾ ਕੋਈ ਵਿਰਲਾ ਹੈ ਜਿਹੜਾ ਇਸ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ।
1: ਬਾਹਰ ਪਾਲੇ ਸੋ ਕਿਆ ਲਹੈ ਵਥ ਕਰੈ ਅੰਦਰ ਪਾਈ।
0: ਇਹ ਭਾਈ, ਬਾਹਰ ਲੱਭਦੇ ਹੋ ਕੀ ਲਓਗੇ? ਬਾਹਰੋਂ ਤਾਂ ਕੁਝ ਨਹੀਂ ਮਿਲਣਾ, ਕੁਝ ਵੀ ਪ੍ਰਾਪਤ ਨਹੀਂ ਹੋਣਾ। ਘਰੇ ਅੰਦਰ ਭਾਈ, ਹੇ ਭਾਈ, ਇਹ ਵਸਤੂ ਜਿਹੜੀ ਹੈ ਵਾਹਿਗੁਰੂ ਨੇ ਇਸ ਸਰੀਰ ਰੂਪੀ ਘਰ ਦੇ ਵਿੱਚ ਹੀ ਪਾਈ ਹੋਈ ਹੈ। ਬਾਹਰ ਲੱਭੋਗੇ ਤਾਂ ਸਿਰਫ ਭਰਮ ਮਿਲੇਗਾ, ਬਾਹਰ ਲੱਭੋਗੇ ਤੇ ਕੇਵਲ ਭਟਕਣ ਦੀ ਪ੍ਰਾਪਤੀ ਹੋਵੇਗੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਘਰ ਦੇ ਵਿੱਚ ਹੀ ਹੈ। ਨਾਮ ਰੂਪੀ ਖਜ਼ਾਨਾ ਵਾਹਿਗੁਰੂ ਨੇ ਇਸ ਸਰੀਰ ਰੂਪੀ ਘਰ ਦੇ ਵਿੱਚ ਹੀ ਪਾਇਆ ਹੋਇਆ।
1: ਪਰਮੇ ਪੂਲਾ ਸਭ ਜਗ ਫਿਰੈ ਮਨ ਮੁਖ ਪਤ ਗਵਾਈ।
0: ਭਰਮ ਚ ਭੁੱਲਾ ਹੋਇਆ ਸਾਰਾ ਜਗਤ ਭਟਕਦਾ ਭਰਮ ਦਾ ਫਿਰਦਾ, ਮਨਮੁਖ ਬੰਦੇ ਆਪਣੀ ਪਤ ਗਵਾ ਕੇ ਜਾਂਦੇ ਹੈ। ਮਨਮੁਖ ਇਸ ਸੰਸਾਰ ਵਿੱਚ ਵੀ ਪਤ ਗਵਾ ਲੈਂਦੇ ਹੈ ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਕੋਈ ਪਤ ਇੱਜ਼ਤ ਦਾ ਦਾਨ ਪ੍ਰਾਪਤ ਨਹੀਂ ਹੁੰਦਾ। ਤੋ ਮਨਮੁਖ ਪਤ ਗਵਾ ਕੇ ਸੰਸਾਰ ਤੋਂ ਜਾਂਦੇ ਹੈ ਤੇ ਗੁਰਮੁਖ ਪਤ ਸਵਾਰ ਕੇ ਜਾਂਦੇ ਹਨ।
1: ਘਰ ਦਰ ਛੋਡੇ ਆਪਣਾ ਪਰ ਘਰ ਝੂਠਾ ਜਾਈ।
0: ਕਹਿੰਦੇ ਆਪਣਾ ਘਰ ਛੱਡ ਕੇ ਜਿਹੜਾ ਵਾਹਿਗੁਰੂ ਨੇ ਨਾਮ ਖਜ਼ਾਨਾ ਇਸ ਸਰੀਰ ਰੂਪੀ ਘਰ 'ਚ ਪਾਇਆ, ਇਹਨੂੰ ਛੱਡ ਕੇ ਬਾਹਰ ਬੰਦੇ ਜਿਹੜੇ ਹੋਰ ਦੇਹਧਾਰੀ ਨੇ ਉਹਨਾਂ ਦੇ ਕੋਲ ਜਾ ਕੇ ਲੱਭਦਾ ਫਿਰਦਾ ਹੈ ਤੇ ਪਰਾਏ ਘਰ ਜਾ ਕੇ ਫਿਰ ਇਹ ਝੂਠਾ ਹੈ। ਜਦੋਂ ਪਰਾਏ ਘਰ ਜਾਂਦਾ ਤੇ ਫਿਰ ਝੂਠਾ ਸਾਬਤ ਹੁੰਦਾ ਵੀ ਜਿਹੜੀ ਵਸਤੂ ਆਪਣੇ ਘਰ ਵਿੱਚ ਸੀ ਇਹ ਬਾਹਰ ਜਾ ਕੇ ਲੱਭਦਾ ਫਿਰਦਾ, ਫਿਰ ਝੂਠਾ ਹੀ ਸਾਬਤ ਹੁੰਦਾ ਹੈ।
1: ਚੋਰੈ ਵਾਂਗੂ ਪਕੜੀਐ ਬਿਨ ਨਾਵੈ ਚੋਟਾ ਖਾਈ।
0: ਇਹੋ ਜਿਹੜੇ ਬੰਦੇ ਨੇ ਉਹ ਫਿਰ ਚੋਰਾਂ ਵਾਂਗੂ ਫੜੇ ਜਾਂਦੇ। ਜਦੋਂ ਪਰਾਏ ਘਰ ਜਾਏਗਾ ਤੇ ਉਹਨਾਂ ਕਹਿਣਾ ਵੀ ਇਹ ਇੱਥੇ ਕਿਉਂ ਫਿਰਦਾ, ਇਹ ਚੋਰ ਹੈ, ਫਿਰ ਉਹ ਚੋਰਾਂ ਵਾਂਗੂ ਫੜਿਆ ਜਾਂਦਾ ਤੇ ਨਾਮ ਤੋਂ ਬਿਨਾਂ ਫਿਰ ਉਹ ਜੰਮਾਂ ਦੀਆਂ ਚੋਟਾਂ ਖਾਂਦੇ ਹੈ। ਬਿਨ ਨਾਮੈ ਚੋਟਾਂ ਖਾਈ, ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਅਕਾਲ ਪੁਰਖ ਦੇ ਨਾਮ ਤੋਂ

0: ਹੇ ਭਾਈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣਾ ਕਰਕੇ ਜਾਣ ਲਿਆ, ਜਿਨ੍ਹਾਂ ਨੇ ਜਾਣ ਲਿਆ ਵੀ ਵਾਹਿਗੁਰੂ ਇਸੇ ਸਰੀਰ ਰੂਪੀ ਘਰ ਦੇ ਵਿੱਚ ਹੀ ਹੈ, ਬਾਹਰ ਨਹੀਂ ਹੈ, ਘਰ ਹੀ ਫਿਰ ਉਹ ਫਿਰ ਵਾਹਿਗੁਰੂ ਪਰਮੇਸ਼ਰ ਇਸ ਘਰ ਦੇ ਵਿੱਚ ਹੀ ਹੈ। ਕਾਹੇ ਰੇ ਬਨ ਖੋਜਣ ਜਾਈ, ਤੂੰ ਬਾਹਰ ਜੰਗਲਾਂ 'ਚ ਕੀ ਲੱਭਣ ਜਾਣਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਫੁਰਮਾਉਂਦੇ, ਉਹ ਤਾਂ ਤੇਰੇ ਅੰਦਰ ਹੀ ਵਰਤ ਰਿਹਾ, ਵੱਸ ਰਿਹਾ। ਜਿਨ੍ਹਾਂ ਨੇ ਜਾਣ ਲਿਆ ਕਿ ਉਹ ਘਰ ਦੇ ਵਿੱਚ ਹੀ ਹੈ, ਸੇ ਸੁਖੀਏ ਭਾਈ। ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ, ਇਹ ਭਾਈ ਉਹ ਇਸ ਸੰਸਾਰ ਵਿੱਚ ਸੁਖੀ ਹਨ, ਉਹਨਾਂ ਦਾ ਜੀਵਨ ਸੁਖਾਲਾ ਹੈ, ਉਹਨਾਂ ਦਾ ਲੋਕ ਵੀ ਸੁਖੀ ਆ ਤੇ ਪਰਲੋਕ ਵੀ ਸੁਹੇਲਾ ਹੈ।
1: ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵੜਿਆਈ,
0: ਉਹਨਾਂ ਨੇ ਆਪਣੇ ਅੰਦਰ ਹੀ ਬ੍ਰਹਮ ਨੂੰ ਪਛਾਣ ਲਿਆ, ਆਤਮ ਸਵਰੂਪ ਨੂੰ ਆਪਣੇ ਅੰਦਰ ਹੀ ਜਾਣ ਲਿਆ ਭਾਈ। ਔਰ ਇਸੇ ਪ੍ਰਕਾਰ ਨਾਲ ਉਹਨਾਂ ਨੇ ਜਦੋਂ ਆਪਣੇ ਅੰਦਰ ਬ੍ਰਹਮ ਨੂੰ ਪਛਾਣਿਆ ਤੇ ਹੰਕਾਰ ਨਹੀਂ ਕੀਤਾ, ਉਹ ਕਹਿੰਦੇ ਸਾਡੇ ਗੁਰੂ ਦੀ ਵਡਿਆਈ ਹੈ। ਗੁਰ ਕੀ ਵਡਿਆਈ, ਇਹ ਮੇਰੇ ਗੁਰੂ ਦੀ ਵਡਿਆਈ ਹੈ, ਮੇਰੇ ਗੁਰੂ ਦਾ ਪ੍ਰਤਾਪ ਹੈ ਕਿ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਤਮ ਸਰੂਪ ਨੂੰ ਜਾਣਿਆ ਹੈ।
1: ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ,
0: ਆਪ ਹੀ ਵਾਹਿਗੁਰੂ ਦਾਨ ਕਰਨ ਵਾਲਾ। ਜੇ ਕੋਈ ਦੂਸਰਾ ਦਾਤਾ ਹੋਵੇ ਤੇ ਜਾ ਕੇ ਕਹੀਏ, ਜੇ ਦਾਨ ਕਰਨ ਵਾਲਾ ਦਾਤਾ ਉਹ ਆਪ ਹੀ ਹੈ ਤੇ ਫਿਰ ਆਖੀਏ ਕਿਹਨੂੰ। ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ, ਉਹ ਆਪ ਹੀ ਕਿਰਪਾ ਕਰਕੇ ਦਇਆ ਕਰਕੇ ਜਿਨ੍ਹਾਂ ਨੂੰ ਆਤਮਾ ਦਾ ਸਵਰੂਪ ਬੁਝਾਉਂਦਾ ਹੈ, ਉਹੀ ਗੁਰਮੁਖ ਆਪਣੇ ਆਪੇ ਨੂੰ

ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਸਰਵਣ ਕਰਾਈ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ, ਜਿਵੇਂ ਕਿ ਭਾਈ ਸਾਹਿਬ ਹੁਣੇ ਵੀ ਦੱਸਿਆ ਹੈ ਕਿ ਕੱਲ੍ਹ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜੋ ਪ੍ਰਕਾਸ਼ ਦਿਹਾੜਾ ਪਿੰਡ ਪਲਾਹੀ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਚਾਰ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਰੋਜ਼ ਤੋਂ ਪ੍ਰਾਰੰਭ ਹੋਏ ਸਨ ਅਤੇ ਕੱਲ੍ਹ ਨੂੰ ਉਹਨਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ, ਭੋਗ ਪਾਏ ਜਾਣਗੇ ਸੁਬਾਹ, ਅਤੇ ਵਿਸ਼ੇਸ਼ ਦੀਵਾਨ ਕੱਲ੍ਹ ਨੂੰ ਸਜਣਗੇ। ਅਤੇ ਬੇਨਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਟਰੀਟਾਂ 'ਤੇ ਗੱਡੀਆਂ ਪਾਰ ਕਰਿਓ ਅਤੇ ਆਪਣੇ ਵਿਚਾਰ ਰੱਖਿਓ। ਕਈ ਵਾਰ ਸਟਰੀਟ 'ਤੇ ਗਲਤ ਗੱਡੀ ਲੱਗ ਜਾਏ ਤਾਂ ਟਿਕਟ ਮਿਲ ਜਾਂਦੀ ਆ। ਸਾਡੀ ਇਹ ਬੇਨਤੀ ਹੈ ਕਿ ਧਿਆਨ ਦੇ ਨਾਲ ਜਿੱਥੇ ਵੀ ਗੱਡੀ ਪਾਰ ਕਰਨੀ ਆ, ਆਪਾਂ ਨੂੰ ਪਤਾ ਹੀ ਹੁੰਦਾ ਹੈ ਕਿ ਇੱਥੇ ਕਰਾਂਗੇ ਸਾਨੂੰ ਟਿਕਟ ਮਿਲੂਗੀ, ਸੋ ਧਿਆਨ ਰੱਖਣਾ। ਸੋ ਵੱਧ ਚੜ ਕੇ ਆਓ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਬੜੀ ਅਪਾਰ ਕਿਰਪਾ ਹੈ, ਸੋ ਆਓ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਸਾਡੇ ਪਾਸ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ, ਸਾਡੇ ਪਾਸ 3 ਦਿਨ ਵਾਸਤੇ ਜੋ ਪਹੁੰਚੇ ਨੇ, ਉਹ ਸਪੈਸ਼ਲ ਆਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ, ਅਤੇ ਅੱਜ ਉਹਨਾਂ ਨੇ ਹਾਜ਼ਰੀ ਭਰਨੀ ਤਾਂ ਕੱਲ੍ਹ ਨੂੰ ਉਹਨਾਂ ਨੇ ਇਸ ਸਟੇਜ 'ਤੇ ਆਖਰੀ ਦੀਵਾਨ ਲਾਉਣੇ ਨੇ। ਵੱਧ ਚੜ ਕੇ ਆਓ, ਉਹਨਾਂ ਤੋਂ ਵੀ ਆਪਾਂ ਸਰਵਣ ਕਰੀਏ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

왜 그러지? 왜 그러지? 왜 그러지? 왜 그러지? 왜 그러지? 왜 그러지? 왜 그러지?

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਅਰਦਾਸ ਕਰਦੇ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਇਹਨਾਂ 'ਤੇ ਕਿਰਪਾ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਆਓ ਹੁਣ, ਜਿਵੇਂ ਕਿ ਆਪ ਸੰਗਤਾਂ ਨੂੰ ਪਹਿਲਾਂ ਵੀ ਦੱਸਦੇ ਆਏ ਹਾਂ, ਮੈਨੂੰ ਉਸ ਤਰ੍ਹਾਂ ਹੀ ਯਾਦ ਆ ਕਿ ਜਦੋਂ ਸਵਰਗਵਾਸੀ ਸਰਦਾਰ ਤੀਰ ਸਿੰਘ ਸਲ ਇਸ ਪੌੜੀਆਂ ਦੇ ਵਿੱਚ ਬੈਠੇ ਸੀ, ਜਦੋਂ ਉਹਨਾਂ ਨੇ ਸਤਿਕਾਰਯੋਗ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ ਇਹਨਾਂ ਦਾ ਜਥਾ ਬੁਲਾਇਆ, ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਸੀ। ਮੈਂ ਧੰਨਵਾਦ ਕਰਦਾ ਉਹਨਾਂ ਦਾ ਪਰਿਵਾਰ, ਫਲਾਹੀ ਪਿੰਡ ਦੇ ਸਾਰੇ ਉਹਨਾਂ ਦਾ ਆਪਣਾ ਪਰਿਵਾਰ ਹੈ ਜਿਹੜੇ ਉਹਨਾਂ ਦੇ ਇੱਕ ਬੋਲ 'ਤੇ ਹਰੇਕ ਸਾਲ ਇਸ ਢਾਡੀ ਜਥੇ ਨੂੰ ਬੁਲਾਉਂਦੇ ਆ। ਮੈਂ ਇੱਥੇ ਖੜ੍ਹਾ ਸੀ, ਮੈਨੂੰ ਕਹਿੰਦੇ ਜੰਡੀ ਸਾਹਿਬ ਅਗਲੇ ਸਾਲ ਲਈ ਭਾਈ ਲਖਵਿੰਦਰ ਸਿੰਘ ਜੀ ਸੋਹਲ ਨੂੰ ਹੁਣੇ ਕਹਿ ਕੇ ਅਨਾਊਂਸਮੈਂਟ ਕਰ ਦਿਓ। ਦਾਸ ਨੇ ਇਹਨਾਂ ਦੀ ਅਨਾਊਂਸਮੈਂਟ ਕੀਤੀ ਕਿ ਇਹ ਅਗਲੇ ਸਾਲ ਵਾਸਤੇ ਵੀ ਆਉਣਗੇ। ਜਦੋਂ ਦੇ ਸਵਰਗਵਾਸੀ ਹੋਏ ਆ ਉਸ ਟਾਈਮ ਤੋਂ ਇਹਨਾਂ ਦਾ ਪਰਿਵਾਰ, ਸਾਰਾ ਹੀ ਪਰਿਵਾਰ, ਸਲ ਪਰਿਵਾਰ ਇੱਕਜੁੱਟ ਹੈ ਸਾਰਾ ਹੀ, ਇਹ ਸਾਰੇ ਹੀ ਇਹਨਾਂ ਨੂੰ ਯਾਦ ਕਰਦੇ, ਸਪੈਸ਼ਲ ਇਸ ਪ੍ਰੋਗਰਾਮ 'ਤੇ ਆਉਂਦੇ। ਫਿਰ ਢਾਡੀਆਂ ਦਾ ਤਾਂ ਛੇਵੇਂ ਪਾਤਸ਼ਾਹ ਦੇ ਨਾਲ ਬੜਾ ਗੂੜਾ ਸੰਬੰਧ ਹੈ, ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਜਿਵੇਂ ਕਿ ਪਤਾ ਹੀ ਹੈ ਕਿ ਅਕਾਲ ਤਖ਼ਤ ਦੇ ਨਾਲ ਢਾਡੀ ਸਿੰਘਾਂ ਦਾ ਬਹੁਤ ਜ਼ਿਆਦਾ ਇਹ ਗੂੜਾ ਸੰਬੰਧ ਹੈ। ਜਦੋਂ ਢਾਡੀ ਨੱਥਾ ਅਤੇ ਅਬਦੁੱਲਾ ਛੇਵੇਂ ਪਾਤਸ਼ਾਹ ਨੇ ਪਿੰਡ ਸੁਰ ਸਿੰਘ ਤੋਂ ਉਹਨਾਂ ਨੂੰ ਬੁਲਾ ਕੇ ਲਿਆਂਦਾ ਸੀ, ਹਾਥੀਆਂ ਘੋੜਿਆਂ 'ਤੇ ਗੁਰੂ ਦੇ ਪਿਆਰੇ ਸਿੱਖ ਉਹਨਾਂ ਨੂੰ ਲੈ ਕੇ ਆਏ ਸੀ ਬੜੇ ਸਤਿਕਾਰ ਨਾਲ। ਸੋ ਆਓ, ਇਹਨਾਂ ਦਾ ਕੱਲ੍ਹ ਦਾ ਇੱਥੇ ਆਖਰੀ ਦੁਪਹਿਰ ਦਾ ਦੀਵਾਨ ਹੈ ਇਸ ਸਟੇਜ 'ਤੇ, ਅਤੇ ਆਓ ਹੁਣ ਇਹਨਾਂ ਤੋਂ ਢਾਡੀ ਵਾਰਾਂ ਸਰਵਣ ਕਰੀਏ। ਆਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ।

0: ਵਾਹਿਗੁਰੂ। ਦੀਨ ਦੁਨੀਆ ਦੇ ਵਾਲੀ ਸਤਿਗੁਰੂ ਸਾਹਿਬ ਸੱਚਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਦਰਬਾਰ 'ਚ ਬੈਠ ਕੇ ਗੁਰੂ ਦੀਆਂ ਕਥਾ ਕਹਾਣੀਆਂ ਗੁਰੂ ਸ਼ਬਦ ਦੁਆਰਾ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਕਿਵੇਂ ਗੁਰਬਾਣੀ ਦੇ ਸੱਚੇ 'ਚ ਢਾਲਿਆ ਜਾ ਸਕਦਾ ਹੈ ਜੁਗਤ ਪ੍ਰਾਪਤ ਕਰਨ ਵਾਸਤੇ, ਸਰਬੱਤ ਮਾਈ ਪਾਈ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ। ਬਹੁਤਾ ਮੈਂ ਇੱਧਰ ਉੱਧਰ ਦੀਆਂ ਵਿਚਾਰਾਂ ਨਾ ਕਰਾਂ ਕਿਉਂਕਿ ਸਮਾਂ ਬੜਾ ਕੀਮਤੀ ਹੈ ਅਤੇ ਮੈਂ ਪ੍ਰਾਰੰਭ ਕੀਤੇ ਹੋਏ ਮਜ਼ਬੂਨ ਦਾ ਰਿਜ਼ਲਟ ਵੀ ਤੁਹਾਡੇ ਨਾਲ ਸਾਂਝਾ ਕਰਨਾ ਲੋਚਦਾ।
1: ਵਾਹਿਗੁਰੂ।
0: ਸੋ ਸਰਬੱਤ ਮਾਈ ਪਾਈ ਪਿਆਰ ਚਾਓ ਦਿਓ ਸੀਸ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ।
0: ਭਾਜੀ ਜਸਵਿੰਦਰ ਸਿੰਘ ਜੰਡੀ ਸਾਹਿਬ ਨੇ ਇੱਕ ਵਾਰ ਫਿਰ ਪੁਰਾਣੀ ਯਾਦ ਤਾਜ਼ਾ ਕਰਾ ਦਿੱਤੀ, ਕਿਉਂਕਿ ਮੈਂ ਤਕਰੀਬਨ ਜਦੋਂ ਵੀ ਇਹ ਗੁਰੂ ਦਰਬਾਰ 'ਚ ਆਉਣਾ ਮੈਨੂੰ ਸਾਡੇ ਭਾਜੀ ਇਹਨਾਂ ਪੌੜੀਆਂ ਉੱਤੇ ਬੈਠੇ ਹੋਏ ਨਜ਼ਰ ਆਉਂਦੇ ਨੇ। ਬੜੇ ਪਿਆਰ ਵਾਲੇ ਸਨ, ਤੁਹਾਡੇ ਵਿੱਚ ਪਿਆਰ ਖਿਲਾ ਰਿਹਾ ਉਹਨਾਂ ਨੇ। ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਹਦਾ ਪਰਿਵਾਰ ਵੀ ਸਾਲ ਦੋ ਸਾਲ ਬਾਅਦ ਆਹਿਸਤਾ ਆਹਿਸਤਾ ਇਨਸਾਨ ਨੂੰ ਭੁੱਲ ਜਾਂਦਾ ਜਿਹਨੇ ਪਰਿਵਾਰ ਨੂੰ ਖੂਨ ਪਾ ਕੇ ਸਿੰਜਿਆ ਹੋਵੇ। ਮੈਂ ਵੇਖਿਆ ਪਰਿਵਾਰ ਹੀ ਨਹੀਂ ਸਾਰਾ ਇਲਾਕਾ ਹੀ ਲਗਭਗ, ਇਕੱਲੇ ਪਲਾਹੀ ਦੀ ਸੰਗਤ ਨਹੀਂ, ਪੂਰੇ ਇਲਾਕੇ ਦੀ, ਪੂਰੇ ਫ੍ਰੀ ਮਾਉਂਟ ਦੀ ਸੰਗਤ ਔਰ ਸਾਰੀ ਪ੍ਰਬੰਧਕ ਕਮੇਟੀ ਸਾਡੀ ਵਿਛੜੀ ਹੋਈ ਮਹਾਨ ਆਤਮਾ ਨੂੰ ਹਰ ਸਾਲ ਯਾਦ ਕਰਦੇ ਨੇ। ਆਏ ਬਗਾਏ ਵੀ ਉਹਨਾਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ ਅਤੇ ਜੋ ਉਹਨਾਂ ਨੇ ਸਾਨੂੰ ਸੇਧ ਦਿੱਤੀ ਉਹਦੇ 'ਤੇ ਆਪਾਂ ਚੱਲਣ ਦਾ ਯਤਨ ਕਰਦੇ ਹਾਂ। ਮੈਂ ਪ੍ਰਾਰੰਭ ਕੀਤੇ ਮਜ਼ਬੂਨ ਤੋਂ ਪਹਿਲਾਂ ਇੱਕ ਰਚਨਾ ਮੈਂ ਤੁਹਾਡੇ ਨਾਲ ਸਾਂਝਾ ਕਰਨੀ ਲੋਚਦਾ। ਮੈਨੂੰ ਹੁਕਮ ਹੋਇਆ, ਮੈਂ ਬਹੁਤਾ ਲੰਬਾ ਚੌੜਾ ਮਜ਼ਬੂਨ 'ਤੇ ਨਹੀਂ, ਕਿਉਂਕਿ ਜਿਸ ਮਕਸਦ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ, ਪਲਾਹੀ ਸਾਹਿਬ ਦੀ ਸਾਰੀ ਸੰਗਤ ਔਰ ਇਲਾਕੇ ਦੀ ਸੰਗਤ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉੱਥੇ ਮੁਬਾਰਕ ਚਰਨ ਪਾਏ, ਕੱਲ੍ਹ ਦਾ ਸਾਰਾ ਹੀ ਦੀਵਾਨ ਅਸੀਂ ਉਹਨਾਂ ਨੂੰ ਸਮਰਪਿਤ ਕਰ ਦੇਣਾ। ਇਹ ਗੁਰਦੁਆਰਾ ਸਾਹਿਬ ਔਰ ਦਸ਼ਮੇਸ਼ ਦਰਬਾਰ ਸਰੀ ਦਾ ਗੁਰਦੁਆਰਾ ਸਾਹਿਬ, ਇਹਨਾਂ ਨੂੰ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਆਖਿਆ ਜਾਂਦਾ। ਸ਼ਹੀਦਾਂ ਦਾ, ਗੁਰੂ ਭਗਤਾਂ ਦਾ, ਗੁਰੂ ਯੋਧਿਆਂ ਦਾ, ਗੁਰੂ ਪੁੱਤਰਾਂ ਦਾ, ਜਿੱਥੇ ਆਮ ਤੌਰ ਦੇ ਉੱਤੇ ਜ਼ਿਕਰ ਹੁੰਦਾ ਹੈ। ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਹਾਂ, ਆਹ ਜਿਹੜੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਅਤੇ ਮੌਜੂਦਾ ਸਮੇਂ 'ਚ ਜੋ ਹਾਲਾਤ ਬਣਦੇ ਜਾ ਰਹੇ ਹਨ, ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ। ਗੁਰੂ ਸਵਾਰੀ ਸਾਧ ਸੰਗਤ ਜੀ ਉਹ ਦਿਨ ਦੂਰ ਨਹੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੌਮ ਦੀ ਝੋਲੀ 'ਚ, ਕੌਮ ਦਾ ਘਰ ਉਹ ਬਖਸ਼ਿਸ਼ ਕਰ ਦੇਣਗੇ। ਸੋ ਮੈਂ ਬੇਨਤੀ ਕਰ ਰਿਹਾ ਹਾਂ, ਕਿਉਂਕਿ ਸਮਾਂ ਬੜਾ ਕੀਮਤੀ ਹੈ, ਬਾਅਦ 'ਚ ਰਹਿਣ ਸਬਾਈ ਵੀ ਹੋਣਾ, ਇਸ ਕਰਕੇ ਲੈਕਚਰ ਮੈਂ ਥੋੜ੍ਹਾ ਜਿਹਾ ਘੱਟ ਕਰਨ ਦਾ ਯਤਨ ਕਰਾਂਗਾ। ਮੈਂ ਪਿਛਲੀ ਦਫ਼ਾ ਜਦੋਂ ਭਾਈ ਹਰਦੀਪ ਸਿੰਘ ਜੀ ਨਿੱਜਰ, ਬਹੁਤ ਘੱਟ ਐਸੇ ਹੁੰਦੇ ਨੇ ਜਿਹਨੂੰ ਸੰਗਤਾਂ ਯਾਦ ਕਰਦੀਆਂ ਨੇ ਚਲੇ ਜਾਣ ਤੋਂ ਬਾਅਦ, ਪਰਿਵਾਰ ਭੁੱਲ ਜਾਂਦਾ। ਮੈਨੂੰ ਉਹਨਾਂ ਦੀ ਸ਼ਹਾਦਤ 'ਤੇ ਬੁਲਾ ਲਿਆ ਗਿਆ। ਜਦੋਂ ਮੈਂ ਉੱਥੇ ਪਹੁੰਚਿਆ, ਇੱਕ ਵੀਰ ਮੈਨੂੰ ਆਣ ਕੇ ਮਿਲਿਆ, ਸਾਡੇ ਭਾਜੀ ਦਿਲਬਾਗ ਸਿੰਘ ਜੀ ਚੰਗੇ ਤਰੀਕੇ ਨਾਲ ਜਾਣਦੇ ਨੇ, ਦਰਗਾਹਪੁਰ ਉਹਨਾਂ ਦਾ ਪਿੰਡ ਹੈ। ਕਹਿੰਦਾ ਭਾਜੀ ਮੈਂ ਇੱਕ ਚੀਜ਼ ਲਿਖੀ ਹੈ, ਮੇਰਾ ਦਿਲ ਕਰਦਾ ਤੁਸੀਂ ਸਟੇਜ ਉੱਤੇ ਬੋਲੋ ਉਸਨੂੰ ਜ਼ਰੂਰ। ਉਹ ਸਤਰਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ, ਉਹ ਸਾਡੇ ਸਾਰਿਆਂ ਵਾਸਤੇ ਇੱਕ ਸੁਨੇਹ ਹੈ, ਆੜਾ ਦਿਨ ਆਪਾਂ ਮਨਾ ਰਹੇ ਹਾਂ ਇਹਦੇ ਸੰਬੰਧੀ ਉਹ ਸੁਨੇਹ ਹੈ। ਜਿੰਨਾ ਚਿਰ ਆਪਾਂ ਇੱਕਜੁੱਟ ਨਹੀਂ ਹੁੰਦੇ, ਮਨ ਦੇ ਵਖਰੇਵੇਂ ਦੂਰ ਨਹੀਂ ਹੁੰਦੇ, ਅਸੀਂ ਮੰਜ਼ਲ ਸਾਰ ਨਹੀਂ ਕਰ ਸਕਦੇ। ਸੋ ਇਹ ਰਚਨਾ ਕਹਿ ਕੇ ਮੈਂ ਪ੍ਰਾਰੰਭ ਕੀਤੇ ਮਜ਼ਬੂਨ ਬਾਜ ਤੁਹਾਡੇ ਨਾਲ ਸਾਂਝਾ ਕਰਨਾ ਹੈ। ਸੋ ਸਰਵਣ ਕਰੀਏ, ਉਹ ਮੈਨੂੰ ਰਚਨਾ ਦੇ ਗਿਆ ਕੋਈ ਘੰਟਾ ਕੁ ਪਹਿਲਾਂ, ਆਪਾਂ ਉਹਨੂੰ ਥੋੜ੍ਹਾ ਪੜ੍ਹਿਆ, ਉਹਦਾ ਤਿਆਰ ਕਰਕੇ ਸਾਰੇ ਦਾ ਸਾਰਾ ਮਜ਼ਬੂਨ ਮੈਂ ਸੰਗਤਾਂ ਦੇ ਸਮਕਸ਼ ਰੱਖਿਆ। ਮੇਰਾ ਦਿਲ ਕੀਤਾ ਜਿਹੜੇ ਚਲੇ ਜਾਂਦੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਹੈ। ਆਪਾਂ ਉਹ ਰਚਨਾ ਪਹਿਲਾਂ ਸਰਵਣ ਕਰ ਲਈਏ, ਮੈਂ ਬਹੁਤਾ ਇਹਦੇ 'ਤੇ ਲੈਕਚਰ ਨਾ ਹੀ ਕਰਾਂ, ਤੁਸੀਂ ਸਰਵਣ ਕਰ ਲੈਣਾ ਉਸਨੂੰ, ਫਿਰ ਪ੍ਰਸੰਗ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ, ਸਮੇਂ ਦੀ ਵੀ ਆਪਾਂ ਕਦਰ ਕਰਾਂਗੇ। ਸੋ ਸਰਵਣ ਕਰੀਏ। ਉਹ ਢਾਡੀ ਸਿੰਘ ਤੁਹਾਡੇ ਨਾਲ ਰਚਨਾ ਸਾਂਝਾ ਕਰੇ, ਦਿਲ ਨੂੰ ਟੁੰਬੜ ਵਾਲੀ ਹੈ ਕੀ ਕਹਿ ਰਹੀ ਹੈ, ਉਵੇਂ ਨੇ ਕੀਤਾ ਜਾ ਰਿਹਾ ਜੀ।

ਜਿੰਨਾ ਚਿਰ ਇੱਕ ਜੁੱਟ ਕੌਮ ਹੋਈ ਨਾ ਵੈਰੀ ਸਾਡਾ ਰਹਿਣਗੇ ਸ਼ਿਕਾਰ ਕਰਦੇ। ਬੜਾ ਸ਼ਿਕਾਰ ਹੋਇਆ ਬਾਬਰ ਕਿਆ ਤੇ ਬਾਬਿਆਂ ਕਦੀ ਸਦਾ ਤੋਂ ਲੱਗਦੀ ਆਈ ਸੰਗਤ ਜੀ। ਮੈਂ ਇਤਿਹਾਸ ਵੱਲ ਮੁੜਾਂ, ਜਿਸ ਪਾਸੇ ਨੂੰ ਮੈਂ ਇਤਿਹਾਸ ਨੂੰ ਛੇੜਿਆ ਸੀ ਮੇਰੇ ਵੀਰ ਭਾਈ ਸਤਵਿੰਦਰ ਸਿੰਘ ਜੀ, ਸਤਵਿੰਦਰ ਸਿੰਘ ਜੀ ਜੋ ਕਿ ਲਗਤੇ ਜਿਗਰ ਸਪੁੱਤਰ ਹਨ ਸਰਦਾਰ ਤੀਰਥ ਸਿੰਘ ਜੀ ਪਹਿਲਵਾਨ ਸਾਹਿਬ ਜੀ ਹੋਣਾ ਦੇ, ਉਹਨਾਂ ਵੱਲੋਂ ਆਪਣੇ ਭਚੰਗੀ ਗੁਰਸ਼ਾਨ ਸਿੰਘ ਜੀ, ਉਹ ਬੇਅੰਤ ਮਾਇਆ ਵੀ ਮੈਨੂੰ ਛੋਟਾ ਵੀਰ ਸਾਡਾ ਬੱਚਾ ਦੇ ਕੇ ਗਏ। ਅਰਦਾਸ ਹੈ ਵਾਹਿਗੁਰੂ ਦੇ ਪਾਵਨ ਚਰਨ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਸਲੂਕ ਮੁਹੱਬਤ ਦੀ ਦਾਤ ਬਖਸ਼ਿਸ਼ ਕਰਦੇ ਰਹਿਣਾ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ ਕਰਨੀ, ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਪਰਮਾਰਥ ਦੀ ਵਿੱਦਿਆ ਦਾ ਦਾਨ ਵੀ ਝੋਲੀ 'ਚ ਪਾਉਣਾ, ਗੁਰੂ ਘਰ ਦਾ ਸੇਵਾਦਾਰ ਬਣਾਉਣ। ਇਹ ਅਰਦਾਸ ਹੈ, ਦਿਲੀ ਅਰਦਾਸ ਹੈ ਮੇਰੀ ਗੁਰੂ ਚਰਨਾਂ 'ਚ। ਮਨ ਬਿਰਤੀ ਲੈ ਚੱਲੀ ਜਦੋਂ ਹਸਨ ਖਾਨ ਨੇ, ਕੱਲ੍ਹ ਤੱਕ ਮੈਂ ਇੱਥੋਂ ਲੈ ਗਿਆ ਸਾਂ, ਪਾਤਸ਼ਾਹ ਕੋਈ ਆ ਗਏ ਅਤੇ ਆਣ ਕੇ ਇਹ ਗੱਲ ਦੱਸੀ। ਹਜ਼ੂਰ ਨੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਇੱਕ ਬਚਨ ਕਰਾਂ। ਕਹਿਣ ਲੱਗੇ, ਕਰੋ ਜੀ। ਕਹਿੰਦਾ, ਆਮ ਤੌਰ 'ਤੇ ਲੜਾਈ ਅਤੇ ਦਿਨ ਪੁਰਾਤਨ ਸਮੇਂ 'ਚ ਲੜਾਈਆਂ ਹਮੇਸ਼ਾ ਦਿਨ ਵੇਲੇ ਲੜੀਆਂ ਜਾਂਦੀਆਂ ਸਨ। ਦਿਨੇ ਲੜਾਈ ਪ੍ਰਾਰੰਭ ਹੁੰਦੀ ਸੀ ਸੂਰੀ ਦੀ ਪਹਿਲੀ ਕਿਰਨ ਨਾਲ, ਅਤੇ ਸੂਰਜ ਛਿਪਦਾ ਸਾਰ ਲੜਾਈ ਬੰਦ ਕਰ ਦਿੱਤੀ ਜਾਂਦੀ ਸੀ। ਪਰ ਕਹਿੰਦਾ, ਜ਼ਾਲਮਾਂ ਨੇ ਸਾਰੇ ਕਾਨੂੰਨ ਛਿੱਕੇ ਟਾਂਕੇ ਤੁਹਾਡੇ 'ਤੇ ਰਾਤ ਨੂੰ ਹਮਲਾ ਕਰਨਾ ਜੇ ਅੱਜ ਰਾਤ ਨੂੰ। ਪਾਤਸ਼ਾਹ ਨੇ ਆਖਿਆ, ਤਿਆਰੀ ਕਰ ਲੈਣੀ ਚਾਹੀਦੀ, ਸਦਾ ਹੀ ਤਤਪਰ ਹਾਂ, ਜਦੋਂ ਮਰਜ਼ੀ ਆ ਜਾਣ। ਇਹ ਲਲਾ ਬੇਗ ਦੀਆਂ ਫੌਜਾਂ ਨੇ ਰਾਤ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਤੇ ਹਮਲਾ ਕਰ ਦਿੱਤਾ, ਜਿੱਥੇ ਜੰਗ ਹੋਈ ਗੁਰਸਰ ਮਹਾਰਾਜ। ਪਹਿਲੀ ਗੱਲ, ਇੱਥੇ ਜੰਗ ਕਿਉਂ ਹੋਈ ਹੈ, ਮੈਂ ਥੋੜ੍ਹਾ ਜਿਹਾ ਹਵਾਲਾ ਬਾਅਦ 'ਚ ਤੁਹਾਡੇ ਨਾਲ ਸਾਂਝਾ ਕਰਦਾ। ਗੁਰੂ ਕੀ ਸਿੱਖ ਸੰਗਤ ਤਿਆਰ ਬਰ ਤਿਆਰ ਸੀ, ਇਹਨਾਂ ਨੇ ਮੂੰਹ ਤੋੜ ਕੇ ਰੱਖ ਦਿੱਤੇ ਅਗਨਬਾਨ ਛੱਡ ਕੇ, ਆਪਣੇ ਬਹੁਤ ਸਾਰੇ ਬੰਦਿਆਂ ਦਾ ਨੁਕਸਾਨ ਕਰਾ ਕੇ ਲਲਾ ਬੇਗ ਪਿਛਾਂ ਹਟ ਗਏ। ਦਿਨ ਚੜਿਆ, ਲੜਾਈ ਪ੍ਰਾਰੰਭ ਹੋਈ। ਲੜਾਈ ਦੇ ਰੂਲ ਹੋਇਆ ਕਰਦੇ ਸਨ, ਅਸੂਲ ਜਿਹਨੂੰ ਤੁਸੀਂ ਕਹਿ ਲਓ। ਇੱਕ ਪਾਸੋਂ ਇੱਕ ਜਰਨੈਲ ਆਉਂਦਾ ਸੀ, ਉਹਦੇ ਮਾਤ ਹਿੱਤ ਜਿੰਨੀ ਫੌਜ ਹੁੰਦੀ ਸੀ ਉਹ ਆਇਆ ਕਰਦੀ ਸੀ, ਬਾਕੀ ਜਰਨੈਲ ਨਹੀਂ ਸਨ ਆਉਂਦੇ। ਦੁਸ਼ਮਣ ਵਾਲੇ ਪਾਸੋਂ ਇੱਕ ਜਰਨੈਲ ਆਉਂਦਾ ਸੀ, ਅਤੇ ਜਿਹੜੀ ਇੱਕ ਧਿਰ ਹੁੰਦੀ ਸੀ ਜਿੱਥੇ ਹਮਲਾ ਕੀਤਾ ਜਾਂਦਾ ਸੀ, ਉੱਧਰ ਵੀ ਇੱਕੋ ਹੀ ਜਰਨੈਲ ਆਇਆ ਕਰਦਾ ਸੀ। ਉਹਦੇ ਮਾਤ ਹਿੱਤ ਵੀ ਜਿੰਨੇ ਬੰਦੇ ਹੁੰਦੇ ਸਨ ਉਨੇ ਹੀ ਮੈਦਾਨੇ ਜੰਗ 'ਚ ਆਉਂਦੇ ਸਨ, ਵੱਧ ਨਹੀਂ ਸੀ ਆਉਂਦਾ। ਬਾਕੀ ਖਲੋ ਕੇ ਇਹ ਲੜਾਈ ਵੇਖਦੇ ਸਨ, ਸਾਰੇ ਇਕੱਠੇ ਹਮਲਾ ਨਹੀਂ ਸਨ ਕਰਦੇ। ਹੁਣ ਪਹਿਲਾ ਹਮਲਾ ਕੌਣ ਕਰੇਗਾ? ਇਹ ਹਮਲਾ ਕਰਨ ਦੇ ਵਾਸਤੇ ਗਾਜੀ ਕਮਰ ਬੇਗ ਨੇ ਲਲਾ ਬੇਗ ਨੂੰ ਆਖਿਆ ਕਿ ਪਹਿਲਾ ਹਮਲਾ ਮੈਂ ਕਰਾਂਗਾ ਜਾ ਕੇ। ਗਾਜੀ ਕਮਰ ਬੇਗ ਲਲਾ ਬੇਗ ਦਾ ਭਰਾ ਲੱਗਦਾ ਸੀ ਰਿਸ਼ਤੇ ਵਿੱਚ, ਉਹਨੇ ਆਖਿਆ ਪਹਿਲਾ ਹਮਲਾ ਮੈਂ ਕਰਾਂਗਾ। ਬੜਾ ਲੋਹੜੇ ਦਾ ਲੜਾਕਾ ਜਦੋਂ ਆਇਆ ਮੈਦਾਨੇ ਜੰਗ 'ਚ, ਇਹਦਾ ਮੁਕਾਬਲਾ ਕਰਨ ਦੇ ਵਾਸਤੇ ਮੈਦਾਨੇ ਜੰਗ 'ਚ ਭਾਈ ਰਾਏ ਯੋਧ ਜੀ ਆਏ। ਇਹ ਭਾਈ ਰਾਏ ਯੋਧ ਜੀ ਕੌਣ ਹੈ? ਕਹਿੰਦੇ ਇਹਨਾਂ ਦਾ ਨਾਤਾ ਸਿੱਖੀ ਨਾਲ ਦੂਰ ਦੂਰ ਦਾ ਨਹੀਂ ਸੀ ਪਹਿਲਾਂ, ਇਹ ਗੱਲ ਸਮਝਣ ਵਾਲੀ ਹੈ। ਫਿਰ ਇਹਨਾਂ ਦਾ ਵਿਆਹ ਇੱਕ ਐਸੇ ਘਰਾਣੇ 'ਚ ਹੋਇਆ ਹੈ ਜਿਹੜੀ ਬੀਬੀ ਗੁਰੂ ਨਾਨਕ ਦੇ ਦਰ ਦੀ ਸੇਵਾਦਾਰ ਸੀ, ਬਹੁਤ ਵੱਡੀ। ਇਹ ਪਰਿਵਾਰ, ਲੜਕੀ ਪਰਿਵਾਰ ਗੁਰੂ ਘਰ ਨਾਲ ਬਹੁਤ ਵੱਡਾ ਜੁੜਿਆ ਹੋਇਆ ਸੀ। ਰਾਏ ਜੋ ਤਗੜਾ ਬੰਦਾ ਸੀ, 500 ਘੋੜ ਸਵਾਰ ਇਹਦੇ ਕੋਲ ਹਰ ਟਾਈਮ ਰਿਹਾ ਕਰਦਾ ਸੀ, ਇਹ ਇਤਿਹਾਸ ਦੇ ਪੰਨੇ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਜਦੋਂ ਭਾਈ ਰੂਪੇ ਬਾਬਾ ਬਿਧੀ ਚੰਦ ਸਾਹਿਬ ਜੀ ਪਹਿਲਾ ਘੋੜਾ ਲੈ ਕੇ ਆਏ ਤੇ ਦੂਜਾ ਲੈਣ ਵਾਸਤੇ ਚਲੇ ਗਏ ਨਾ, ਬਾਬਾ ਭਾਈ ਰਾਏ ਜੋ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਜਦੋਂ ਵਿਆਹ ਹੋ ਗਿਆ, ਇਹਨਾਂ ਦੀ ਸੁਆਣੀ ਨੇ ਇਹਨੂੰ ਗੁਰੂ ਘਰ ਨਾਲ ਜੋੜਿਆ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੋੜਿਆ, ਇਹ ਸ਼ਰਧਾਲੂ ਬਣ ਗਏ। ਵੇਖੋ, ਕਈ ਐਸੀਆਂ ਵੀ ਨੌਵਾਂ ਧੀਆਂ ਘਰ ਵਿੱਚ ਆਉਂਦੀਆਂ ਨੇ ਜਿਹੜੀਆਂ ਬਰਕਤਾਂ ਤੇ ਗੁਰਸਿੱਖੀ ਲੈ ਕੇ ਆਉਂਦੀਆਂ ਨੇ। ਅਰਦਾਸ ਕਰਿਆ ਕਰੀ ਅਸੀਂ ਸਾਰੇ। ਪੁਰਾਣੇ ਕਹਿੰਦੇ ਹੁੰਦੇ ਸੀ, ਨਾ ਕੋਈ ਮਾੜਾ ਘਰ 'ਚ ਜੰਮੇ ਤੇ ਨਾ ਬਾਹਰੋਂ ਕੋਈ ਆਵੇ। ਇਹ ਝੋਲੀ ਅੱਡ ਕੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਤੇਰੇ ਦਰ ਤੇ ਕਿਸੇ ਚੀਜ਼ ਦਾ ਘਾਟਾ ਨਹੀਂ, ਤੇ ਕੋਈ ਗੁਰਸਿੱਖ ਪਰਿਵਾਰ ਦੇ ਨਾਲ ਮੇਲ ਕਰਾ ਜਿਹੜਾ ਰੱਬ ਦੇ ਭਾਣੇ 'ਚ ਔਰ ਭੈ ਵਿੱਚ ਰਹਿ ਸਕੇ। ਜਦੋਂ ਜੋੜਿਆ ਤੇ ਸੱਚਾ ਸਿੱਖ ਬਣ ਗਿਆ। ਇਹਨੇ ਆਖਿਆ, ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਜੇ, ਆਪ ਸਰਬ ਕਲਾ ਸੰਪੂਰਨ ਜੇ, ਮੇਰੀ ਮੱਤ ਛੋਟੀ ਹੈ, ਗੱਲ ਬੜੀ ਵੱਡੀ ਤੇ ਮੂੰਹ ਮੇਰਾ ਛੋਟਾ, ਮੈਂ ਬੇਨਤੀ ਕਰਦਾ। ਬਾਬਾ ਜੀ ਨੇ ਜਦੋਂ ਘੋੜਾ ਲੈ ਕੇ ਆਉਣਾ ਤੇ ਆਟੋਮੈਟਿਕਲੀ ਦੁਸ਼ਮਣ ਨੇ ਮਗਰ ਆਉਣਾ, ਕਿਉਂਕਿ ਵਚਨ ਕਰਕੇ ਆਏ ਨੇ। ਮੈਂ ਦੱਸ ਕੇ ਆਵਾਂ,
ਦੁਸ਼ਮਣ ਦਲ ਵੀ ਚੜ ਕੇ ਆਉਣਾ ਤੇ ਭਾਈ ਰੂਪੇ ਪਿੰਡ ਚ ਲੜਾਈ ਕਰਨਾ ਮੁਨਾਸਿਬ ਨਹੀਂ, ਜੰਗ ਕਰਨਾ ਮੁਨਾਸਿਬ ਨਹੀਂ, ਲੋਕਾਂ ਦਾ ਬੜਾ ਨੁਕਸਾਨ ਹੋਵੇਗਾ। ਪਾਤਸ਼ਾਹ ਨੇ ਆਖਿਆ ਫਿਰ ਤੁਸੀਂ ਕੀ ਚਾਹੁੰਦੇ ਹੋ? ਕਹਿੰਦਾ ਜੀ ਮੇਰੇ ਪਿੰਡ ਚੱਲੋ, ਆਪਾਂ ਲੜਾਂਗੇ, ਖੁੱਲਾ ਮੈਦਾਨ ਹੈ, ਪਾਣੀ ਦਾ ਵੀ ਉੱਥੇ ਪ੍ਰਬੰਧ ਹੈਗਾ, ਉੱਥੇ ਜਾ ਕੇ ਮੁਕਾਬਲਾ ਕੀਤਾ ਜਾ ਸਕਦਾ। ਇਹ ਦੁਸ਼ਮਣ ਦਲ ਚੰਗੀ ਤਰ੍ਹਾਂ ਨਾਲ ਜਾਣਦਾ ਸੀ, ਚੜਿਆ ਗਾਜੀ ਕਮਰ ਬੇਗ ਦਿਨ ਦਾ ਲਲਕਾਰੇ, ਪਿੜ ਚ ਰਾਏ ਯੋਧ ਨੂੰ ਆਣ ਮੰਗਾਰੇ, ਕਹਿੰਦਾ ਕਰਲਾ ਯੋਧਿਆ ਸੱਚ ਖੰਡ ਨੂੰ ਤਿਆਰੇ, ਦਿਸਦੇ ਮੈਨੂੰ ਲੇਖ ਨੇ ਅੱਜ ਤੇਰੇ ਹਾਰੇ। ਬੜੀ ਵੰਗਾਰ ਪਾਉਂਦਾ ਬਾਬਾ ਭਾਈ ਰਾਏ ਜੋ ਜੀ ਮੈਦਾਨੇ ਜੰਗ ਚ ਆਉਂਦੇ ਨੇ, ਭਿਆਨਕ ਲੜਾਈ ਹੁੰਦੀ ਹੈ ਦੋਵਾਂ ਧਿਰਾਂ ਦੇ ਚ। ਇਸ ਭਿਆਨਕ ਲੜਾਈ ਚ ਰਾਏ ਜੋ ਜਿਹੜਾ ਗਾਜੀ ਕਮਰ ਬੇਗ ਨੂੰ ਮਾਰ ਦਿੰਦਾ, ਫਤਿਹ ਹੁੰਦੀ ਹੈ। ਰਾਏ ਜੋ ਸਤ ਕਰਤਾਰ ਦੇ ਨਾਅਰੇ ਲਾਉਂਦਾ ਹੈ, ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਚ ਆਣ ਕੇ ਮੱਥਾ ਟੇਕਦਾ ਹੈ। ਹੁਣ ਆਪਾਂ ਬੋਲੇ ਸੋ ਨਿਹਾਲ ਕਹਿੰਦੇ, ਉਦੋਂ ਸਤ ਕਰਤਾਰ ਦਾ ਨਾਰਾ ਲਾਇਆ ਜਾਂਦਾ ਸੀ। ਅਜੇ ਬੋਲੇ ਸੋ ਨਿਹਾਲ ਸਾਡੇ ਨਹੀਂ ਸੀ ਹੋਂਦ ਵਿੱਚ ਆਇਆ, ਇਹ ਬਾਅਦ ਦੀ ਘਟਨਾ ਬਣਦੀ ਹੈ। ਔਰ ਧਿਆਨ ਦੇਣਾ ਇੱਧਰ, ਗਾਜੀ ਜਦੋਂ ਕਮਰ ਬੇਗ ਮਾਰਿਆ ਗਿਆ, ਇਹਦਾ ਪੁੱਤਰ ਸੀ ਸ਼ਮਸ਼ ਬੇਗ, ਭਤੀਜਾ ਲੱਗਦਾ।

ਸ਼ਮਸ਼ ਬੇਗ ਤੇ ਬਿਧੀ ਚਾਂਦਾ ਬੜੇ ਅਖਾੜੇ, ਦੋਵੇਂ ਇੱਕੋ ਜ਼ੋਰ ਦੇ ਨਾਲ ਲਿੱਸੇ ਮਾੜੇ, ਤੇਗਾਂ ਲੜ ਲੜ ਟੁੱਟੀਆਂ ਛੱਡ ਕੇ ਚੰਗਿਆੜੇ, ਸ਼ਮਸ਼ ਨੂੰ ਫਿਰ ਬਿਧੀ ਚੰਦ ਫੜ ਭੋਏ ਪਸਾਰੇ, ਲੱਤ ਤੇ ਲੱਤ ਰੱਖ ਚੀਰਦਾ ਦੇ ਵਿੱਚੋਂ ਪਾੜੇ, ਜਰਾ ਸੰਦ ਦੇ ਭੀਮ ਨੇ ਜੋ ਕੀਤੇ ਫੜ। ਵੇਖੋ ਪ੍ਰਮਾਣ ਕਿੱਥੋਂ ਲਿਆਂਦਾ। ਅੱਜ ਮੇਰੇ ਵਰਗੇ ਢਾਡੀ ਵੀ ਰਚਨਾ ਲਿਖ ਲੈਂਦੇ ਆ, ਆਪਾਂ ਵੀ ਗਾ ਲੈਂਦੇ ਕਵਿਤਾ ਬਣਾ ਕੇ ਤਰਜ ਦੇ ਉੱਤੇ, ਬੜਾ ਗਾਇਆ ਜਾਂਦਾ ਅੱਜ ਕੱਲ੍ਹ। ਹੁਣ ਕਿਸੇ ਨੂੰ ਗ੍ਰੰਥ ਨੂੰ ਪੜ੍ਹਿਆ ਹੋਵੇਗਾ ਤੇ ਲਿਆ ਕੇ ਪ੍ਰਮਾਣ ਦੇਵੇਗਾ ਨਾ। ਜਿਨ੍ਹਾਂ ਜਿਨ੍ਹਾਂ ਨੇ ਵਿਦਿਆ ਮਾਰ ਤਾਂਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਦੀ ਕਥਾ ਸਰਵਣ ਕੀਤੀ, ਮੈਂ ਕੀਤੀ ਸਾਰੀ ਸੰਪੂਰਨ ਦਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਉਹਨਾਂ ਕੀਤੀ ਹੈ ਕਥਾ। ਮੈਂ ਸਾਰੀ ਤੇ ਨਹੀਂ ਸਰਵਣ ਕੀਤੀ, ਪਰ ਮੈਂ ਜਿੰਨੀ ਕੁ ਕੀਤੀ ਹੈ। ਪ੍ਰਮਾਣ ਏਦਾਂ ਪਤਾ ਨਹੀਂ ਕਿਹੜੇ ਗਹਿਰੇ ਸਮੁੰਦਰ ਚੋਂ ਲਿਆ ਲਿਆ ਕੇ ਮੋਤੀ ਕੱਢ ਕੇ ਸੰਗਤਾਂ ਦੇ ਸਾਹਮਣੇ ਰੱਖ ਦਿੱਤੇ। ਹੁਣ ਇੱਧਰ ਕੋਈ ਪੜ੍ਹੇਗਾ ਤੇ ਫੇਰ ਆਣਾ। ਹੁਣ ਜਿਸ ਵਿਦਵਾਨ ਦਾ ਮੈਂ ਜ਼ਿਕਰ ਕਰ ਰਿਹਾ, ਸੀਤਲ ਸਾਹਿਬ ਢਾਡੀਆਂ ਦੇ ਪਿਤਾਮਾ, ਉਹਨਾਂ ਨੇ ਪੜ੍ਹਿਆ ਤੇ ਪ੍ਰਮਾਣ ਲਿਆਂਦਾ ਨਾ। ਮੈਂ ਹੁਣ ਵਾਰ ਹੀ ਆਖਰੀ ਕਹਿ ਦੇਣੀ ਹੈ, ਆਪਾਂ ਸਮਾਂ ਬਚਾਉਣਾ, ਬਾਕੀ ਮਜ਼ਬੂਨ ਮੈਂ ਲੈਕਚਰ ਵਿੱਚ ਹੀ ਹੁਣ ਸਾਰਾ ਕਹਿ ਦੇਣਾ, ਵੈਸੇ ਮੇਰਾ ਹੈ। ਬਿਹਦਰਥ ਨਾਂ ਦਾ ਇੱਕ ਰਾਜਾ ਹੋਇਆ, ਇਹ ਕਥਾ ਆਉਂਦੀ ਹੈ ਮਹਾਂਭਾਰਤ ਵਿੱਚ। ਮੈਨੂੰ ਸ਼ੌਂਕ ਹੈ, ਮੈਂ ਸਿੱਖ ਇਤਿਹਾਸ ਨਾਲ ਪੜ੍ਹਨ ਦੇ ਨਾਲ ਨਾਲ ਹੋਰ ਧਰਮਾਂ ਨੂੰ ਵੀ ਪੜ੍ਹਦਾ ਰਹਿੰਦਾ। ਪਹਿਲਾਂ ਮੈਨੂੰ ਬੜਾ ਸ਼ੌਂਕ ਸੀ, ਮੈਂ ਪ੍ਰਸੰਗ ਗੁਰੂ ਦੀ ਕਿਰਪਾ ਨਾਲ ਤੁਹਾਡੀ ਅਸੀਸ ਦੇ ਨਾਲ ਲਿਖੇ, ਜਿਨ੍ਹਾਂ 'ਚ ਕ੍ਰਿਸ਼ਨ ਦਾ ਜਨਮ, ਕੰਸ ਦੀ ਮੌਤ, ਮਹਾਂਭਾਰਤ ਦਾ ਯੁੱਧ, ਦ੍ਰੋਪਦੀ ਦਾ ਚੀਰ ਹਰਨ। ਉਦੋਂ ਸਮਾਂ ਸੀ ਜਦੋਂ ਮੰਦਰਾਂ ਵਿੱਚ ਵੀ ਢਾਡੀ ਸੱਦੇ ਜਾਂਦੇ ਸੀ, ਨੋਟ ਕਰਿਓ। ਅਸੀਂ ਜਾਣਾ ਉਹਨਾਂ ਦੀ ਗੱਲ ਕਰਕੇ, ਫਿਰ ਆਪਾਂ ਆਪਣੇ ਗੁਰੂ ਦੀ ਗੱਲ ਕਰਕੇ ਆਉਣੀ, ਤੁਲਨਾ ਕਰਕੇ ਆਉਣੀ। ਇਹ ਵੀ ਸਤਿਕਾਰਯੋਗ ਤੇ ਗੁਰੂ ਨੇ ਵੀ ਇੱਦਾਂ ਕੀਤਾ। ਮੰਦਰਾਂ ਵਿੱਚ ਵੀ ਗੁਰੂ ਘਰ ਦਾ ਪ੍ਰਚਾਰ ਹੁੰਦਾ ਸੀ, ਫਿਰ ਪਤਾ ਨਹੀਂ ਕਿੰਨੇ ਆਣ ਕੇ ਪਾਬੰਦੀਆਂ ਲਾ ਦਿੱਤੀਆਂ ਢਾਡੀ। ਫਿਰ ਮੈਨੂੰ ਵੀ ਚਿੱਠੀ ਆ ਗਈ, ਤੂੰ ਅੱਜ ਤੋਂ ਬਾਅਦ ਮੰਦਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ। ਮੈਂ ਕਿਹਾ ਮੈਂ ਕੁਖਾੜਾ ਥੋੜਾ ਲਾਉਣਾ ਗੱਲ, ਤੇ ਮੈਂ ਜਾ ਕੇ ਗੁਰੂ ਦੀ ਕਰਦਾ ਸਾਂ ਨਾ ਸਾਧ ਸੰਗਤ ਜੀ। ਵੇਖੋ ਕਿੱਥੋਂ ਤੱਕ ਸਾਡੀ ਸੋਚ ਆ ਗਈ। ਇਹ ਸਾਰੇ ਕਸ ਨੂੰ ਪੰਜਾਂ ਪ੍ਰਸੰਗਾਂ ਨੂੰ ਲਿਖਣ ਵਾਸਤੇ ਮੈਂ 25 ਵਾਰ ਮਹਾਂਭਾਰਤ ਪੜ੍ਹੀ, ਮੇਰੇ ਕੋਲ ਹੈਗੀ 25 ਵਾਰ। ਫਿਰ ਅਧਿਐਨ ਮੇਰੇ ਦਿਮਾਗ ਤੇ ਚੜ੍ਹਿਆ ਸੀ, ਫਿਰ ਇਹਨੂੰ ਮੈਂ ਲਿਖਣ ਦਾ ਯਤਨ ਕੀਤਾ। ਉਹਦੇ ਚ ਅੰਸ਼ ਮੈਂ ਤੁਹਾਡੇ ਨਾਲ ਸਾਂਝਾ ਲੱਗਾ ਕਰਨ, ਜਿਹੜਾ ਸੀਤਲ ਸਾਹਿਬ ਨੇ ਪ੍ਰਮਾਣ ਦਿੱਤਾ। ਇਹਦੇ ਔਲਾਦ ਹੈ ਨਹੀਂ ਸੀ ਤੇ ਚੰਡੋਕ ਰਿਸ਼ੀ ਦੇ ਕੋਲ ਗਿਆ, ਉਹਨੇ ਇੱਕ ਨੂੰ ਫਲ ਦਿੱਤਾ ਹੈ ਤੇ ਕਹਿੰਦਾ ਆਪਣੀ ਰਾਣੀ ਨੂੰ ਜਾ ਕੇ ਦੇ ਦੇਵੀ, ਫਲ ਛੱਕ ਲਵੇਗੀ, ਘਰ ਪੁੱਤਰ ਪੈਦਾ ਹੋਵੇਗਾ। ਇਹਦੀਆਂ ਦੋ ਰਾਣੀਆਂ ਸਨ, ਜਿਹੜੀ ਕਥਾ ਆਉਂਦੀ ਹੈ ਪ੍ਰਮਾਣ ਦੇ ਤੌਰ ਤੇ। ਮੈਂ ਸਾਂਝਾ, ਮੈਂ ਉੱਧਰ ਨਹੀਂ ਤੁਹਾਨੂੰ ਜੋੜ ਰਿਹਾ, ਮਤਾ ਕੋਈ ਕੱਲ੍ਹ ਨੂੰ ਹੁਣ ਫੋਨ ਕਰਦੇ ਤੂੰ ਹੋਰ ਹੀ ਧਰਮ ਦਾ ਪ੍ਰਚਾਰ ਕਰਦਾ ਆ ਗਿਆ, ਵੀ ਤੂੰ ਕਾਹਦਾ ਪ੍ਰਚਾਰਕ। ਮੈਂ ਪ੍ਰਮਾਣ ਦੇ ਤੌਰ ਤੇ ਤੁਹਾਡੇ ਨਾਲ ਲੱਗਾ। ਗੁਰੂ ਬਾਬੇ ਦੇ ਦਰਬਾਰ 'ਚ ਕੀ ਵਡਿਆਈ ਹੈ, ਉਹਨੇ ਆਪਣੀਆਂ ਦੋਵਾਂ ਰਾਣੀ ਨੂੰ ਅੱਧਾ ਅੱਧਾ ਫਲ ਵੱਢ ਕੇ ਦੇ ਦਿੱਤਾ, ਵੀ ਅੱਧਾ ਅੱਧਾ ਛੱਕ ਲਓ। ਇਹਨਾਂ ਦੋਵਾਂ ਰਾਣੀਆਂ ਦੇ ਪੇਟੋਂ ਅੱਧਾ ਅੱਧਾ ਬਾਲਕ ਪੈਦਾ ਹੋਇਆ, ਪੂਰਾ ਅੱਧਾ ਬੇਜਾਨ, ਜਾਨ ਹੈ ਨਹੀਂ ਸੀ। ਉਹਨੇ ਸੋਚਿਆ ਤੇ ਬੇਜਾਨ ਹਨ, ਮਾਸ ਦੇ ਲੋਥੜੇ ਨੇ। ਉਹਨੇ ਦੋਵੇਂ ਟੁਕੜੇ ਚੁੱਕ ਕੇ ਤੇ ਜਾ ਕੇ ਸ਼ਮਸ਼ਾਨ ਘਾਟ 'ਚ ਸੁੱਟ ਦਿੱਤੇ। ਉੱਥੇ ਜਰਾ ਨਾਂ ਦੀ ਇੱਕ ਰਾਕਸ਼ਣੀ ਸੀ ਜਿਹੜੀ ਆਇਆ ਕਰਦੀ ਸੀ, ਉਹ ਬੰਦੇ ਪੁੱਟ ਕੇ ਖਾਂਦੀ ਸੀ, ਜਿਹੜੇ ਅੱਧ ਸੜੇ ਬੰਦੇ ਸੀ ਉਹ ਖਾਂਦੀ ਸੀ। ਜਦੋਂ ਉਹਨੇ ਦੇਖਿਆ ਦੋ ਟੁਕੜੇ, ਉਹਨੇ ਦੋਵੇਂ ਫੜ ਕੇ ਜੋ ਲਾਗੇ ਕੀਤੇ ਤੇ ਖੁਸ਼ ਹੋਏ ਤੇ ਟੁਕੜੇ ਜੁੜ ਗਏ। ਇੱਥੋਂ ਜਿੰਦਾ ਹੋ ਗਿਆ ਜਿਹਦਾ ਨਾਂ ਪਿਆ ਜਰਾ ਸੰਧ। ਇਹਨੂੰ ਮੌਤ ਨਹੀਂ ਸੀ ਆਉਂਦੀ, ਕੋਈ ਮਾਰ ਹੀ ਨਹੀਂ ਸੀ ਸਕਦਾ, ਜਦੋਂ ਮਾਰ ਨਹੀਂ ਸੀ ਨਾ ਸਕਦਾ। ਤੇ ਗੁਰੂ ਸਵਾਰੀ ਸਾਧ ਸਿੰਘ ਦੇ ਭੀਮ ਦੇ ਸਾਹਮਣੇ ਆ ਗਏ। ਜਦੋਂ ਉਹਨਾਂ ਨੇ ਭੇਜਿਆ ਭੀਮ ਦਾ ਮੁਕਾਬਲਾ ਕਰਨ ਵਾਸਤੇ, ਮਰੇ ਨਾ, ਉਹਨੂੰ ਮਾਰੇ ਫਿਰ ਜਿੰਦਾ ਹੋ ਜੇ। ਉਹ ਕ੍ਰਿਸ਼ਨ ਨੇ ਜੁਗਤ ਸਮਝਾਈ, ਇੱਕ ਤੀਲਾ ਫੜ ਕੇ ਉਹਨੂੰ ਆਖਿਆ ਨੂੰ ਪਾੜ ਦੇ। ਜਦੋਂ ਲੱਤ ਤੇ ਲੱਤ ਰੱਖ ਕੇ ਚੀਰ ਕੇ ਦੋ ਫਾੜ ਕੀਤਾ, ਇੱਕ ਟੁਕੜਾ ਇੱਧਰ ਸੁੱਟਦਾ, ਇੱਕ ਇੱਧਰ ਸੁੱਟਦਾ, ਫਿਰ ਜਿੰਦਾ ਹੋ ਗਿਆ। ਕਹਿੰਦਾ ਹੁਣ ਕੀ ਕਰਾਂ। ਫਿਰ ਉਹਨੇ ਤੀਲਾ ਪਾੜ ਕੇ ਸੱਜੇ ਪਾਸੇ ਵਾਲਾ ਖੱਬੇ ਪਾਸੇ ਸੁੱਟਿਆ ਤੇ ਖੱਬੇ ਵਾਲਾ ਸੱਜੇ ਸੁੱਟਿਆ, ਹੁਣ ਜੁੜ ਨਹੀਂ ਸੀ ਸਕਦਾ। ਆਹ ਜਿਹੜਾ ਆਇਆ ਨਾ ਤੁਹਾਡੇ ਸਾਹਮਣੇ, ਹੁਣ ਬਾਬਾ ਬਿਧੀ ਚੰਦ ਦੇ ਸਾਹਮਣੇ, ਕੋਈ ਮਾਮੂਲੀ ਇਨਸਾਨ ਨਹੀਂ ਸੀ। ਅੰਦਾਜ਼ਾ ਲਗਾਓ ਜਿਹੜਾ ਬਾਬਾ ਦੀਪ ਸਿੰਘ ਦੇ ਸਾਹਮਣੇ ਕਿਰਪਾਨ ਕੱਢ ਕੇ ਆ ਗਿਆ, ਇਹਨੂੰ ਵਾਰ ਪ੍ਰਾਪਤ ਸੀ। ਤੇਰਾ ਵਾਰ ਖਾਲੀ ਨਹੀਂ ਜਾ ਸਕਦਾ ਅਸਮਾਨ ਖਾਂ, ਤੇਰਾ ਵਾਰ ਖਾਲੀ ਨਹੀਂ ਜਾਵੇਗਾ। ਉਹਨੇ ਕਿਹਾ ਬਾਬਾ ਮੈਂ ਮਰਦਾ, ਤੁਹਾਡੇ ਕੋਲ ਮਰਨਾ ਹੀ ਨਹੀਂ।
ਉਹਨੇ ਆਣ ਕੇ ਜਦੋਂ ਤੇਗ ਮਾਰੀ ਇੱਧਰ ਬਾਬਾ ਦੀਪ ਸਿੰਘ ਨੇ ਖੰਡਾ ਚਲਾਇਆ, ਦੋਵਾਂ ਦੇ ਸਿਰ ਧਰਨ ਨਾਲ ਜੁਦਾ ਹੋਵੇ ਉਹਦੀ ਵੀ ਗੱਲ ਰਹਿ ਗਈ ਇੱਧਰ ਵੀ, ਪਰ ਉਹਦੀ ਲੀਲਾ ਇੱਥੇ ਖਤਮ ਹੋ ਗਈ। ਪਰ ਗੁਰੂ ਦੇ ਸਿੱਖ ਦੀ ਗਾਥਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਦਾ ਸਿਰ ਲੱਥ ਜਾਂਦਾ ਸਾਧ ਸੰਗਤ ਦੀ। ਇੱਥੋਂ ਸਿਰ ਲੱਥ ਯੋਧਿਆਂ ਦੀਆਂ ਵਾਰਾਂ ਚੱਲਦੀਆਂ ਨੇ। ਇਹ ਜਦੋਂ ਸ਼ਮਸ਼ ਬੇਗ ਆਇਆ, ਇਹਨੂੰ ਥੋੜੀ ਕੇਤਕ ਮਾਰ ਨਹੀਂ ਸੀ ਸਕਦਾ। ਮੇਰੇ ਪਾਤਸ਼ਾਹ ਨੇ ਇਸ਼ਾਰਾ ਕੀਤਾ, ਬਾਬਾ ਜੀ ਇਹਨੂੰ ਦੁਫਾੜ ਕਰ ਦਿਓ। ਹਰੀ ਸਿੰਘ ਨਲਵੇ ਵਰਗੇ ਜਿਨ੍ਹਾਂ ਨੇ ਸ਼ੇਰ ਨੂੰ ਫੜ ਕੇ ਜਬਾੜਿਆਂ ਤੋਂ ਪਾੜਿਆ ਸੀ, ਜਦੋਂ ਹਾਜ਼ੀ ਖਾਂ ਮੈਦਾਨੇ ਜੰਗ ਚ ਆਇਆ ਸੀ, ਮੈਂ ਦੂਜਾ ਪ੍ਰਮਾਣ ਦੇ ਰਿਹਾ, ਹਾਜ਼ੀ ਖਾਂ ਮਰਦਾ ਨਹੀਂ ਸੀ। ਉਹਨੇ ਆਖਿਆ ਤੁਸੀਂ ਸ਼ੇਰ ਜਰਨੈਲ, ਮੈਂ ਇਕੱਲਾ ਇਕੱਲਾ ਆ। ਤੇ ਹਰੀ ਸਿੰਘ ਨਲਵੇ ਨੇ ਆਖਿਆ ਸੀ ਗੱਲ ਕਿਹੜੀ ਹੈ? ਦਵੰਦ ਜੋ ਹੋਇਆ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ, ਤੇ ਹਾਜ਼ੀ ਖਾਂ ਹਰੀ ਸਿੰਘ ਨਲਵੇ ਦੇ ਕੋਲੋਂ ਮਾਰਿਆ ਨਹੀਂ ਸੀ ਗਿਆ। ਸਿੰਘਾਂ ਨੇ ਆਖਿਆ ਇੰਨਾ ਟਾਈਮ ਤੁਹਾਡੇ ਸਾਹਮਣੇ ਬੱਬਰ ਸ਼ੇਰ ਨੇ ਤਿੰਨ ਨਹੀਂ ਗਿਣੇ? ਤੇ ਬਾਬਾ ਜੀ ਨੇ ਆਖਿਆ ਸ਼ੇਰ ਹਮੇਸ਼ਾ ਸ਼ਿਕਾਰ ਘਰਘਾ ਕੇ ਫੜਦਾ, ਨਾਲੇ ਜ਼ੋਰ ਲਾ ਲੇ। ਫਿਰ ਇੱਕੋ ਹੀ ਮੁੱਕਾ ਜੋੜ ਕੇ ਹਰੀ ਸਿੰਘ ਨਲਵੇ ਨੇ ਮੋਰਾਂ ਚ ਮਾਰਿਆ। ਪਠਾਨ ਦਾ ਪੁੱਤਰ ਧਰਤੀ ਤੇ ਜਾ ਪਿਆ ਸੀ ਸਾਧ ਸੰਗਤ ਜੀ। ਇਹ ਗੁਰੂ ਬਾਬੇ ਦੇ ਦਰ ਦੀ ਵਡਿਆਈ। ਇਸ਼ਾਰਾ ਪਾਉਂਦਿਆਂ ਸਾਰ ਬਾਬਾ ਬਿਧੀ ਚੰਦ ਸਾਹਿਬ ਨੇ ਉਹਦੀ ਲੱਤ ਤੇ ਆਪਣਾ ਪੈਰ ਰੱਖਿਆ, ਦੂਜੀ ਲੱਤ ਫੜੀ। ਏਡਾ ਕਿੱਡਾ ਆਸਾਨ ਜਿਹਾ ਲੱਗਦਾ ਨਾ ਬੰਦੇ ਨੂੰ ਪਾੜਨਾ, ਏਡਾ ਜ਼ੋਰ ਦੇ ਨਾਲ ਦੁਫਾੜ ਕਰਕੇ ਇੱਕ ਟੁਕੜਾ ਇੱਕ ਪਾਸੇ ਤੇ ਇੱਕ ਪਾਸੇ ਸੁੱਟਿਆ। ਐਵੇਂ ਨਹੀਂ, ਇਸ ਲੜਾਈ ਨੂੰ ਸਿੱਖ ਕੌਮ ਦਾ ਮਹਾਂਭਾਰਤ ਆਖਿਆ ਜਾਂਦਾ। ਸ਼ਮਸ਼ ਬੇਗ ਮਾਰਿਆ ਗਿਆ, ਇਹਦਾ ਭਰਾ ਸੀ ਕਾਸਿਮ ਬੇਗ, ਮੈਂ ਵਾਰ ਹੀ ਕਹਿਦਾ ਲੱਗਾ। ਹੁਣ ਇਹ ਆਇਆ ਮੈਦਾਨੇ ਜੰਗ ਵਿੱਚ, ਇਹਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਮੰਗਾ ਰਿਹਾ। ਜਦੋਂ ਮੰਗਾ ਰਿਹਾ ਤੇ ਮੁਕਾਬਲੇ ਤੇ ਬਾਬਾ ਜੇਠਾ ਜੀ ਆਏ। ਜਾਨਵਰਾਂ ਤੋਂ ਚੰਗੇ ਜਾਣੂ ਸਨ, ਡਾਕਟਰ ਹੀ ਕਹਿ ਲਓ ਉਹਨਾਂ ਨੂੰ। ਜੇਠਾ ਕਹਿੰਦਾ ਗੱਭਰੂਆ ਕੋ ਕਰੇ ਨਦਾਨੀ, ਜਾ ਮੁੜ ਜਾ ਮਾਂ ਕੋ ਹੀਰਿਆ ਰਾਜ ਮਾਨ ਜਵਾਨੀ, ਹੱਥ ਬੱਧੀ ਮੌਲੀ ਜਾਪਦੀ ਕਿਸੇ ਪਿਆਰ ਨਿਸ਼ਾਨੀ, ਇਹ ਕਾਹਨੂੰ ਪਿੜਦੀ ਮੌਤ ਨਾ ਮਹਿੰਗੀ ਜਿੰਦਗਾਨੀ, ਸਭ ਖੀ ਰੀਝਾਂ ਖਾ ਕੇ ਮਿਲਾ ਦੂ ਮੇਰੀ ਇੱਕੋ ਕਹਾਣੀ, ਜਿੰਦਾ ਜੋਬਨ ਜੱਗ ਤੇ ਬਣ ਜਾਊ ਕਹਾਣੀ, ਜਾ ਮੁੜ ਜਾ ਪਰ ਟਲਿਆ ਨਹੀਂ। ਇਹ ਕਾਸਮ ਬੇਗ ਬਾਬਾ ਜੇਠਾ ਜੀ ਇੱਥੋਂ ਮਾਰਿਆ ਗਿਆ। ਜੋ ਦੁਸ਼ਮਣ ਨੇ ਵੇਖਿਆ ਇਹ ਵੀ ਮਾਰਿਆ ਗਿਆ, ਕਾਸਮ ਬੇਗ ਉਹਨਾਂ ਘੇਰਾ ਪਾ ਲਿਆ। ਬਾਬਾ ਨੂੰ ਚਾਰ ਸਵੇਰੇ ਤੋਂ ਬਾਬਾ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਲਲਾ ਬੇਗ ਛੇਵੇਂ ਪਾਤਸ਼ਾਹ ਦੇ ਸਾਹਮਣੇ ਆਇਆ, ਰਹਿ ਗਿਆ ਸੀ ਤਿੰਨ ਜਾਣੇ ਨੇ ਮਾਰੇ ਜਾ, ਹੁਣ ਚੌਥਾ ਲਲਾ ਬੇਗ ਆਇਆ। ਪਾਤਸ਼ਾਹ ਨੇ ਮੰਗਾ ਰਹੇ, ਪਹਿਲਾਂ ਵਾਰ ਉਹਨੇ ਕੀਤੇ, ਫਿਰ ਪਾਤਸ਼ਾਹ ਨੇ ਡੱਕ ਕੇ ਜਦੋਂ ਵਾਰ ਕੀਤਾ, ਜਨੇਊ ਪਾ ਕੇ ਧਰਤੀ ਤੇ ਲਲਾ ਬੇਗ ਸੁੱਟ ਦਿੱਤਾ। ਮਗਰ ਰਹਿ ਗਿਆ ਤਾਂ ਭਣੇਵਾ ਕਾਬਲੀ ਬੇਗ, ਬੜੇ ਰੋਹ ਵਿੱਚ ਆਇਆ, ਤੀਰ ਅੰਦਾਜ਼ ਬੜਾ ਤਗੜਾ ਸੀ, ਪਾਤਸ਼ਾਹ ਦਾ ਤੀਰ ਤੇ ਤੀਰ ਤੀਰ ਤੇ ਤੀਰ ਚਲਾਈ ਜਾ ਰਿਹਾ। ਇੱਕ ਤੀਰ ਉਹਨੇ ਛੱਡਿਆ ਤੇ ਹਜ਼ੂਰ ਉਸ ਵੇਲੇ ਘੋੜੇ ਗੁਲਬਾਗ ਦਿੱਤੇ ਖਲੋਤੇ ਸੀ, ਉਹ ਵੀ ਦਿਲਬਾਗ ਤੇ ਗੁਲਬਾਗ, ਜਿਹਦਾ ਨਾਂ ਪਾਤਸ਼ਾਹ ਨੇ ਸੁਹੇਲਾ ਰੱਖਿਆ ਹੋਇਆ ਸੀ। ਇਹ ਜਾਨਵਰ ਬੜੇ ਸਿਆਣੇ, ਨਿਹੰਗਾ ਸਿੰਘਾਂ ਨੂੰ ਪੁੱਛੋ ਕਿਤੇ ਇਹਨਾਂ ਦੀਆਂ ਬਾਤਾਂ। ਘੋੜਿਆਂ ਦੀ ਸੇਵਾ ਬੜੀ ਸਰਵੋਤਮ ਸੇਵਾ ਮੰਨੀ ਜਾਂਦੀ ਸੀ ਸਾਧ ਸੰਗਤ, ਲਿਧ ਦੀ ਸੇਵਾ ਨੂੰ ਬੜਾ ਸਰਵੋਤਮ ਮੰਨਿਆ ਜਾਂਦਾ, ਦਾਣੇ ਦੀ ਸੇਵਾ ਨੂੰ। ਨਵਾਬ ਕਪੂਰ ਸਿੰਘ ਨੇ ਆਖਿਆ ਸੀ ਮੈਂ ਲੈਣੀ ਨੀ ਨਵਾਬੀ, ਉਹਨੇ ਆਖਿਆ ਪੰਥ ਦਾ ਹੁਕਮ ਹੈ, ਕਹਿੰਦਾ ਫਿਰ ਮੇਰੀ ਬੇਨਤੀ ਹੈ, ਮੈਂ ਨਵਾਬ ਤੁਹਾਡਾ ਬਣ ਜਾਣਾ ਹੈ, ਪਰ ਘੋੜਿਆਂ ਦੀ ਲਿਧ ਦੀ ਸੇਵਾ ਮੇਰੀ ਝੋਲੀ ਚ ਰਹਿੰਦੀ, ਘੋੜਿਆਂ ਦੀ ਲਿਧ ਦੀ ਸੇਵਾ ਮੈਂ ਕਰਾਂਗਾ। ਇਹ ਸੀ ਸਾਡੀ ਸਿੱਖੀ, ਕੋਈ ਚੁੱਕ ਕੇ ਦੱਸੇ ਅੱਜ ਲਿਧ, ਅੱਜ ਤੇ ਜੂਠਾ ਭਾਂਡਾ ਨੀ ਉੱਥੇ ਚੁੱਕਦੇ ਆਪਣਾ, ਬਈ ਇਹ ਵੀ ਕੋਈ ਹੋਰ ਹੀ ਚੁੱਕਦੇ ਨਹੀਂ, ਸਾਡੇ ਹਾਲਾਤ ਇਹ ਤੇ ਦੱਸ ਦਿਓ। ਭੈਣਾਂ ਕਰਦੀਆਂ ਸੇਵਾ, ਕਈ ਬਹੁਤ ਸੇਵਾ ਆਣ ਕੇ ਕਰਦੇ ਨੇ, ਮੈਂ ਬੇਨਤੀ ਕਰਦਾ ਜਿਹਨੇ ਇੱਥੋਂ ਕੁਝ ਪ੍ਰਾਪਤ ਕਰਨਾ ਝੋਲੀ ਅੱਡ ਕੇ ਨੱਕ ਅੜਕ ਕੇ ਪਹਿਲਾਂ ਸੇਵਾ ਕਰ ਲੇ। ਮੈਂ ਦਾਅਵੇ ਨਾਲ ਕਹਿੰਦਾ ਕੋਈ ਪਦਾਰਥ ਹੈ ਹੀ ਨਹੀਂ ਜਿਹੜਾ ਗੁਰੂ ਬਾਬੇ ਦੇ ਦਰ ਤੋਂ ਸਾਨੂੰ ਨਾ ਮਿਲ ਸਕੇ। ਸੇਵਾਦਾਰ ਬਣੀਏ ਤੇ ਸਹੀ, ਜਿਹੜੇ ਬਣੇ ਉਹਨਾਂ ਨੇ ਪਾਇਆ। ਖੈਰ ਵਾਰ ਮੈਂ ਲੱਗਾ ਕਹਿਣ, ਸਮੇਂ ਸੀ, ਮੈਂ ਸਮਾਪਤੀ ਕਰ ਦਈਏ। ਗੁਰੂ ਸਵਾਰੀ ਸਾਧ ਸੰਗਤ ਜੀ, ਹੁਣ ਕਾਬਲੀ ਬੇਗ ਨੇ ਤੀਰ ਛੱਡੇ, ਘੋੜੇ ਗੁਲਬਾਗ ਨੇ ਵੇਖਿਆ ਛੇਵੇਂ ਪਾਤਸ਼ਾਹ ਨੂੰ ਵੱਜ ਜਾਣਾ, ਇਹਨੂੰ ਵੀ ਅਸੀਸ ਸੀ, ਜਪ ਤਪ ਵਾਲਾ ਸੀ ਇਹ ਵੀ ਕਾਬਲੀ ਬੇਗ। ਪੁਰਾਤਨ ਸਮੇਂ ਚ ਯੋਧੇ ਐਵੇਂ ਨਹੀਂ ਸੀ ਬਣਿਆ ਜਾਂਦਾ, ਭਗਤੀ ਦੇ ਨਾਲ ਸ਼ਕਤੀ ਵੀ ਹੁੰਦੀ ਸੀ, ਤੇ ਭਗਤੀ ਸਿਰਫ ਸਿੱਖ ਨਹੀਂ ਸੀ ਕਰਦੇ, ਹੋਰ ਕੌਮਾਂ ਵਾਲੇ ਵੀ ਕਰਦੇ ਸਨ, ਮੁਸਲਮਾਨ ਵੀ ਵੱਡੀਆਂ ਵੱਡੀਆਂ ਭਗਤੀਆਂ ਵਾਲੇ ਹੋਇਆ ਕਰਦੇ ਸਨ। ਇਹਨੂੰ ਅਸੀਸ ਸੀ, ਵਾਰ ਪ੍ਰਾਪਤ ਸੀ, ਤੇਰਾ ਤੀਰ ਖਾਲੀ ਨਹੀਂ ਜਾਵੇਗਾ। ਜਾਨਵਰ ਨੇ ਸਮਝ ਲਿਆ, ਗੁਲਬਾਗ ਨੇ, ਇਹ ਮੇਰੇ ਪਾਤਸ਼ਾਹ ਦੇ ਵੱਜ ਜਾਣਾ ਹੈ, ਜਾਨ ਜਾ ਸਕਦੀ ਹੈ, ਐਨ ਪੌੜ ਚੁੱਕ ਕੇ ਸਾਹਮਣੇ ਖਲੋ ਗਿਆ। ਜਿਹੜਾ ਤੀਰ ਛੇਵੇਂ ਪਾਤਸ਼ਾਹ ਦੇ ਵਾਸਤੇ ਆ ਰਿਹਾ ਸੀ ਉਹਨੇ ਆਪਣੇ ਮੱਥੇ ਦੇ ਉੱਤੇ ਅਟਕਾ ਲਿਆ, ਘੋੜਾ ਦੜ ਕਰਕੇ ਧਰਤੀ ਦੇ ਡਿੱਗ ਪਿਆ। ਹੁਣ ਛੇਵੇਂ ਪਾਤਸ਼ਾਹ ਰੋਹ ਵਿੱਚ ਆਏ, ਉਹਨਾਂ ਸਮਝਿਆ, ਉਹਨਾਂ ਆਖਿਆ, ਕਹਿਣ ਲੱਗਾ ਕਾਬਲੀ ਬੇਗ ਸਮਝਦਾ ਹੋਵੇਗਾ,
ਤੂੰ ਗੁਲਬਾਗ ਨੂੰ ਮਾਰ ਕੇ ਮੈਦਾਨ ਆਪਣੇ ਹੱਥ ਚ ਲੈ ਲਿਆ, ਤੈਨੂੰ ਜਾਨਵਰ ਤੇ ਤੀਰ ਨਹੀਂ ਸੀ ਚਲਾਉਣਾ ਚਾਹੀਦਾ, ਤੈਨੂੰ ਅਸੀਂ ਦੱਸਦੇ ਆ ਵਾਰ ਕਰੀਦਾ ਕਿਵੇਂ। ਹਜ਼ੂਰ ਦੀਆਂ ਪੰਮਾਂ ਤਣ ਗਈਆਂ, ਮੱਥੇ ਚ ਪੈਸੇ ਤੀਰਾਂ ਨੇ ਡੰਗ ਸਵਾਰੇ, ਗੁੱਛਲ ਕੇ ਮਿਆਂ ਚੋਂ ਬਾਹਰ ਆਈ ਤਾਂ ਤਾਰੇ ਖੰਡੇ ਨੇ ਖਾਦੇ ਵਲ, ਤੇ ਸੱਤ ਕਰਤਾਰ ਦਾ ਛੱਡ ਕੇ ਜੈਕਾਰਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਦਾ ਮੁਕਾਬਲਾ ਇਹਦਾ ਵੱਧ ਕਿਵੇਂ ਕੀਤਾ? ਉਹ ਸਿਰ ਵਾਲਾ ਟੈਨਸ਼ਨ ਲੈ।

0: ਗੱਜ ਕੇ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਹਜ਼ੂਰ ਦੇ ਇੱਥੋਂ ਕਾਬਲੀ ਬੇਗ ਵੀ ਮਾਰਿਆ ਗਿਆ, ਮੈਦਾਨ ਗੁਰੂ ਦੇ ਸਿੱਖਾਂ ਦੇ ਹੱਥ ਵਿੱਚ ਆ ਗਏ। 35,000 ਚੜ ਕੇ ਐਸ, ਇੱਕ ਪਾਸੇ 3,000 ਸਿੱਖ, ਇਹਨਾਂ ਚੋਂ ਬਚੇ ਜਿਉਂਦੇ ਕਿਵੇਂ ਇਤਿਹਾਸ ਵਿੱਚ ਲਿਖਿਆ ਮੈਂ ਨਹੀਂ ਕਹਿ ਰਹੇ, 35 ਬੰਦੇ ਸਿਰਫ ਜਿਉਂਦੇ ਬਚੇ, 35 ਬੰਦੇ ਜਿਉਂਦੇ ਬਚੇ। ਹਸਨ ਖਾਨ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਹਸਨ ਖਾਨ ਜਨ ਲੈ ਕੇ ਬਾਦਸ਼ਾਹ ਕੋਲ ਚਲਿਆ ਜਾਏ, ਤੈਨੂੰ ਵਜ਼ੀਰੀ ਮਿਲੇਗੀ, ਤੈਨੂੰ ਬਾਦਸ਼ਾਹ ਮਿਲੇਗੀ ਕਾਬਲ ਦੀ। ਇਹ ਜਦੋਂ ਚਲ ਗਏ ਜਾ ਕੇ ਵਾਰਤਾ ਦੱਸੀ, ਇਹਨੂੰ ਕਾਬਲ ਦਾ ਬਾਦਸ਼ਾਹ ਬਣਾ ਕੇ ਤੁਰ ਦਿੱਤਾ ਗਿਆ। ਸੱਚੇ ਪਾਤਸ਼ਾਹ ਦੇ ਬਚਨ ਸੱਚ ਸਾਬਤ ਹੋਏ ਗੁਰੂ ਸਵਾਰੀ ਸਾਧ ਸੰਗਤ ਜੀ। ਇਹ ਸੀ ਤੀਸਰੀ ਜੰਗ ਜਿਹਨੂੰ ਸਿੱਖ ਕੌਮ ਦਾ ਮਹਾਂਭਾਰਤ ਆਖਿਆ ਜਾਂਦਾ ਹੈ। ਮੈਂ ਆਪਣੇ ਸਮੇਂ 'ਚ ਪੂਰੇ 7 ਮਿੰਟ, ਜਦੋਂ ਮੈਨੂੰ ਪਤਾ ਹੋਇਆ ਨਾ ਕਿ ਮਗਰ ਕੋਈ ਪ੍ਰੋਗਰਾਮ ਹੈਗਾ, ਚਾਹੇ ਕੋਈ ਢਾਡੀ ਹੈ, ਚਾਹੇ ਕੋਈ ਕਵੀਸ਼ਰ ਹੈ, ਚਾਹੇ ਕੋਈ ਕੀਰਤਨੀ ਹੈ, ਚਾਹੇ ਕੋਈ ਹੋਵੇ ਜਿਹਨੇ ਗੁਰੂ ਕਾ ਹਰ ਜਾਂ ਸਾਡੇ ਤੋਂ ਬਾਅਦ ਸਰਵਣ ਕਰਾਉਣਾ, ਮੈਂ ਜ਼ਿਆਦਾ ਨਹੀਂ ਤਾਂ ਆਪਣੇ ਸਮੇਂ 'ਚ ਹਮੇਸ਼ਾ 2-3 ਮਿੰਟ ਦਾ ਸਮਾਂ ਛੱਡ ਕੇ ਜਾਂਦਾ। ਪਰ ਅੱਜ ਅਖੰਡ ਕੀਰਤਨ ਜਥੇ ਨੇ ਤੁਹਾਡੇ ਸਨਮੁੱਖ ਹਾਜ਼ਰੀ ਭਰਨੀ ਹੈ, ਉਹਨਾਂ ਨੇ ਗੁਰੂ ਕਾ ਹਰ ਜਾਂ ਸਰਵਣ ਕਰਾਉਣਾ ਹੈ, ਆਪ ਕੀਰਤਨ ਕਰਨਾ ਹੈ, ਆਪਣੇ ਆਨੰਦ ਮਾਣਨਾ ਹੈ। ਮੇਰੇ ਵਰਗਾ ਮਾਮੂਲੀ ਜਿਹਾ ਢਾਡੀ ਉਹਨਾਂ ਜੀ ਔਰ ਆਪ ਜੀ ਦੇ ਦਰਮਿਆਨ ਖਲੋਤਾ ਰਹੇ ਸ਼ੋਭਾ ਨਹੀਂ ਦਿੰਦਾ। ਵਾਹਿਗੁਰੂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਮਾਣ ਕਰਨ, ਬੇਅੰਤ ਮਾਇਆ ਤੋਂ ਸਾਨੂੰ ਹਾਜ਼ਰ ਕੀਤੀ ਹੈ ਸਤਿਗੁਰ ਸੇਵਾ ਥਾਂ ਪਾਉਣ। ਕੱਲ੍ਹ ਦੇ ਦੀਵਾਨ 'ਚ ਆਪਾਂ ਜਿਸ ਮਕਸਦ ਵਾਸਤੇ ਇੱਥੇ ਇਕੱਠੇ ਹੋਏ ਹੈ, ਉਹ ਪਲਾਹੀ ਦੀ ਸਾਰੀ ਸੰਗਤ ਜੋ ਹਰ ਸਾਲ ਵੱਡੇ ਰੂਪ 'ਚ, ਇਹ ਉਹਨਾਂ ਦਾ ਹੀ ਨਾ ਪ੍ਰੋਗਰਾਮ ਸਮਝ ਲਿਆ ਕਰੋ, ਸਾਡੇ ਸਾਰਿਆਂ ਦਾ, ਸਾਰੀ ਸੰਗਤ ਦਾ ਸਾਂਝਾ ਪ੍ਰੋਗਰਾਮ ਹੈ। ਵੱਧ ਚੜ੍ਹ ਕੇ ਯੋਗਦਾਨ ਪਾਇਆ ਕਰੀਏ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ 'ਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਪੰਥ ਦੇ ਮਹਾਨ ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ, ਜਿਨ੍ਹਾਂ ਨੇ ਉਚੇਚੇ ਤੌਰ 'ਤੇ ਇਸ ਸਮਾਗਮ ਦੇ ਵਿੱਚ ਆਉਣ ਦਾ ਯਤਨ ਕੀਤਾ। ਇਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਪ੍ਰਬੰਧਕਾਂ ਵੱਲੋਂ, ਅਤੇ ਪਿੰਡ ਫਲਾਹੀ ਇਲਾਕਾ ਨਿਵਾਸੀ ਸਾਰੀ ਸੰਗਤ, ਜੋ ਹਰੇਕ ਸਾਲ ਦੀ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ, ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਅਤੇ ਆਪ ਸੰਗਤਾਂ ਨੂੰ ਪਤਾ ਹੈ ਕਿ ਕੱਲ੍ਹ ਰੋਜ਼ ਸਤਿਕਾਰਯੋਗ ਸਾਡੇ ਵੀਰ ਭਾਈ ਸੰਦੀਪ ਸਿੰਘ ਜੀ ਅਤੇ ਭੈਣ ਜੀ ਗੁਰਪ੍ਰੀਤ ਕੌਰ, ਉਹਨਾਂ ਦੀ ਸਪੁੱਤਰੀ ਦਾ ਆਨੰਦ ਕਾਰਜ, ਬੱਚੀ ਪ੍ਰਭਲੀਨ ਕੌਰ ਦਾ ਸ਼ੁਭ ਆਨੰਦ ਕਾਰਜ, ਬੱਚਾ ਅਸ਼ੀਸ਼ਪਾਲ ਸਿੰਘ, ਸਪੁੱਤਰ ਸਰਦਾਰ ਗੁਰਵਿੰਦਰ ਸਿੰਘ ਜੀ, ਇਹਨਾਂ ਦੇ ਨਾਲ ਕੱਲ੍ਹ ਹੋਇਆ। ਮੈਂ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧ ਵੱਲੋਂ, ਸਮੂਹ ਸੰਗਤ ਵੱਲੋਂ, ਅਤੇ ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਇਹਨਾਂ ਇਸ ਭਾਗ ਜੋੜੀ ਨੂੰ ਅਤੇ ਇਹਨਾਂ ਦੇ ਮਾਤਾ ਪਿਤਾ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਸ ਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਜਿਵੇਂ ਇਹ ਗੁਰਸਿੱਖੀ ਨਾਲ ਬਾਣੀ ਨਾਲ ਜੁੜੇ ਹੋਏ ਨੇ, ਇਸੇ ਤਰ੍ਹਾਂ ਇਹਨਾਂ ਦੀ ਨਿਭ ਜਾਏ। ਅਤੇ ਨਾਲ ਹੀ ਜੋ ਗ੍ਰਿਸਤੀ ਜੀਵਨ ਵਿੱਚ ਪ੍ਰਵੇਸ਼ ਕੀਤਾ, ਮਹਾਰਾਜ ਇਹਨਾਂ ਨੂੰ ਸੰਸਾਰ ਵਿੱਚ ਵਿਚਰਦਿਆਂ ਗੁਰਮਤਿ ਅਨੁਸਾਰ ਹਰ ਖੁਸ਼ੀ ਇਹਨਾਂ ਦੀ ਝੋਲੀ 'ਚ ਪਾਵੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੱਜ ਇਸੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਤੇ ਸਾਰੇ ਸਮੂਹ ਰਿਸ਼ਤੇਦਾਰ ਸੱਜਣ ਮਿੱਤਰ ਜਿੰਨੇ ਵੀ ਇਸ ਸਮਾਗਮ ਵਿੱਚ ਕੱਲ੍ਹ ਸ਼ਾਮਿਲ ਹੋਏ, ਮੈਂ ਕੱਲ੍ਹ ਦੇਖਦਾ ਸੀ ਕਿ ਇੱਥੇ ਬਹੁਤ ਹੀ ਮਹਾਰਾਜ ਦੀ ਬਰਕਤ ਬਰਸ ਰਹੀ ਸੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਗੁਰਬਾਣੀ ਦੇ ਨਾਲ, ਮਰਜ਼ਾਦਾ ਦੇ ਨਾਲ ਆਨੰਦ ਕਾਰਜ ਹੋਇਆ। ਅਤੇ ਆਓ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਫਿਰ ਇੱਕ ਵਾਰ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੇ ਰਿਸ਼ਤੇਦਾਰ, ਸਾਰੇ ਜਿੰਨੇ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ, ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਜਥੇ ਦੇ ਸਾਰੇ ਸੇਵਕਾਂ ਨੂੰ ਬੇਨਤੀ ਕਰਦਾ ਕਿ ਹੁਣ ਰਹਿਣ ਸਵਾਈ ਕੀਰਤਨ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਹਿਣ ਸਵਾਈ ਕੀਰਤਨ ਸਰਵਣ ਕਰਨ ਦੀ ਕਪਾਲਤਾ ਕਰਨੀ, ਬੋਲਦਿਆਂ ਕੋਈ ਗਲਤੀ ਹੋ ਗਈ ਮੈਂ ਖੇਮਾ ਦਾ ਜਾਚ ਕੰਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਨਾਮ ਹਰ ਗੁਰ ਦੀਆ, ਹਰ ਨਾਮ ਹਰ ਗੁਰ ਦੀਆ, ਹਰ ਨਾਮ ਹਰ ਗੁਰ ਦੀਆ, ਹਰ ਨਾਮ।

नृत्य करे गुण गावे रबाब पक।

Ai, Dica.

ਸੀ ਮੈਂ ਦੂਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਇਹਨੇ ਤਾਪ ਨਿਵਾਰ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਘਨ ਕੋ ਲਾਗੇ ਜਾ ਕੇ ਪ੍ਰਭ ਆ ਗਿਆ ਅਰਦਾਸ ਅਰਦਾਸ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਦਰਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਨਾਮ ਅੰਮ੍ਰਿਤ ਕੇ ਦਾਤੇ ਟੁੱਟੀਆਂ ਗੰਢਣ ਵਾਲੇ ਸਰਬੰਸਦਾਨੀ ਪਿਤਾ ਜੀ ਆਪ ਆਪਣੇ ਖਾਲਸਾ ਪੰਥ ਨੂੰ ਸਭ ਥਾਈ ਹੋਏ ਸਹਾਏ।

ਦਸੋਂ ਪਾਤਸ਼ਾਹਾਂ ਦੀ ਪਵਿੱਤਰ ਆਤਮਿਕ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ। ਨਾਨਕ ਭਾਗ ਭਲੇ ਤਿਸ ਜਨ ਕੈ ਜੋ ਹਰ ਚਰਣੀ ਚਿਤ ਲਾਵੈ। ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ। ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਹਜ਼ੂਰ ਦੀ ਬਖਸ਼ ਅੰਦਰ ਆਏ ਧਰਮੀ ਪਰਉਪਕਾਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼ਹੀਦ ਮਰੀਦ ਹੱਠੀਆਂ ਤਪੀਆਂ ਜਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿਠ ਕੀਤਾ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜਿਹਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਬੰਧ ਬੰਧ ਕਟਵਾਏ ਚਰਖਿਆਂ ਚੜਿਆ ਦਫਾਰ ਹੋਏ ਰੰਬਿਆਂ ਰੱਖੋ ਪਲਹਾਏ ਉਬਲਦਿਆਂ ਦੇਗਾਂ ਵਿੱਚ ਉਬਾਲੇ ਗਏ ਗੱਡੀਆਂ ਥੱਲੇ ਕੀਮਾ ਕੀਮਾ ਕੀਤੇ ਗਏ ਵਰਤਮਾਨ ਘੱਲੂ ਘਰਿਆਂ ਅੰਦਰ ਪੁਰਜਾ ਪੁਰਜਾ ਉਪੇਸ਼ਿਤ ਹੋਏ ਤੁਹਾਨੂੰ ਬਜ਼ੁਰਗ ਔਰ ਮਾਤਾਵਾਂ ਭੈਣਾਂ ਪਛੰਗਣਾ ਪਛੰਗੀ ਸਿੰਘ ਜਿਨ੍ਹਾਂ ਖਾਲਸਾ ਪੰਥ ਦੀ ਅਜ਼ਮਤ ਖਾਤਰ

ਆਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਵਰਤੇ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਹੋ, ਖਾਲਸਾ ਜੀ ਕੇ ਬੋਲ ਬਾਲੇ ਹੋਣ, ਖਾਲਸਾ ਸਾਹਿਬ ਬੋਲੋ ਜੀ, ਗੁਰਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਰਹਿਤ ਦਾਨ, ਭਰੋਸਾ ਦਾਨ, ਵਿਸਾਹ ਦਾਨ, ਵਿਵੇਕ ਦਾਨ, ਕੇਸ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ ਹੋਵੇ, ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਗੁਰਸਿੱਖਾਂ ਦਾ ਮਨ ਨੀਵਾਂ ਬਖਸ਼ੋ ਜੀ, ਮਨ ਨੀਵਾਂ ਬਖਸ਼ੋ, ਮਤ ਉੱਚੀ ਬਖਸ਼ੋ।

ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦਾ ਸੱਚਾ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਹਜ਼ੂਰ ਹਜ਼ੂਰ ਨੇ ਰਹਿਮਤ ਕੀਤੀ ਆਪਣੇ ਪਿੱਤਰ ਚਰਨਾਂ ਦਾ ਪਿਆਰ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ।

ਆਰੰਭ ਕੀਤੇ ਸਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਦੀ ਮਹਾਨ ਬਖਸ਼ਿਸ਼ ਸਦਕਾ ਭੋਗ ਪਏ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ, ਆਪ ਜੀ ਦੇ ਢਾਡੀਆਂ ਨੇ, ਆਪ ਦੇ ਬੱਚਿਆਂ ਨੇ ਸੱਚੇ ਪਾਤਸ਼ਾਹ, ਆਪ ਜੀ ਦੀ ਧੁਰਕੀ ਬਾਣੀ ਦੇ ਜਾਪ ਕੀਤੇ ਹਨ, ਕੀਰਤਨ ਕੀਤੇ ਹਨ ਸੱਚੇ ਪਾਤਸ਼ਾਹ, ਕੀਰਤਨ ਸੁਣੇ ਹਨ ਸੱਚੇ ਪਾਤਸ਼ਾਹ, ਸਾਰਿਆਂ ਦੀ ਘਾਲ ਥਾਂ ਪਾਉਣੀ, ਕਿਰਪਾ ਕਰਨੀ, ਹੋਰ ਮਿੱਠੀਆਂ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ, ਭੁੱਲਾਂ ਆਪਣੀ ਰਹਿਮਤ ਅੰਦਰ ਬਖਸ਼ ਲੈਣੀਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਅਸੀਂ ਖਤੇ ਬਹੁਤ

ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਜਿਨ੍ਹਾਂ ਪਿਆਰਿਆਂ ਨੇ ਸੱਚੇ ਪਾਤਸ਼ਾਹ ਤਨ ਮਨ ਧਨ ਸੁਰਤ ਕਰਕੇ ਸੇਵਾ ਕੀਤੀ, ਸਭ ਦੀ ਪ੍ਰਵਾਨ ਪਾਉਣੀ, ਆਪਣੇ ਭੈ ਅੰਦਰ ਰੱਖ ਕੇ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਤਰਸ ਕਰਨੀ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਸਵਾਸ ਸਵਾਸ ਨਾਮ ਜਪਾਉਣਾ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਪਣੀ ਦਇਆ ਮਿਹਰ ਭਰਿਆ ਹੱਥ ਸਦਾ ਸਿਰ ਪਰ ਰੱਖਣਾ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਪਦੇ ਸੇਵਕਾਂ ਨੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ, ਸਜਾਉਂਦਿਆਂ ਹੋਈਆਂ ਸੁਖੋਂ ਭੁੱਲਾਂ ਨਜ਼ਰ ਅੰਦਾਜ ਕਰਦੇ ਹੋਏ ਆਪ ਸਵੀਕਾਰ ਕਰਕੇ ਭੋਗ ਲਾਓ, ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸੰਗਤਾਂ ਵਿੱਚ ਅਤੁੱਟ ਵਰਤੇ, ਜੋ ਜੋ ਛਕੇ ਸੋ ਸਦਾ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਗਰੀਬ ਨਿਵਾਸ ਜੀਓ, ਆਪਣੀ ਪਿੱਤਰ ਹੁਕਮ ਰੂਪੀ ਅਸੀਸ ਬਖਸ਼ਿਸ਼ ਕਰੋ, ਹੁਕਮ ਕਰ ਕਿਨੇ ਨਿਹਾਲ ਆਪਣੇ ਸੇਵਕੋ ਭਇਆ ਦਿਆਲ, ਖਾਲਸਾ ਪੰਥ ਦੀ ਬੌੜੀ ਕਰੋ, ਨਾਮ ਦੀ ਕਲਾ ਵਰਤਾ ਕੇ ਸਾਰੇ ਸੰਸਾਰ ਤੇ ਖਾਲਸਾ ਜੀ ਦੇ ਬੋਲਬਾਲੇ ਬਖਸ਼ੋ, ਜਿਹੜੇ ਪਿਆਰੇ ਆਪਦੇ ਪੰਥ ਖਾਤਰ ਜੂਝ ਰਹੇ ਹਨ, ਇਹਨਾਂ ਦੇ ਸਿਰ ਪਰ ਹੱਥ ਰੱਖ ਕੇ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਖਾਲਸਾ ਪੰਥ ਦੀ ਜੈ ਜੈਕਾਰ ਚੌਂਕੁੰਟਾਂ ਵਿੱਚ ਕਰਾਓ ਜੀ, ਸਮੂਹ ਭੁੱਲ ਚੁੱਕ ਮੁਆਫ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ।

ਸਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਗੈਨਾ ਕੋ ਲਾਗੇ ਜਾ ਕੇ ਪ੍ਰਭਾ ਕੇ ਅਰਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭੋਤੀ ਸਾਹਿਬ ਵਾਰ ਸ੍ਰੀ ਭੋਤੀ ਜੀ ਕੀ ਪਾਤਸ਼ਾਹੀ ਦਸਵੀਂ ਪਿਥਮ ਮੋਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਕਿਸ਼ਨ ਧਿਆਈ ਹੈ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰਨੋ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਧੰਨ ਧੰਨ ਦਸਮ ਪਾਤਸ਼ਾਹ ਆਦਰੇ ਅਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਧਰਮ ਰਕਸ਼ਕ ਅੰਮ੍ਰਿਤ ਕੇ ਦਾਤੇ ਸਰਬਸਤਾਨੀ ਪਿਤਾ ਜੀਓ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਸੇ ਜੋ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਕਲ ਯੁਗ ਅਵਤਾਰ ਚਵਰ ਤਖਤ ਦੇ ਮਾਲਕ ਲੋਕ ਪਰ ਲੋਕ ਦੀ ਰੱਖਿਆ ਕਰਨ ਵਾਲੇ ਸਾਹਿਬ ਜੀਓ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਾਹਿਬ ਜੀ ਦੇ ਨਿਰੰਜਨ ਸੂਪ ਦੇ ਪਿਆਰੇ ਪਿਆਰੇ ਦਰਸ਼ਨ ਦੀਦਾਰ ਕਰਦੇ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਾਹਿਬ ਜੀ ਦੀ ਬਖਸ਼ਿਸ਼ ਚਾਹੇ ਪੰਜਾਂ ਪਿਆਰੀਆਂ ਜੂਆਂ ਸਾਹਿਬਜ਼ਾਦੀਆਂ ਚਾਲੀਆਂ ਮੁਕਤੀਆਂ ਅੱਠੀਆਂ ਜੱਪੀਆਂ ਤੱਪੀਆਂ ਸਮੂਹ ਸ਼ਹੀਦ ਸਿੰਘਾਂ ਸਿੰਘਾਂ ਦੀ ਆਤਮਿਕਮ ਕਟੀ ਕਮਾਈ ਨਮਸਕਾਰਾਂ ਕਰਦੇ ਹੋਏ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਸਾਹਿਬ ਜੀਓ ਆਪ ਜੀ ਨੇ ਅਪਾਰ ਰਹਿਮਤਾਂ ਅਪਾਰ ਬਖਸ਼ਿਸ਼ਾਂ ਦਇਆ ਦ੍ਰਿਸ਼ਟੀ ਕਰਕੇ ਨਿਵਾਜੀ ਆਪਣੇ ਨਿਮਾਣੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੁਆਰਾ ਆਪ ਹੀ ਸੱਚੇ ਪਾਤਸ਼ਾਹ ਸੋਹਣੇ ਸੋਹਣੇ ਸਮਾਗਮ ਬਖਸ਼ਿਸ਼ ਕੀਤੇ ਆਪ ਜੀ ਨੇ ਰਹਿਮਤਾਂ ਕੀਤੀਆਂ ਦਇਆ ਦ੍ਰਿਸ਼ਟੀ ਕਰਕੇ ਆਪਣੀ ਗੋਦੀ 'ਚ ਬਿਠਾ ਕੇ ਆਪਣੀ ਸੇਵਾਵਾਂ ਆਪ ਲਈਆਂ ਸਮੁੱਚੀ ਸੇਵਾ ਨਿਭਾਉਂਦੀਆਂ ਹਾਜ਼ਰੀਆਂ ਪੜਦੀਆਂ ਉੱਠਦੀਆਂ ਬਹਿੰਦੀਆਂ ਦਾਸਾਂ ਪਾਸੋਂ ਦਾ ਥਾ ਜੀਓ ਬੇਅੰਤ ਗਲਤੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣ ਦੀ ਕਿਰਪਾਲਤਾ ਕਰਨੀ ਅੱਗੋਂ ਤੋਂ ਸਮਾਧ ਬਖਸ਼ਿਸ਼ ਕਰਕੇ ਪੂਰਨ ਪੈ ਭਾਵਨੀ ਅਦਬ ਸਤਿਕਾਰ ਸਹਿਤ ਸੇਵਾ ਦਾ ਉੱਦਮ ਬਲ ਪ੍ਰੇਰਣਾ ਚਾਓ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈਣ ਦੀ ਕਿਰਪਾਲਤਾ ਕਰਨੀ ਜੀਓ ਇਸ ਵੇਲੇ ਆਪ ਜੀ ਨੇ ਆਪਣੇ ਸੁੱਖ ਆਸਣ ਦੀ ਸੇਵਾ ਬਖਸ਼ਿਸ਼ ਕੀਤੀ ਚੌਪਈ ਸਾਹਿਬ ਜੀ ਪਾਠ ਜੀ ਕੀ ਅਰਦਾਸ ਆਪ ਜੀ ਕਿਰਪਾ ਕਰੋ ਆਪਣੇ ਸੁੱਖ ਆਸਣ ਦੇ ਵਿਰਾਜਮਾਨ ਹੋਣ ਦੀ ਕਿਰਪਾਲਤਾ ਕਰੋ ਉਪਰੰਤ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਆਪਣੇ ਪਿਆਰੇ ਪਿਆਰੇ ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰਕੇ ਨਿਵਾਜਣਾ ਆਪਣੀ ਕਿਰਪਾ ਆਪ ਹੀ ਕਰਨੀ ਸੱਚੇ ਪਾਤਸ਼ਾਹ ਆਪ ਹੀ ਕਲਾ ਵਰਤਾਨ ਦੀ ਕਿਰਪਾਲਤਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਆਪਣੇ ਦਰੋਂ ਘਰੋਂ ਅਸੀਸਾਂ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਜੀਓ ਆਪ ਜੀ ਦਾ ਉਹ ਟਾਸਾ ਲੈ ਕੇ ਆਪ ਜੀ ਨੇ ਬੱਚਿਆਂ ਨੇ ਆਪਣੇ ਘਰਾਂ ਵਾਸਤੇ ਚਾਲੇ ਪਾਉਣੇ ਸੱਚੇ ਪਾਤਸ਼ਾਹ ਜੀਓ ਆਪਣੇ ਦਰੋਂ ਘਰੋਂ ਅਸੀਸਾਂ ਬਖਸ਼ਿਸ਼ ਕਰਕੇ ਆਪ ਸਹਾਈ ਹੋਣ ਦੀ ਕਿਰਪਾਲਤਾ ਕਰਨੀ ਸਬਰ ਦੇ ਕਾਇ ਰਾਸ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸਹਿਬਹੰ ਗੁਰਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਸਤਿਗੁਰਾਂ ਦਾ ਇਲਾਹੀ ਫਰਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਮੁਖਵਾਕ ਰਾਗ ਸੂਹੀ ਦੇ ਵਿੱਚ ਹੈ ਜੀ। ਅੰਗ 728 ਉੱਪਰੋਂ ਸ਼ੁਰੂ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਸਾਰੀ ਰਾਤ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਗ੍ਰੀਨ ਨਿਵਾਜ ਦੇ ਚਰਨਾਂ 'ਚ ਬੈਠ ਕੇ ਆਨੰਦ ਮਾਣਿਆ ਹੈ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਖਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ, ਹਮੇਸ਼ਾ ਵਾਸਤੇ ਆਪਣਾ ਪਿਆਰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ। ਅਸ਼ਟਵਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ।

ਅਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਬ ਨਾਮ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਿਛ ਬਿਘਨ ਨ ਲਾਗੇ ਪ੍ਰਭ ਕੇ ਸਿਮਰਨ ਅੰਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ

ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿੰਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨੇ ਆਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਅਰਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੇ ਚਲਿਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਾਦ ਚੁਨਕਾਰ ਸੁਪਰਾ ਸਿਮਰਨ ਕਾ ਅੰਤਨਾ ਪਾਰ ਸਿਮਰੇ ਸੇ ਜਨ ਜਿਨਕੋ ਪ੍ਰਮਿਆ ਨਾਨਕ ਤਿੰਨ ਜਨ ਸੁਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਨਾਮ ਸੰਗੋ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਆਨਕ ਬਿਘਨ ਜੈ

ਰਾਜਾ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਾਂ ਤ੍ਰਿਖਾ ਮੰਤੁਜ ਕਰਖੇ ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੇ।

ਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨੇ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰੇ ਦਿਵਸੇ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛੁ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਡੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਾਂ ਦਾਸ ਤੀਸਰ ਥੀਵੈ ਆਗਨ ਮਾਹੇ ਹੋਮਦ ਪੁਰਾਣ ਕਨਕ ਸਭ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸੀਰ ਕਟਾਵੇ ਤਾਉ ਵੇ ਹੋਮੈ ਮੈਲ ਨ ਜਾਵੇ ਹਰ ਕੇ ਨਾਮ ਸਮਸਰ ਕਿਸ਼ਨਾਏ

ਘਟਾਂ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੇ ਉਸਤ ਤੁਮਤੇ ਹੋਏ ਨਾਨਕ ਅਵਨ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਵਖਾ

ਨਾਲ ਅਜ ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਮ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਮਾਰ ਵਿਵਸਥਾ ਤੁਝੇ ਪਿਆਰੇ ਦੂਧ ਪਰਜੋਵਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸਹਿਨ ਮੁਖ ਪਿਆਓ ਬੈਠ ਕੋ ਦੈਨ ਏਵ ਨਿਰਗੁਣ ਗੁਣ ਕਸ਼ੂ ਨ ਮੂਜੇ ਬਖਸ਼ ਲਿਓ ਤਉ ਨਾਨਕ ਸੀਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੇ ਸੁਤ ਭਰਾਤ ਮੀਤ ਬਨਤਾ ਸੰਗਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਦਾਏ ਪਵਨ ਭਾਵ ਕਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਪ ਕਰਨ ਨਿਤ ਰਸਨਾ ਦਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੈ

ਰਾਗ ਕੌੜੀ ਸੰਗਰਚੇ ਸਾਰ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਤਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਾਏ ਤਿਸ ਪਰ ਹਰੇ।

ਕਰੇ ਦਿਨ ਰਾਤ ਬਾਹਰ ਭੇਜ ਕੇ ਅੰਤਰ ਮਲ ਮਾਇਆ ਸਭ ਸੁਨਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਧਨ ਸੁਆ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਪਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਨਿਵਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤੋ ਸੰਜੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੋ ਵਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਹਾਵਿਨ ਚੀਜ਼ ਜੋ ਬਹਿਰਾਈ ਤਾਸਿਓ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ

ਸੁਆਏ। ਨਾਨਕ ਕਹੂ ਨਾ ਸੀਜੇ ਬਿਨ ਆਵੇ ਪਤ ਜਾਏ। ਅਸ਼ਪਰੀ ਦਸ ਵਸਤੂਲੇ ਪਾਛੇ ਪਾਵੇ, ਏਕ ਬਸ ਕਾਰਨ ਵਿਖੁੜ ਗੁਆਵੇ। ਏਕ ਵੀ ਨ ਦੇ ਦਸ ਪੀ ਹਿਰਲੇ ਤੋਂ ਮੂੜਾ ਕੋ ਕਾਂ ਕਰੇ। ਜਿਸ ਟਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੇ ਸਤ ਨਮਸਕਾਰਾ। ਜਾ ਕੇ ਮਨ ਲਾਗਾ ਭਰਮ ਮੀਠਾ ਸਰਬ ਸੁਖਤਾ ਹੋ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ। ਆਗਨਤ ਸਾਹੋ ਆਪਣੀ ਦੇ ਰਾਸ ਗਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਸ਼ਬੌਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਵੀ ਖੋਏ ਬੌਰ ਉਸਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਬਸਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਹੇਤ ਬਿਰਕੀ ਛਾਇਆ ਸੋ ਨੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦਿਸੇ।

ਬ੍ਰਹਸਪਤੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਟਾਗਰ ਘੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਰ ਤਨ ਲਾਵੇ ਤਿਸ ਕੋ ਸਿਮ੍ਰਿਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮ੍ਰਿਤ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬ ਹਟਾਵੇ ਤਿਸੇ ਧਿਆ ਕਤਮ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨ ਆਠ ਪੈਰ ਤਾਕਾ ਜਸਗਾ ਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ

ਕਰੇ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆ ਚਰਚ ਕਥਾ ਅਸ਼ਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਜਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂ ਧਾਵੇ ਸਾਧ ਸੰਗ ਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉ ਨਹੀਂ ਭੈ ਸਾਧ ਕੇ ਸੰਗ ਨ ਵਿਗਾ ਭੈ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ

ਸੰਗਾ ਜਰ ਸਾਏ ਸਾਧ ਕੇ ਸੰਗ ਵਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਧ ਨਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਭਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ

ਨਿਸਦਾਰੇ ਆਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨੰਦਨ ਦਰਸ ਪਰ ਤਿਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਮਨ ਤੇ ਟਰੇ ਇੰਦਰੀ ਜਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸ਼ਨੋ ਸੋ ਜੇ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸ ਨੂੰ ਕਰਨ

ਕਈ ਕੋਟ ਭੈ ਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪਿਗਾਤਮ ਨਿਕੋਰ, ਕਈ ਕੋਟ ਪ੍ਰਦਰਪ ਕੇਰੇ, ਕਈ ਕੋਟ ਪ੍ਰਦੂਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪ੍ਰਦੇਸ਼ ਪਰਮਾਏ, ਜਿਤ ਜਿਤ ਲਾਵੋ ਦਿੱਤੇ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਜਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪੌਣ ਪਾਣੀ ਵੇ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਮਿੰਦਰ ਸਦਸ਼ਤਰ, ਸਰਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਤਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਕੀਏ ਰਤਨ ਸਮਾਉਂਦ, ਕਈ ਕੋਟ ਨਾਨਾ

ਧਰਨ ਆਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉਚਰੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤ ਸੁਧਾਰੇ ਆਪ ਕਰੇ ਆਪਣ ਵਿਚਾਰੇ ਦੁਆਸ ਰਿਆ ਕਾਇਆ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਮਨ ਜਾਣ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣਾ ਬਚੇ ਭਰਮੇ ਭੁੱਲਾ ਦੈ ਦਿਸ ਧਾਵੇ ਨਿਮਖ ਮਾਏ ਚਾਰ ਕੁੰਡ ਫਿਰ ਆਵੇ ਕਰਕੇ

ਆਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਕਰੇ ਜਗਦੀਸ਼, ਜੀਵ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾ ਇਸ ਹਾਥ, ਕਰਨ ਕਰਾਵਣ ਸਭ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਬੁੰਦੀਓ, ਕਬੂ ਊਚ ਨੀਚ ਮੈਂ ਵਸੇ, ਕਬੂ ਸੋ ਘਰ ਕਰੰਗ ਅਸੇ, ਕਬੂ ਨਿੰਦ ਚੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਣਹਾਰ।

ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਪ੍ਰਭਾਵੇ ਤਿਵੇ ਨਚਾਵੇ, ਜੋ ਤਿਸ ਪਾਵੇ ਸੋਈ ਹੋਏ। ਨਾਨਕ ਦੂਜਾ ਆਪ ਨ ਕੋਏ, ਕਬੂ ਸਾਧ ਸੰਗ ਦੇਵ ਪਾਵੇ, ਉਸ ਸਥਾਨ ਤੇ ਬਹੁ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ।

ਕੀਆ ਮੁਕਤਾ ਕੇ ਸੁਖ ਭਾਵੇ ਤਨ ਭੰਤਾ ਹੋਏ ਕਰ ਕਰ ਭਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਨ ਕੂਪਰ ਕਰਿਆ ਆਸ ਪਲ ਪਿੱਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਪਸਵੰਤ ਕਿਸੇ ਨਾ ਬਦੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਕੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂਪ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗਹਿ ਕੋ ਕੈਸੇ ਕਵੇ।

ਛੁੱਟੇ ਗੁਰਪ੍ਰਸਾਦ ਨਾਨਕੋ ਛੁੱਟੇ ਸਹਿਸ ਖੱਟੇ ਲੱਖ ਕੋਟ ਧਾਵੇ ਤ੍ਰਿਪਨਾ ਆਵੇ ਮਾਇਆ ਪਾਛੇ ਪਾਵੇ ਅਣਖ ਭੋਗ ਵਿਖਿਆ ਕੇ ਕਾਰੈ ਨਾ ਤ੍ਰਿਪਤਾਵੇ ਖਖਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ।

ਪੈਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨ ਸਦੇ ਰਹਿ ਸਮਾਏ ਆਪ ਉਪਦੇਸੇ ਸਮਝੇ ਆਵੇ ਆਪੇ ਰਚਿਆ ਸਭ ਕੇ ਸਾਧ ਆਪ ਕੀ ਨੂੰ ਆਪਣ ਵਿਸਥਾਰ ਸਭ ਕੇ ਉਸਕਾਓ ਕਰਨੇ ਹਾਰ ਉਸਤੇ ਭਿਨ ਕਹੋ ਖਜੋਏ ਤਨ ਤਰੰਤਰ ਕਹਿ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਪਲਾ ਪਲਾ ਪਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸਰਮ ਵਿਗਿਆਨੀ ਪੁੱਤਰ ਪੁੱਤਰ ਪੁੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨਮ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਰੀ ਸੰਤ ਕੇ ਦੁਖਨ ਹਾਰ ਜਾ ਘੜੇ ਸੰਤ ਕੇ ਦੁਖਨ ਜਮਤੇ ਨੀ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇਹੀਨ ਸੰਤ ਕੇ ਅਤੇ ਗੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗਜਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚੜੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤੋ ਕੀ ਗਾਤਾ ਕੋ ਨਾਏ ਨਾਨਕ ਸੰਤ ਪਾਵੇ ਤਾਂ ਵੀ ਗਤ ਪਾਏ

ਸਾਧਨ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਭ ਮਿਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਡਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ

ਮੁਖੀ ਸਦਾ ਸਦਾ ਜਨ ਉਤੇ ਸੁਖੀ ਏਕੋ ਏਕ ਏਕ ਪਛਾਣੇ ਉਤਤ ਕੀਓ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੇ ਸਾਧ ਸੰਗ ਹਰ ਜਿਸ ਕਾ ਸਰਵ ਰੋਗ ਤੇ ਵਾਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਨ ਕ੍ਰਿਸ਼ਨ ਮਹਿ ਸੋਈ ਨਿਰਵਾਣ

ਤੇ ਸੰਭਲਿਆਰ ਅਸ਼ਪਰੀ ਟੂਟੀ ਗੰਡ ਨਿਹਾਰ ਗੋਪਾਲ ਸਰਜੀਆਂ ਆਪੇ ਬਿਰਤਪਾਲ ਸਗਲੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਤਾ ਕੋਈ ਨਾ ਆਏ ਰੇਮਨ ਮੇਰੇ ਸਦਾ ਰਜਾਵ ਆਪਣਾ ਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਬੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸੰਕਟ ਸੋ ਹੈ।

ਵੇਲਾ ਹੀ ਹੈ, ਪ੍ਰਭੂ ਲਿਖੇਗਾ, ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵ ਨਹਾਰ ਤਿਆਗ ਤੂੰ ਤਿਥੇ ਜਿਤਾਰ, ਜੋ ਕਿਛੁ ਕਰੇ ਸੋਈ ਸੁਖਮਾਨ ਭੂਲਾ ਗਾਏ ਫਿਰੇ, ਜਾਣ ਕੌਣ ਬਸਤਾਈ ਤੇਰੇ ਸੰਗ ਲਭ ਡਰਿਓ ਰਸ ਲੋਭੀ, ਪਤੰਗ ਰਾਮ ਨਾਮ ਜਪਿਰਦੇ ਮਾਏ, ਨਾਨਕ ਬਸਤੀ ਕਰ ਜਾਏ।

ਦਰਗੇ ਸੋਏ ਇਹੋ ਅਪਾਰ ਬਿਰਲਾ ਪਾਰੇ ਨਾਨਕ ਦਾਗੇ ਸਤਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗਾਰ ਕੀਰਤਨ ਗਾਈਏ।

ਨਾਨਾ ਕਰੰਗ ਨਾਨਾ ਬਿਤਕਵਿਨੋ ਵਿਸਥਾਰ ਪ੍ਰਵਣਾ ਸੀ ਇਹ ਕੰਕਾਰ ਨਾਨਾ ਚਲਤ ਕਰੇ ਗਿਰਮਾਏ ਪੂਰੇ ਉਪੂਨ ਸਮਡਾਏ ਨਾਨਾ ਬਿਤ ਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਡਾਓ ਜਬ ਜਬ ਜੀਵੇ ਨਾਨਕ ਹਰ ਨਾਓ।

ਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਬਰਤਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਰਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ

ਨੇਕੀ ਕੀ ਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸਕਾ ਸਾਸ ਨਾ ਕੱਢਦਾ ਆਪਦਾ ਕੋ ਰਾਖ ਦੇ ਘਰਾਤ ਮਾਨ ਜਤਨ ਕਰਤ ਬਭਾਤ ਤਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਰ ਜੀਆ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲ ਵਡਾਣੀ ਬਾਰੰਬਾਰ ਬਾਰ ਪਰ ਜਪੀਏ ਪੀ ਅਮ੍ਰਿਤੇ ਮੰਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸ਼ਿਵ ਨਾ ਇੰਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਾ ਨਾਮ ਕਾ ਸੰਗ ਨਾਮ ਰਾਜ ਸੰਤ੍ਰਿਪਤਾ ਨੇ ਮੰਤਨ

ਕਾਲ ਸਿੱਖੇ ਗੁਰਦੁਰਮਤ ਮਲ ਹਰੇ ਗੁਰੂ ਵਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਏ ਸਤਿਗੁਰ ਸਿੱਖਾ ਹਲਤ ਪਲ ਸੁਵਾਰੇ ਨਾਨਕ ਸਤਿਗੁਰ

ਪਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਬੇਖ ਪਨੀਤ ਪਸਤ ਚੰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਨਮਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਘਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰ ਆਖਿਓ ਜਾਗਾ ਮੰਤਰ ਅਮਲ ਦ੍ਰਿਸ਼ਟ ਪੇਕੇ ਹੋ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨ ਜਿਸ ਪਾਵੇ ਤਿਸ ਲੈ ਮਿਲਾਏ ਜੇ ਮਾਏ ਕੁਸਤ ਨੇ ਸਤਪੁਰ ਪੂਰਨ ਵਿਵੇਕ ਆਉਂ ਬੋਲ ਨ ਪਹੁੰਚਿਤ ਪ੍ਰਾਣੀ ਅਮ ਗੋਚਰ ਪਰ ਨਿਰਵਾਨੀ ਨਿਰਾਹਾਰ ਨਿਰਵੈਰ ਸੁਧਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸੰਗਰੇ ਸਤਬਲਿਆਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਹੈ ਸਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਨ ਸੋ ਹੋਏ ਉਸ ਪੁਰਖਾ ਨਾ ਹੀ ਕਦੇ ਬਣਾ ਜਾ ਕੇ ਮਨ ਪਰ ਟੇਗੁਨਤਾਸ ਆਟ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨ ਭਰਮ ਮੋ ਦੁਖਤਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਪਾਏ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਗਏ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਬਹਿ ਚੁੱਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਚਰਿਤ ਪ੍ਰਭ ਆਪ ਮਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾ ਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਚਨਾ ਆਪਣੀ ਗਲਧਾਰੀ ਅਨਕਮਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ

ਮਿਲ ਜਾਏ ਜਿਸ ਧਨ ਕੋ ਚਾਰ ਕੁੰਟੜ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋ ਕੋ ਨਿਸਬਾਸ਼ੇ ਮੀ ਸੋ ਸੁ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨ ਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖ ਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਭਰਬੋ ਦੋ ਹਰ ਕੇ ਨਾਏ ਦੈ ਦਿਸ ਧਾਵ ਤੇ ਆਵੇ ਠਾਏ ਤਾ ਕੋ ਵਿਘਨ ਨ ਲਾਗੇ ਕੋਏ ਜਾ ਘੇਰੇ ਦੇਵਸੇ ਹਰ ਸੋਏ ਕਲ ਤਾਤੀ ਠਾਂਡਾ ਨਾਉ ਸਿਮਰ ਸਿਮ ਸਦਾ ਸੁਖ ਪਾਓ ਭਾਉ ਬਿਨ ਸੇ ਪੂਰਨ ਹੋਇਆ ਭਗਤ ਪਾਏ ਆਤਮ ਪ੍ਰਕਾਸ਼ ਤਿਤਕਰ ਜਾਏ ਬਸੇ ਅਵਨਾਸੀ ਕਉ ਨਾਨਕ ਕਾਟੀ ਜੰਪਾਸੀ

ਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਮ ਝੂਠ ਵਸਾਰੀ ਜਾਂਦੀ ਹੈ ਤਿਸ ਬੁਝੇ ਨਾਮ ਬਗਾਨਾ ਨਾਮ ਸਾਰ ਨਾਨ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ

ਪ੍ਰਭ ਮੈਂ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿੰਦਨੀ ਦੇ ਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦੇਸ ਮਾਸ ਕੋਏ ਅਰਸ ਪਾਵੇ ਬਿਰਲਾ ਕੋਏ ਜੈ ਚਾਖਿਆ ਸੇ ਜੰਤ ਬਿਤਾਨੇ ਪੂਰਨ ਪੁਰਖ ਨੈਨ ਡੋਲਾ ਨੇ ਸੁਰ ਪਰੇ ਪ੍ਰੇਮ ਸਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸਨ ਨਾਨਕ ਸਭ ਤਿਆਗ ਅੰਤਰ ਪ੍ਰਗਾਸ ਅੰਤਿਲ ਵਿਲਾਗ ਬਟਪਾ ਕੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ।

ਸੋ ਕਿਉਂ ਵਿਸਰੇ ਜੇ ਘਾਲ ਨ ਭਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕੇ ਗੁਰਪ੍ਰਸਾਦ ਕਬਿਰ ਲਾਲਾ ਕੇ, ਸੋ ਕਿਉਂ ਵਿਸਰੇ ਜੇ ਪਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ।

ਸਿੰਘਾਂ ਦਾ ਮਨ ਭਾਈ ਬਹੁ ਭੋਜਨ ਕਾਬਲ ਸੰਗੀਤ ਰਸਨਾ ਜਰਦੀ ਅਰਾਨੀਤ ਭਲੇ ਸੁਖਾਨੀ ਸੋਭਾ ਧਨਵੰਤ ਦੇਵ ਸਹਿ ਪੂਰਨ ਗੁਰਮੰਦ ਸਾਹ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸ਼ਲੋਕ

ਧਾਰੀ ਆਪਨ ਸੁਣ ਸਮਾਤਮ ਬੈਰ ਵਿਰੋਧ ਕੇ ਸੰਗਮਾਤ ਜਾਵ ਇਸ ਕਾ ਵਰਨ ਚੇਨ ਨਾ ਜਾਪ ਤਵਰ ਹਰ ਸੋ ਕੋ ਕਿਸੇ ਵਿਆਪਤ ਜਾਵੇ ਆਪਣੇ ਆਪ ਆਪ ਪਾਰ ਬ੍ਰਹਮ ਤਮੋ ਕਹਾ ਕਿਸੋਤ ਭਰਮ ਆਪਣ ਖੇ ਲਿਆ ਵਰਤੀ ਜਾ ਨਾਨਕ ਕਰਨੇ ਆਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਦ ਕੋ ਕਿਸ ਕੋ ਕਰੀ।

ਜੀਨ ਜਾਵੇ ਆਪਣੇ ਆਪ ਆਪ ਉਧਾਰੇ ਤੋਂ ਸਗਨ ਸਗਨ ਕਹਾਂ ਵਿਚਾਰੇ ਜੈ ਆਪ ਨੂੰ ਚਾਪ ਨਾਮ ਨੇਰਾ ਤੈ ਕੌਣ ਟਾਗਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਤ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਸ ਮਾਇਆ ਹੁਆ ਕਿਸੇ ਵਿਆਪਤ ਮਾਇਆ।

ਸੰਗੋਚੇ ਤੋਂ ਨਾਨਕੇ ਕਹਿ ਜਹ ਅਵਗਤ ਭਗਤ ਤੈ ਆਪ ਜਪ ਸ੍ਰਿਪ ਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨੂੰ ਬਨੀ ਆਪੇ ਗੋਤ ਕਰੇ ਨੰਚੋ ਜਾਪੇ ਰਸਪੋ ਕਿ ਨਿਰਜੋ ਜਿਸ ਭਾਵੇ ਤਿਸ ਆਪ ਨ ਲਾਵੇ ਜਿਸ ਭਾਵੇ ਤਿਸ ਖੇਲ ਖਿਲਾ

ਵਿਸਤਾਰ ਜਦ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਏ ਆਪਣ ਸੂਤ ਸਭ ਜਗ ਪਰੋਏ ਜਾਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾਵੇਤਾ ਨਾਨਕ ਸਰਵ ਸਿਸ਼ਟ ਕਾ ਚੇਤਾ ਜੀ ਅੰਦਰ ਸਭ ਦਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹ ਜਿਸ ਮਨੋ ਮਸਾਰੇ ਤਿਸ ਦਾ ਜਬਰ ਕਾ ਕੋ ਜਾਏ ਸਭ ਸਰੇਖ ਨਿਰੰਜਨ ਰਾਏ।

ਭਰਪੂਰ ਹੈ ਦਿਆਲ, ਸਭ ਉੱਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਹ, ਪ੍ਰਤਪਾਲੇ ਜੀਨ ਵਾਤ ਜੋ ਜੋ ਰਚਿਓ ਸੋ ਤਿਸੇ ਧਿਆਨ, ਜਿਸ ਭਰਾਵੇ ਭਾਵੇ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁੰਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ, ਜਨ ਲਗਾ ਹਰ ਇੱਕ ਨਾਏ, ਤਿਸ ਕੀ ਆਸ ਨਮ੍ਰਿਤੀ ਜਾਏ, ਸੇਵਕ ਕੋ ਸੇਵਾ ਬਣਿਆਏ।

ਏ ਲੋਕ ਸੁਖੇ ਪਰਲੋਕ ਸੁਹੇਲੇ ਨਾਨਕਰ ਪ੍ਰਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੋ ਲੱਭ ਦੇ ਕਾ ਕਰੋ ਦੁਰਲੱਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁੰਗਾਓ ਪ੍ਰਾਣ ਤਰਨ ਕਾਏ ਸੁਹਾਓ ਆਠ ਪੈਰ ਪਪੇ ਕੋ ਨੇਰਾ ਮਿਟ ਕੇ ਗਿਆਨ ਮਿਨਸੇ ਅੰਧੇਰਾ ਸੁਣੋ ਉਪਦੇਸ਼ ਹਿਰਦੇ ਵਸਾਓ ਮਨ ਇਸੇ ਨਾਨਕ ਬਲ ਪਾਵੋ ਹਲਤ ਪਲਤ ਦੋਏ ਲਿਓ ਸੁਹਾਰ ਰਾਮ ਨਾਮੇ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਚ ਬੋਲ ਬੁਲਾਏ ਦੂਖ ਦਰਦ ਮਨ ਤੇ ਬੋ ਜਾਏ ਸੱਚ ਬਵਾਰ ਕਰੋ ਵਪਾਰੀ ਦਰ ਗੈ ਨਿਵੇ ਖੇਪਤ ਮਾਰੀ ਏਕਾ ਟੇਕਰ ਖੋ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ

ਤਾ ਜਾਏ ਮਿਟੇ ਅਹੰਕਾਰ ਤੇ ਸਿਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਕ ਦੋ ਉਧਰ ਸ੍ਰੇਸ਼ਟ ਚੰਨ ਕਮਲ ਜਾ ਕੇ ਅਨੂ ਸਬਲ ਦਰਸ਼ਨ ਸੁੰਦਰਾ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ

ਗਿਆਨ ਅੰਜਨ ਗੁਰਦੀਆ ਗਿਆ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਭ ਬੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰ ਸਮਿਗਰੀ ਏਕ ਸਕਟ ਮਾਏ ਅਨਕਰੰਗ ਨਾਨਾ ਦਿਸ਼ਟਾਏ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧਨ ਤੇ ਨਾਦ ਕਹਿ ਨ ਜਾਏ ਅਚਰ ਜੁ ਸਮਾ ਤਿੰਨ ਦੇਖਿਆ ਜਿਸਾਬ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਹ ਭਰਿਆ ਭਗਵਾਨ।

ਬਾਣੀ ਪ੍ਰਭ ਕਿਸਾ ਕੋ ਬੋਲੇ ਆਪ ਅਡੋਲ ਨ ਕਬੂਨ ਡੋਲੇ ਸਰਬ ਕਲਾਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਮੋਲ ਸਰਬ ਜੋਤ ਮੈਂ ਜਾਗੀ ਜੋਤ ਹਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮੈਂ ਆਇਓ ਵਸਾ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਿਨਾ ਕੇ ਹਿਰਦੇ ਸਭ ਧਰਮ ਸੰਤਨਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਘ ਰਚਨ ਜਿਨ ਜਾਤਾ ਤਿਸਕੀ ਏ ਰਹਿਤ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪੁਰ ਜਾਣੇ ਅੰਤਰ ਵਸੇ ਬਾਰ ਵੀ ਉਹੀ ਨਾਨ ਦਰਸ਼ਨ ਦੇ ਸਮ ਹੋਈ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਹਿ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵ ਨੈਣ ਆਪ ਇਕਣ ਆਰਾਮ।

ਨਾਮ ਨਾਮ ਸੁਨ ਰਸਨਾ ਕਹਤੇ ਕਪਿਲ ਸਾਹਿਬ ਦਇਆ ਪ੍ਰਭਧਾਰੀ ਨਾਨਕ ਨਿਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਭ ਧਨ ਇਕਾਗਰ ਝੀ ਸੁਖਮੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਸਿਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ

ਨੌ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਧ ਸਕਲ ਧੇ ਉਦਾਸ ਸੁੰਦਰ ਚਤੁਰ ਤਤਕਾ ਬੇਤਾ ਸੰਦਰ ਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਰ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਤ ਕੇ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨ ਤੇ ਆਏ ਜਿਸ ਮਨ ਬਸੇ

ਜੀ ਕਾ ਖਾਲਸਾ, ਵਾਹਿਗੁਰੂ।

ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕੇ ਵੈ ਜਾਣੀਐ ਸਵਿਆਪੈ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।

ਕਰਮਾਣੀ ਕਰੀ ਜੇਤੇ ਸਿਰ ਟਿਓ ਪਾਏ ਵੇਖਾਵਣ ਕਰਮਾ ਕੇ ਮਿਲੈ ਲਈ ਮਧੁਚ ਰਤਨ ਜਵਾਹਰ ਮਾਣਿਕ ਦੇਖ ਗੁਰ ਕੀ ਸਿੱਖ ਸੁਣੀ।

ਭੁਜੰਗ ਪ੍ਰਜਾ ਚੰਦ ਨਮੋ ਸਰਮਾਨ ਸਮਸਤੀ ਨਿਧਾਨੇ ਨਮੋ ਦੇ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਕਾਲੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਨਾਤੇ ਨਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਨ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਭਭੂਤੇ ਕਲੰਕਮ ਬਿਨਾ ਨੇਕ ਕਲੰਕੀ ਸਰੂਪੇ ਨਮੋ ਰਾਜ ਰਵੇ ਸਰਮ ਪਰਮ ਰੂਪੇ ਨਮੋ ਜੋਗ ਜੁਏ ਸਰਮ ਪਰਮ ਸਿੱਧੇ ਨਮੋ ਰਾਜ ਰਵੇ ਸਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆ ਧਨ ਮੋ ਲੋਕ ਮਾਤਾ ਭੇਖੀਏ ਭਰਮੇ ਭੋਗੀਏ ਭੁਗਤੇ ਨਮੋ ਜੋਗ ਜੁਏ ਸਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤਕ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਯੰਤਰ ਯੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸੱਚ ਦਾ ਆਨੰਦ ਸਰਵਨ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਵਰਤਾ ਪਰਮ ਪਰਮ ਪਰਮੇਸ਼ਰ ਪੋਸ਼ਪਾਲ ਸਦਾ ਸਰਵਦਾ ਸਿੰਦਾ ਤਾ ਦਿਆਲ ਸ਼ੇਦੀ ਭੇਦੀ ਨਾਮ ਕੰਮ ਸਮਸਤ ਉਪਰਾਜੀ ਸਮਸਤ ਸਬਧਮ ਤੇਰਾ ਜੋਰ ਚਾਚੀ ਛੰਦ ਜਲਿਆ ਥਲਿਆ ਭੀਤੈ ਭੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਸਿੰਦ ਗਾਦੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਮ ਨਿਰਥੇ ਨਮਸਤਮ ਪ੍ਰਮਾਤੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਕਾਲੇ ਨਮਸਤਮ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸਾ ਸ਼ਾਹ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤ ਨਮੋ ਸਰਵ ਭੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦਿਰਸਨ ਨਮੋ ਸਰਵ ਕਿਰਸਨ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭੀਜੇ ਸਮਸਤਮ ਪ੍ਰਸੀਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾਰ ਸਦੰਗ ਨਿਵਾਸੀ।

ਸਰਵਨ ਪਾਲੇ ਰਵਾਲ ਛੰਦ ਤੋ ਪ੍ਰਸਾਦ ਆਦਿ ਰੂਪ ਮਨਾਦ ਮੂਰਤ ਜੋਨ ਪੁਰਖ ਪਾਰ ਸਰਵ ਮਨ ਤ੍ਰਿਮਾਨ ਦੇਵ ਭੇਵ ਆਦਿਦਾਰ ਸਰਵ ਪਾਲ ਸਰਵ ਕਾਲ ਸਰਵ ਕੋਮਨ ਕਾਲ ਜਤ ਤਤਰ ਬਰਾਜੀ ਅਵਧੂਤ ਰੂਪ ਵਿਸਾਲ ਨਾਮ ਠਾਮ ਨਜਾਤ ਜਾਕਰ ਰੂਪ ਰੰਗ ਨਾ ਏਕ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇ ਸੋ ਨ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਫੈਲਿਓ ਨਾਗ ਨਾਮ ਕਾਮ ਵਹੀਨ ਪਿਖ ਤਾਮ ਨ ਜਾਹੇ ਸਰਵ ਮਾਨ ਸਰਵਤਰ ਮਾਨ ਸੇਵ ਮਾਨਤਾ ਏ

ਨਾ ਜਾਤ ਪਾਤ ਸੋ ਜਾਨ ਹੀ ਕੇ ਜੇਬ ਤਾਤ ਮਾਤ ਨਾ ਜਾਤ ਜਕਰ ਜਨਮ ਮਨ ਵਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦ ਦੇਵਨ ਆਦ ਮੂਰਤਾ ਬੇ ਤਵੇ ਤਾਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਹੀ ਦਸਮੀ ਤੁਆ ਪ੍ਰਸਾਦ ਸਵਈਐ ਸਰਾਵਨ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹਾ।

ਕੇ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏਕ ਨਾਲ ਏਕ ਨਾ ਲੇਖੈ ਸੁਧ ਸੁਭਾ ਦੁਰੰਦੁਵਾ ਸੁਸਾਸਨਾ ਦੁਰਜਾਨ ਦਲੇਂਗੇ ਭਾਰੀ ਘੁਮਾਨ ਭਏ ਮਨ ਮੇ ਕਰ ਪਰਵਤ ਪੰਕਾ ਲੈ ਨਾ ਲੇਂਗੇ ਤੋਰ ਰੀਨ ਮਨੋਰ ਮਨੋਸਨ ਮਾਦੇਵ ਦੰਗਨ ਮਾਨ ਮਲੇਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾਵਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਸ਼ੰਕ ਕਵਿਓ ਆਜ ਬੇਨਤੀ ਚੌਪਈ, ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ, ਚਿਤ ਕੀ ਇੱਛਾ ਤਵ ਚਰਨ ਮਾਰੇ, ਹਮਾਰਾ ਆਪਣਾ ਜਾਨ ਕਰੋ ਦੁਬਾਰਾ, ਹਮਰੇ ਦੁਸਵੇ ਤੁੰਘਾਵੋ, ਆਪਾ ਦੇ ਮੋਹ ਮਚਾਵੋ, ਸੁਖੀ ਉਸੇ ਮੋਰ ਪਰਿਵਾਰਾ, ਸੇਵ ਸਿੱਖ ਸਵੇ ਕਰਤਾਰਾ, ਮੋਰ ਛਾਲਿਜ ਕਰਦੇ ਕਰੀਏ, ਸਭ ਹਰਨ ਕੋ ਆਸੰਗਰੀਏ, ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆ, ਸਤ ਮੈਂ ਛਾੜ ਕੋਈ ਅਵਰਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਮਾਰੇ ਤਾਰੀਏ, ਚੁਣ ਚੁਣ ਸਤਰ ਮਾਰੇ ਮਾਰੀਏ, ਆਪਾ ਦੇ ਮੁਝੇ ਵਰੀਏ, ਮਨ ਕਾਲ ਕਾ ਤਰਾਸ ਨੂੰ ਵਰੀਏ, ਉਜੋ ਸਦਾ ਮਾਰੇ ਪੱਛਾ ਸਰੀਰ, ਤੁਜੋ ਕਰਿਓ ਰੱਛਾ ਰਾਖ ਲਿਓ, ਮੋਏ ਰਾਖਣ ਹਾਰੇ, ਸਾਹਿਬ ਸੰਸਾਏ ਪਿਆਰੇ, ਦੀਨ ਬੰਦ ਦੁਸ਼ਣ ਕੇ ਅੰਤਾ ਤੁਮੋ, ਪੁਰੀ ਚਰ ਦਸਕੰਤਾ ਕਾਲ ਪਾਏ, ਬ੍ਰਹਮਾ ਅਵਤਾਰਾ ਕਾਲ ਪਾਏ, ਸਿਜੂ ਅਵਤਾਰਾ ਕਾਲ ਪਾਏ, ਕਰਮ ਸਿੰਘ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ।

ਚਾਹੇ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਣ ਸਵਰਾਤਾ ਕਲਵੇ ਸਗਲ ਦੇਹ ਕੋ ਹਰਤਾ ਤੁਝ ਦੋ ਕਿਨ ਕੋਸ਼ਾ ਕਰਤਾ ਸ੍ਰੀ ਅਤ ਜਪੈ ਦਿਆਲਾ ਪੂਣ ਕਰਾ ਗ੍ਰੰਥ ਕਾਲਾ ਮਨ ਵਾਸਿਤ ਪਲ ਪਾਵੇ ਸੋਈ।

ਜੋ ਕਿਆ ਕਰੇ ਵਿਚਾਰਿਆ। ਆਨੰਦ ਆਨੰਦ ਸਭ ਕੋ ਕਹੇ ਆਨੰਦ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਢੇ ਗਿਆਨ, ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ, ਤਿਨਕਾ ਸਭ ਸੱਚੇ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ। ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦੈ ਤਿਸਕ ਨਾਮ ਲਾ ਸੁਆਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿੰਨਾ ਭਾਣਾ ਭਾਵੇ। ਗਏ ਨਾਨਕ ਜੀ ਦੇਹ ਪਿਆਰੇ ਆਵੋ, ਦੇਹ ਪਿਆਰੇ ਸੋਈ ਜਨ ਪਾਵੇ ਆਵੋ, ਸੰਤ ਪਿਆਰਿਓ ਆ ਕਥ ਕੀ ਕਰਹਾ ਕਹਾਣੀ।

ਗਾਵੋ ਸੱਚੀ ਬਾਣੀ। ਕਹੇ ਨਾਨ ਸੁਣ ਸੰਤੋ ਕਥਿਓ ਕਥ ਖਾਣੀਏ, ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ, ਮਾਇਆ ਤਮੋਣੀ ਤਿਨੇ ਕੀਤੀ ਜਿੰਡ ਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿੱਟੋ ਜਿਰਮੋ ਮਿਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ

ਹੋਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਸਾਇਆ ਜੀ ਜੰਦ ਸਭ ਤਦ ਵਾਇਕ ਵੇਗ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਗਏ ਨਾਮ ਜਿਸ ਨੂੰ ਆਪ ਟੁੱਟਾ ਤੈਨੇ ਅੰਮ੍ਰਿਤ ਗੁਰਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਹਾਲ ਨਿਰਾਲੀ ਭਗਤਾਂ ਘੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ।

ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਨ ਮਨੋ ਸਾਰੇ ਵੇਦਾਂ ਮੇ ਨਾਮ ਤੋਂ ਸੋ ਸੁਣੇ ਨਾਹੀਂ।

ਨਿਰਮਲ ਜੀ ਹੋ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਰਾਏ ਮਨਸਾ ਸਤਸਮਾਣੀ ਜਨਮ ਰਤਨ ਜਿਤਕ ਅੰਜਨ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਨਮਨ ਨਿਰਮਲ ਸਦਾ ਰਹੇ ਗੁਨਾ ਲੈ ਜੇ ਕੋ ਸਿੱਖ ਗੁਰੂ ਸੇਤੀ ਸਰਬ ਹੰਸਨ ਮੁਖ ਹੋਵੇ ਹੋਵੇ ਤਾਂ ਸਨਮੁ ਸਿੱਖ ਕੋਈ ਜਿਉਂ ਰਹੇ ਗੁਨਾ ਲੈ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਾਰੇ ਪੜਨੇ ਗੁਰਮਿਲ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ

ਚੇਤਨਾ ਸਮਾਣੇ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ

ਹੈ ਮਨੋ ਕਿਉਂ ਵਸਾਰੀਐ ਉਣਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਉਂ ਪੁੰਨ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਉਣਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੇ ਕਰਦੇ ਖੇਲ ਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛਿੜਕੀ ਲੱਗੀ ਤਿਸਨਾ ਮਾਇਆ ਅਮਨ ਵਰਤਾਇਆ ਇਹ ਮਾਇਆ ਜਿਤਰ ਉਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੇ ਤਿਨੀ ਵਿੱਚੇ ਮਾਇਆ ਪਾਇਆ ਅਰੇ ਆਪ ਮੂਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਆਏ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨੇ ਆਏ ਹਰ ਆਪ ਮੂਲਕ ਹੈ ਭਾਗਤ ਨਾ ਕੇ ਨਾਨਕਾ ਜਿਨ੍ਹਾਂ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ

ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ, ਚਿਰਾ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜ ਨਾ ਤ੍ਰਿਸ਼ਨ ਲਾਗੇ ਆਏ, ਇਹੋ ਹਰਸ ਕਰਮੀ ਪਾਈ ਹੈ, ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨਰਸ ਵਿਸਰੇ ਜਾ।

ਸੱਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆਰ ਮੰਗਲ ਗਾਓ ਸਗੇ ਗ੍ਰਹਿ ਮੰਦਰ ਬਣਿਆਰ ਗਾਓ ਮੰਗਲ ਨਿਤ ਸਗੇ ਸੋ ਦੁੱਖ ਨਾ ਵਿਆਪੈ।

ਉਹਨਾਂ ਦੇਖੋ ਕੋਈ ਨਜ਼ਰੀਆ ਨਿਹਾਲਿਆ ਹੈ, ਉਹ ਵਿਸ ਸੰਸਾਰ ਤੁਮ ਦੇਖਦੇ ਹੋ ਵਰਗਾ ਰੂਪ ਹੈ। ਹਰ ਰੂਪ ਨਜ਼ਰੀਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਨਾ ਕੋਈ ਕਹੇ ਨਾਨਕੇ ਨੇ ਤਿਰੰਦ ਸੇ ਸਤਿਗੁਰ ਮਿਲੀਐ ਦਿਵ ਦ੍ਰਿਸ਼ਟ ਹੋਈਏ ਸਰਵ ਨੂੰ ਮੇਰੇ ਸਾਚੇ ਸੁਣਨੇ ਨੂੰ ਬਟਾਏ, ਸਾਚੇ ਸੁਣਨੇ ਨੂੰ ਬਟਾਏ ਸਰੀਰ ਲਾਏ ਸੁਣੋ ਸਤਬਾਣੀ ਜਿਸਨੇ ਮੰਤਨ ਹਰਿਆ ਹੋ ਰਸਨਾ ਰਸ ਬਾਣੀ ਸਾਚੇ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।

ਰਾਕੇ ਵਾਜਾ ਪਾਉਣ ਜਾਇਆ। ਇਹੋ ਸਾਚਾ ਸੋਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚੇ ਆਵੇ ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਭਾਵੇ ਕਹੇ ਨਾਨਕ ਸੱਚ ਸੋਹਿਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਿ ਸੰਗ, ਵੱਡਿਆਂ ਭਾਗਾਂ ਵਾਲੇ ਮਾਈ ਭਾਈ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦਾ ਇਹ ਸੁਹਾਵਣਾ ਸਮਾਂ ਪ੍ਰਾਪਤ ਹੋਇਆ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅੰਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼। ਸੋ ਆਓ, ਐਤਵਾਰ ਦੀ ਸਵੇਰ ਦਾ ਇਹ ਸੁਹਾਵਣਾ ਸਮਾਂ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਨੇ ਜਿਹਨਾਂ ਨੂੰ ਇਹ ਸਮਾਂ ਬਖਸ਼ਿਆ ਹੈ। ਗਰੀਬ ਨੂੰ ਅੱਜ ਕਿਰਪਾ ਕਰਨ, ਹਮੇਸ਼ਾ ਵਾਸਤੇ ਅੰਮ੍ਰਿਤ ਵੇਲਾ ਬਖਸ਼ਣ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰ ਜੀ ਰਾਗੀ ਦੇ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਭ ਨੂੰ ਕਰੀਏ ਜੀ। ਉਸ ਤੋਂ ਉਪਰੰਤ ਠੀਕ 8 ਵਜੇ ਜੋ ਆਪ ਜੀ ਨੇ ਅੰਮ੍ਰਿਤਮਈ ਬਾਣੀ ਮੁੱਖ ਵਾਕ ਸਰਵਣ ਕੀਤਾ ਹੈ, ਉਸ ਦੀ ਵਿਚਾਰ ਹੋਵੇਗੀ ਅਤੇ ਭੋਗ ਪਾਇਆ ਜਾਵੇਗਾ। ਜੋ ਅਖੰਡ ਪਾਠ ਚੱਲ ਰਹੇ ਨੇ ਉਹਨਾਂ ਦੇ ਭੋਗ ਠੀਕ 9 ਵਜੇ ਸ਼ੁਰੂ ਹੋ ਜਾਣੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਹ ਪਾਠ ਚੱਲ ਰਹੇ ਨੇ, ਉਹ ਆਪਾਂ ਸਰਵਣ ਕਰਨਾ ਹੈ ਅਤੇ ਗੁਰੂ ਕਾ ਜੀਵਨ ਸਰਵਣ ਕਰਨਾ ਹੈ। ਆਓ ਸਾਰੇ ਮਾਇਪਾ ਦੇ ਚਾਨਣ 'ਚ ਬੇਨਤੀ ਹੈ, ਬੇਈ ਦੀਆਂ ਖਾਸ ਕਰਕੇ ਸੰਗਤਾਂ ਵੱਧ ਚੜ੍ਹ ਕੇ ਫ੍ਰੀਮੰਡ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਕਾ ਕੀਰਤਨ, ਗੁਰੂ ਕੀ ਬਾਣੀ ਸਰਵਣ ਕਰੀਏ, ਆਪਣਾ ਜੀਵਨ ਸਫਲ ਕਰੀਏ। ਫੁੱਲਾਂ 'ਚ ਕਦੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਪਾਇ ਕੇ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜਿਆ ਇਸ ਨੂੰ ਅੱਖ ਕਰਿਆ ਜਜਮਾ ਲਿਆ ਥਾਉ ਨ ਪਾਇਨ ਕੂੜੇ ਯਾਰ ਮੂੰਹ ਕਾਲੇ ਦੁੱਧ ਚਾ ਲਿਆ ਤੇਰੇ ਨਾ ਯਾਰ ਤਿਸ ਜਿਨ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ।

ਮਾੜੀ ਆਪਣੇ ਭੋਗ ਭੋਗ ਖੈ ਹੋਏ ਭਸਮੜ ਭਾਵ ਰਸਦਾਇਆ ਵੱਡਾ ਹੋ ਦਿਨਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੇ ਪਹਿਲੀ ਅੱਖਾਂ ਕਰ ਸਮਝਾਇਆ ਥਾਵ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਵਾਇਆ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀ ਬੁੱਤ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮਿਲੇ ਸਤਿ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣਾ ਜਾਈਏ ਜਿਉ ਪਿੰਡ ਸਤ ਸਦਾ ਦਿਖਾਜਿਆ ਗਵਾਈਏ ਜੇ ਲੋੜੇ ਚੰਗਾ ਆਪਣਾ ਘਰ ਪੁਨਹੁ ਨੀਚ ਸਦਾਈਏ ਜੇ ਜਰਵਣ ਪਰ ਹਰ ਜਰਵੇਸ਼ ਕਰੀਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ।

ਸਾਡੇ ਬਿਨ ਸਤਿਗੁਰ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਹੁਕਮੇ ਵਿਚਾਰ ਹੈ ਜਿਨ ਸੱਚੇ ਸਿਉਂ ਚਤਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਪੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚ ਸੱਚ ਤੇ ਆਇਆ ਓਨੇ ਮੰਦੇ ਪੈਰ ਰੱਖਿਓ ਕਰ ਸੋ ਕਰਿਤ ਧਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਧਨ ਹਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜੇ।

ਪੌੜੀ ਭਗਤ ਤੇਰੇ ਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮ ਬਾਰ ਦਰ ਢੋਨੇ ਨਿਧਾਵਦੇ ਇੱਕ ਮੂਲ ਬੁਜਨ ਅਪਣਾ ਨਹਾਉਂਦਾ ਗਣੇ ਦੇ ਹਾਂ ਢਾਡੀ ਕਨੀਚ ਜਾਤ ਹੋਰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਸੀਂ ਧਿਆਏ ਦੇ ਤਿੰਨ ਮੰਗਾ ਜੇ ਤੁਸੀਂ ਧਿਆਏ।

ਔੜ ਦਾਨ ਮਿੰਡ ਤੇਰੀ ਖਾਗਜੇ ਮੇਰਾ ਤਮਸਤਕ ਲਾਈਏ ਕੂੜਾ ਲਾਲ ਛੱਡਿਓ ਇੱਕ ਮਨ ਅਲੱਖ ਤੇ ਆਈਏ ਫਲ ਤੇ ਵੇਹ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਰ੍ਹਾਂ ਦੀ ਪਾਈਏ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈ

ਹੋੜ ਤੁਰ ਕਰਮ ਜਿਨਕ ਤੁਧ ਬਾਤ ਤਨੇ ਕਿਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕੁਛ ਨਾਹੀ ਤੁਧ ਵੇਖੀ ਜਗਤੇ ਪਾਇਆ ਇਕਨਾਂ ਨੂੰ ਤੁਮੇ ਲੈ ਕੱਪ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੇ ਤੁਧ ਆਪ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ।

0: ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਗਈਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋ ਵੀ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ

ਪੌੜੀ ਕੱਪੜ ਰੁਸਿਆਉਣ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਨਾ ਹੁਕਮ ਕੇ ਮਨ ਭਾਵ ਦੇ ਰਾਹੀਂ ਭੀੜਾ ਕੇ ਜਾਵਨਾ ਨੰਗਾ ਦੋ ਜੁਗ ਚਾਲਿਆ ਤੇ ਦਿਸ਼ਾ ਕਰ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ ਪਛੋ

ਦਿਆਲ ਕਿਰਪਾ ਕਰੀ ਤੇ ਸਾਈ ਕਰ ਕਰਾਈ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋ ਪ੍ਰਵਾਨ ਤੇ ਕਿਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇਂ ਸੋ ਕਰੇ ਮਨੁ ਚੰਦਿਆ ਸੋ ਫਲ ਪਾਏ ਸੀ। ਤਾਦਰ ਕੇ ਪੈਦਾ ਜੈ ਸੀ, ਤਾਦਰ ਕੇ ਪੈਦਾ ਜੈ।

ਕੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜੇ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਰ ਸਿਰ ਚਰ ਧੰਦਾ ਲਾਇੰਦਾ ਨਦਰੋ ਪੱਠੀ ਜੇਕਰ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਵੇਖਣਾ ਪਾਇੰਦਾ ਦਰ ਮੰਗਣ

ਔਰ ਜਿਤ ਸਿਵੈ ਸੁਖ ਪਾਏ ਸੋ ਸਾਹਿਬ ਸਦਾ ਸਮਾ ਲਈਐ ਜਿਤ ਕੀਤਾ ਪਾਈਏ ਆਪਣਾ ਸਾਕਾਲ ਪੁਰੀ ਕਿਉਂ ਘਾਲੀਏ ਮੰਦਾ ਮੂਲ ਲੱਕੀ ਚ ਦੇਹ ਲਿਮੇ ਨਦਰ ਨਿਹਾਲੀਐ ਜਿਉਂ ਸਾਹਿਬ ਮਾਲ ਹਾਰੀਏ ਤਵੇ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਐ।

ਔੜੀ ਚਾਕਰ ਲੱਗੇ ਚਾਕਰ ਜੇ ਚੱਲੇ ਖਸਮੇ ਪਾਏ ਹੋਰ ਮੈਂ ਤਿਸ ਨੂੰ ਅਗਲੀ ਕਹੋ ਵਜਬ ਦੂਣਾ ਖਾਏ ਖਸਮੇ ਕਰ ਬਰਾਬਰ ਫਿਰ ਗੈਰਤ ਅੰਦਰ ਪਾਏ ਵਜਹ ਗੁਆਇਆ ਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜਦ ਤੱਕ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨੇ ਚੱਲੇ ਨਾਲ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੰਡ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਬਾਗ ਦੀ ਕਥਾ ਸਰਵਨ ਕਰਾਉਣਗੇ ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਪਾਸੋਂ ਪਿਆਰ ਸਿੰਘ ਸਰਵਨ ਕਰੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਂਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਭਲਾਈ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਚਾਰ ਸ੍ਰੀ ਖੰਡਪੜ ਸਾਹਿਬ ਅਤੇ ਇੱਕ ਜਪਜੀ ਸਾਹਿਬ ਦੇ ਜਾਪ ਪ੍ਰਾਰੰਭ ਹਨ। ਅੱਜ 10:30 ਵਜੇ ਸੰਪੂਰਨਤਾਵਾਂ ਹੋਣਗੀਆਂ, 9 ਵਜੇ ਸਲੋਕ ਪ੍ਰਾਰੰਭ ਹੋ ਜਾਣਗੇ, ਉਪਰੰਤ 3 ਵਜੇ ਤੱਕ ਲਗਭਗ ਢਾਡੀ ਦਰਬਾਰ, ਕੀਰਤਨ ਦਰਬਾਰ, ਕਥਾ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਸਾਰੇ ਦੀਵਾਨਾ ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਵਾਲੇ ਸ਼ਨੀਸ਼ਨਵਾਰ ਨੂੰ 18 ਜੁਲਾਈ ਨੂੰ ਸ਼ਾਮ ਨੂੰ ਵਿਸ਼ੇਸ਼ ਤੌਰ 'ਤੇ 6:30 ਤੋਂ ਲੈ ਕੇ ਰਾਤ 10 ਵਜੇ ਤੱਕ ਹਰ ਸਾਲ ਦੀ ਤਰ੍ਹਾਂ ਰਾਗ ਮਲਹਾਰ ਕੀਰਤਨ ਦਰਬਾਰ ਸਾਜ ਰਹੇ ਹਨ। ਬਾਹਰੋਂ ਜੱਥੇ ਪਹੁੰਚ ਰਹੇ ਹਨ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ।

सतनाम करता पुरख निरपहो निर्वैर

भगत हीन नानक जन जंपै हौसला ही सच्चा सोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਪਹਿਲਾਂ ਸਾਰੀ ਰਾਤ ਗੁਰਮੁਖ ਪਿਆਰਿਆਂ ਵੱਲੋਂ ਤੁਰਕੀ ਬਾਣੀ ਦੇ ਰਹਿਣ ਸਵਾਈ ਕੀਰਤਨ ਹੋਏ ਨੇ। ਉਪਰੰਤ ਅੰਮ੍ਰਿਤ ਵੇਲੇ ਦੇ ਦਰਬਾਰ ਸਤਿਗੁਰੂ ਸਾਹਿਬ ਜੀ ਦੇ ਸਜੇ, ਬੇਅੰਤ ਸੰਗਤਾਂ ਨੇ ਸਾਰੀ ਰਾਤ ਲਾਹਾ ਲਿਆ ਹੈ ਔਰ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਲਾਹਾ ਲੈ ਰਹੀਆਂ ਨੇ। ਆਓ ਜੋ ਪਾਵਨ ਸ੍ਰੀ ਮੁਖ ਵਾਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ੇ ਨੇ,

ਸੋ ਹੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਪਹਿਲੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰ ਰਹੇ ਨੇ। ਇੱਕ ਓਅੰਕਾਰ ਕਿ ਉਹ ਵਾਹਿਗੁਰੂ ਪਰਮਾਤਮਾ ਇੱਕ ਹੈ। ਓਅੰਕਾਰ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ, ਸੱਤਾ ਦੇਣ ਵਾਲਾ ਹੈ। ਸੱਤ ਉਹ ਸੱਤ ਸਰੂਪ ਹੈ, ਸੱਤ ਨਾਮ ਉਹਦਾ ਨਾਮ ਸੱਤ ਹੈ। ਕਰਤਾ ਪੁਰਖ ਉਹ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਪੁਰਖ ਹੈ। ਨਿਰਭਉ ਨਿਰਵੈਰ ਉਹਨੂੰ ਕਿਸੇ ਤੋਂ ਡਰ ਨਹੀਂ ਤੇ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਉਹ ਕਿਸੇ ਤੋਂ ਡਰਦਾ ਹੈ, ਨਾ ਉਹਦਾ ਕਿਸੇ ਨਾਲ ਵੈਰ ਹੈ। ਅਕਾਲ ਮੂਰਤ ਉਹਦੀ ਹਸਤੀ ਜਿਹੜੀ ਹੈ, ਉਹਦਾ ਸਰੂਪ ਜਿਹੜਾ ਹੈ, ਉਹ ਕਾਲ ਤੋਂ ਰਹਿਤ ਹੈ, ਅਜੂਨੀ ਜੁਨੀਆਂ ਤੋਂ ਵੀ ਰਹਿਤ ਹੈ। ਸੈ ਭੰਗ ਸੁਤੇ ਪ੍ਰਕਾਸ਼ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਐਸੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਐਸਾ ਮਹਾਰਾਜ ਜੀ ਨੇ ਜੋ ਕਥਨ ਕੀਤਾ ਹੈ, ਆਪਾਂ ਸੰਖੇਪ ਚ ਸਰਵਣ ਕੀਤਾ ਹੈ। ਰਾਗ ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਦਾਤ ਬਖਸ਼ ਰਹੇ ਨੇ। ਚੌਪ ਦੇ ਚਾਰ ਪੌੜੀਆਂ ਵਾਲਾ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਚ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਭਾਂਡਾ ਧੋਏ ਵੈਸ ਧੂਪ ਦੇਵਹੋ, ਤੋ ਦੁੱਧ ਹੈ ਕੋ ਜਾਵਹੋ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵ। ਮਹਾਰਾਜ ਜੀ ਵਚਨ ਕਰ ਰਹੇ ਨੇ ਇੱਥੇ

ਸਾਂਭਣਾ ਹੁੰਦਾ ਹੈ। ਮੰਨ ਲਓ ਦੂਜੀ ਤੋਂ ਦੁੱਧ ਲੈਂਦੇ ਹਾਂ ਜਾਂ ਬਾਹਰੋਂ ਲੈ ਕੇ ਆਉਂਦੇ ਹਾਂ, ਦੁੱਧ ਨੂੰ ਸਾਂਭਣਾ ਹੁੰਦਾ। ਸਭ ਤੋਂ ਪਹਿਲੇ ਭਾਂਡਾ ਧੋਈਦਾ ਹੈ, ਫਿਰ ਸਾਫ ਕਰਦੇ ਆ ਉਹਨੂੰ, ਸਾਫ ਕਰਕੇ ਅੱਛੀ ਤਰ੍ਹਾਂ ਦੇਖਦੇ ਆ ਵੀ ਕੋਈ ਇਹਦੇ ਚ ਸਰਫ ਵਗੈਰਾ ਜਾਂ ਸਵਾਹ ਵਗੈਰਾ ਤਾਂ ਨਹੀਂ ਲੱਗੀ ਹੋਈ ਕਿਤੇ ਥੋੜੀ ਬਹੁਤੀ। ਤੇ ਜਿਹੜੀਆਂ ਸਾਡੀਆਂ ਪੁਰਾਣੀਆਂ ਮਾਈਆਂ ਸਨ ਉਹ ਤਾਂ ਇੱਥੇ ਤੱਕ ਰਸੋਈ ਚ ਸਾਰੇ ਬਰਤਨ ਮਾਂਜ ਕੇ ਸੁਗੰਧੀ ਲਈ ਧੂਪ ਵੀ ਦਿਖਾਇਆ ਕਰਦੀਆਂ ਸਨ। ਹੁਣ ਇੱਕ ਆਮ ਪਦਾਰਥ ਹੈ ਦੁੱਧ, ਉਹਨੂੰ ਸਾਂਭਣ ਦੇ ਲਈ ਭਾਂਡਾ ਕਿੰਨਾ ਸਾਫ ਚਾਹੀਦਾ ਹੈ, ਹਲਕਾ ਜਿਹਾ ਖੱਟਾ ਅੰਦਰ ਲੱਗਿਆ ਰਹਿ ਜਾਏ ਤਾਂ ਵੀ ਦੁੱਧ ਫਟ ਜਾਂਦਾ ਹੈ, ਹਲਕੀ ਜਿਹੀ ਕੋਈ ਮੈਲ ਰਹਿ ਜਾਏ ਤਾਂ ਵੀ ਦੁੱਧ ਖਰਾਬ ਹੋ ਜਾਂਦਾ ਹੈ। ਕਿਉਂ ਖਰਾਬ ਹੁੰਦਾ? ਕਿਉਂਕਿ ਬਹੁਤ ਜ਼ਿਆਦਾ ਪਵਿੱਤਰ ਹੈ, ਸੋਫਟ ਹੈ ਦੁੱਧ, ਮਾੜਾ ਜਾਏ ਕੋਈ ਖੱਟੇ ਦਾ ਕਿਣਕਾ ਹੀ ਡਿੱਗ ਪਏ ਉਦੋਂ ਹੀ ਫਟ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਮਹਾਰਾਜ ਦੇ ਦਰ ਤੋਂ ਨਾਮ ਮੰਗਦੇ ਹਾਂ, ਨਾਮ ਦੀ ਦਾਤ ਮੰਗਦੇ ਹਾਂ ਬਾਰ ਬਾਰ ਜਾ ਕੇ, ਤੇ ਜਿਹੜੇ ਭਾਂਡੇ ਚ ਨਾਮ ਟਿਕਣਾ ਹੈ ਭਾਂਡਾ ਕਦੇ ਸੋਚਿਆ ਵੀ ਕਿੰਨਾ ਮੈਲਾ ਕਚੈਲਾ ਬਣਾ ਕੇ ਰੱਖਦੇ ਹਾਂ ਅਸੀਂ, ਕਦੇ ਵੀ ਨਹੀਂ ਸੋਚਦੇ। ਹੁਣ ਮਹਾਰਾਜ ਜੀ ਕਹਿੰਦੇ ਪਹਿਲੇ ਉਹ ਭਾਂਡਾ ਸਾਫ ਕਰੋ, ਜਿੰਨਾ ਚਿਰ ਭਾਂਡਾ ਸਾਫ ਨਹੀਂ ਹੁੰਦਾ ਉਨਾ ਚਿਰ ਗੱਲ ਨਹੀਂ ਬਣਦੀ। ਹਿਰਦਾ ਸਾਡਾ ਅੰਦਰਲਾ ਜਿਹਦੇ ਚ ਨਾਮ ਨੂੰ ਟਿਕਾਉਣਾ ਹੈ, ਮਹਾਰਾਜ ਜੀ ਕਹਿੰਦੇ ਇਹਨੂੰ ਸਾਫ ਕਰੋ, ਸ਼ੁੱਧ ਕਰੋ ਤਾਂ ਟਿਕੇਗਾ, ਨਹੀਂ ਹੁੰਦਾ ਫਿਰ ਕੀ ਹੈ। ਚਾਰ ਕੁ ਦਿਨ ਨਿਤਨੇਮ ਹੁੰਦਾ, ਬਾਅਦ ਚ ਫਿਰ ਉਦਾਂ ਦੇ ਉਦਾਂ, ਚਾਰ ਕੁ ਬੰਦਾ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਫਿਰ ਉਦਾਂ ਦਾ ਉਦਾਂ, ਚਾਰ ਕੁ ਦਿਨ ਕੋਈ ਸੰਗਤ ਮਿਲ ਜਾਏ ਮਨ ਚ ਚਾਅ ਜਾ ਚੜ੍ਹਦਾ, ਉਹ ਬਾਅਦ ਚ ਥੋੜਾ ਜਿਹਾ ਰੰਗ ਲੱਗਦਾ ਬੰਦਾ ਫਿਰ ਉਦਾਂ ਦਾ ਉਦਾਂ। ਅਕਸਰ ਸਾਡਾ ਸਵਾਲ ਹੁੰਦਾ ਵੀ ਅਸੀਂ ਨਾਮ ਤਾਂ ਜਪਦੇ ਹਾਂ, ਕਈ ਵਾਰੀ ਬਹੁਤ ਵਧੀਆ ਚੱਲ ਪੈਂਦਾ 20-20 ਦਿਨ 15-15 ਦਿਨ ਨਾਮ ਜਪਦੇ ਰਹਿੰਦੇ ਹਾਂ। ਉਹ ਕੋਈ ਸਾਧ ਸੰਗਤ ਜੀ ਕਿਸੇ ਚੰਗੇ ਕਰਮ ਦਾ ਫਲ, ਕੋਈ ਸੰਗਤ ਦੀ ਅਸੀਸ ਮਿਲੀ ਹੁੰਦੀ ਹੈ ਜਿਹਦੇ ਸਦਕਾ ਸਾਡਾ ਅੰਦਰਲਾ ਸਾਫ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਉਸ ਨਾਮ ਦੀ, ਨਾਮ ਦੇ ਆਨੰਦ ਦੀ ਝਲਕ ਪੈਂਦੀ ਹੈ। ਅੰਦਰਲਾ ਸਾਫ ਨਹੀਂ ਹੈ ਫਿਰ ਵੀ ਉਹਦਾ ਚਲਕਾਰਾ ਜਾ ਪੈਂਦਾ ਰਹਿੰਦਾ ਪਰ ਕਦੇ ਕਦੇ। ਮਹਾਰਾਜ ਜੀ ਕਹਿੰਦੇ ਫਿਰ ਐਂ ਕਰੋ ਭਾਈ, ਆਓ ਪਹਿਲਾਂ ਹਿਰਦੇ ਰੂਪ ਭਾਂਡੇ ਨੂੰ ਧੋ। ਹੁਣ ਇਹਨੂੰ ਕਿੱਦਾਂ ਧੋਵਾਂਗੇ? ਜਿਹੜਾ ਸਾਡਾ ਮਨ ਹੈ, ਦਿਲ ਅੰਦਰਲਾ, ਇਹਨੂੰ ਧੋਣ ਦਾ ਦੁਨੀਆਂ ਦੇ ਉੱਤੇ ਬਾਹਰੋਂ ਕੋਈ ਸਾਧਨ ਨਹੀਂ ਬਣਿਆ ਅੱਜ ਤੱਕ।
ਬੰਦਾ ਬਾਹਰੋਂ ਧੋ ਲਵੇਗਾ। ਇੱਥੇ ਤੱਕ ਮਹਾਰਾਜ ਦੀ ਬਾਣੀ ਨੇ ਕਿਹਾ ਵੀ ਤੀਰਥ ਤੇ ਵੀ ਇਸ਼ਨਾਨ ਸਰੀਰ ਦਾ ਹੁੰਦਾ ਹੈ, ਜੇ ਭਾਵਨਾ ਬਹੁਤ ਪ੍ਰਬਲ ਹੋਵੇ ਤਾਂ ਹਿਰਦੇ ਤੱਕ ਉਹਦਾ ਫਲ ਅੱਪੜਦਾ ਹੈ। ਹੁਣ ਜਿਹੜਾ ਪਹਿਲਾ ਮੈਲਾ ਬਹੁਤ ਜ਼ਿਆਦਾ ਉਹਦੀ ਭਾਵਨਾ ਉੱਥੇ ਤੱਕ ਫਲ ਅੱਪੜਨਾ ਔਖਾ ਹੋ ਜਾਂਦਾ। ਫਿਰ ਮਹਾਰਾਜ ਜੀ ਨੂੰ ਪੁੱਛੀਦਾ, ਮਹਾਰਾਜ ਸਾਹਿਬ ਜੀਓ ਕੋਈ ਮਾਰਗ ਦੱਸੋ। ਫਿਰ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ, ਭਾਈ ਨਿਸ਼ਕਾਮ ਕਰਮ ਕਰਿਆ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿਸ਼ਕਾਮ ਕਰਮ ਜਿਹੜਾ ਨਾ, ਕਰਮ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਸ਼ਕਾਮ ਕਰਮ ਹੁੰਦਾ ਇੱਛਾ ਰੱਖ ਕੇ ਕਰਨਾ, ਇੱਕ ਨਿਸ਼ਕਾਮ ਕਰਮ ਹੁੰਦਾ ਕੋਈ ਇੱਛਾ ਨਹੀਂ ਰੱਖਣੀ। ਸਕਾਮ ਕਰਮ ਦਾ ਇੱਕ ਫਲ ਹੁੰਦਾ ਜੋ ਇੱਛਾ ਰੱਖ ਕੇ ਸਹਿਜ ਪਾਠ ਕੀਤਾ, ਸੇਵਾ ਕੀਤੀ, ਜਿਵੇਂ ਬਾਬਾ ਆਦਮ ਨੇ ਬਜ਼ੁਰਗੀ ਦੀ ਉਮਰ ਦੇ ਵਿੱਚ ਇੱਛਾ ਰੱਖ ਕੇ ਸੇਵਾ ਕੀਤੀ, ਪੁੱਤਰ ਪ੍ਰਾਪਤੀ ਦੀ ਦਾਤ ਪ੍ਰਾਪਤ ਹੋ ਗਈ। ਸੋ ਇਹ ਸਕਾਮ ਕਰਮ ਹੁੰਦੇ ਆ। ਨਿਸ਼ਕਾਮ ਕਰਮ ਜਿਹੜਾ ਉਹਦੇ ਦੋ ਫਲ ਹੁੰਦੇ ਆ। ਸਭ ਤੋਂ ਪਹਿਲੇ ਜਦੋਂ ਕੋਈ ਇੱਛਾ ਨਹੀਂ ਰੱਖਦੇ, ਕੋਈ ਕਾਮਨਾ ਨਹੀਂ ਹੈ, ਪਰ ਕਰਮ ਕਰ ਰਹੇ ਹੋ, ਗੁਰਦੁਆਰੇ ਆ ਰਹੇ ਹੋ, ਸੇਵਾ ਕਰ ਰਹੇ ਹੋ, ਸੰਗਤ ਕਰ ਰਹੇ ਹੋ, ਸਿਮਰਨ ਕਰ ਰਹੇ ਹੋ, ਇਹ ਨਿਸ਼ਕਾਮ ਕਰਮ ਹੈ। ਕੋਈ ਇੱਛਾ ਨਹੀਂ ਹੈ ਅੰਦਰ। ਇਹੀ ਕਹੀਦਾ ਕਿ ਮਹਾਰਾਜ ਜੀ ਜੋ ਦਿੱਤਾ ਹੋਇਆ ਤੁਹਾਡਾ ਬਹੁਤ ਹੈ, ਕਿਰਪਾ ਕਰੋ ਹੁਣ ਸਾਡਾ ਅਗਲਾ ਮਾਰਗ ਸੁਧਾਰੋ। ਫਿਰ ਮਹਾਰਾਜ ਜੀ ਉਹ ਤੁਹਾਡੇ ਗੁਰਦੁਆਰੇ ਆਉਣ ਨਾਲ, ਸੇਵਾ ਸਿਮਰਨ ਕਰਨ ਨਾਲ ਹੀ ਦਿਲ ਸਾਫ ਕਰ ਦਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੰਦਰਲਾ ਧੋ ਦਿੰਦੇ ਆ।

ਸੇਵਾ ਨਾਲ, ਨਿਸ਼ਕਾਮ ਸੇਵਾ ਨਾਲ, ਨਿਸ਼ਕਾਮ ਸਿਮਰਨ ਨਾਲ, ਨਿਸ਼ਕਾਮ ਬਾਣੀ ਪੜ੍ਹ ਕੇ, ਨਿਸ਼ਕਾਮ ਬੰਦਗੀ ਕਰਕੇ ਧੋ ਪਾਈ। ਫਿਰ ਇਹਨੂੰ ਧੂਪ ਕਾਹਦੀ ਦੇਣੀ ਹੈ? ਮਹਾਰਾਜ ਕਹਿੰਦੇ ਧੂਪ ਵੀ ਦਿਓ, ਕਹਿੰਦੇ ਸ਼ੁਭ ਵਾਸ਼ਨਾ ਦੀ ਧੂਪ ਦੇਣੀ ਹੈ। ਅਸ਼ੁਭ ਵਾਸ਼ਨਾ ਗੰਦਗੀ ਪੈਦਾ ਕਰਦੀ ਹੈ ਹਿਰਦੇ ਚ, ਵੀ ਐਸੀ ਵਾਸ਼ਨਾ ਕਦੇ ਨਸ਼ੇ ਕਰਨ ਦੀ, ਕਦੇ ਮਾਸ ਖਾਣ ਦੀ, ਕਦੇ ਕਿਸੇ ਤਰ੍ਹਾਂ ਦੀ, ਕਦੇ ਕਿਸੇ ਤਰ੍ਹਾਂ ਦੀ, ਕਦੇ ਵਿਸ਼ੇ ਭੋਗਣ ਦੀ, ਇਹ ਅਸ਼ੁਭ ਵਾਸ਼ਨਾ ਹੈ, ਇਹ ਦੁਖਦਾਈ ਹੈ। ਮਹਾਰਾਜ ਜੀ ਕਹਿੰਦੇ ਸ਼ੁਭ ਵਾਸ਼ਨਾ, ਸ਼ੁਭ ਵਾਸ਼ਨਾ ਕੀ ਹੈ? ਜਿਹਨੂੰ ਸ਼ੁਭ ਇੱਛਾ ਵੀ ਕਿਹਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਸੱਤ ਸਾਧਨ ਮਹਾਂਪੁਰਸ਼ਾਂ ਨੇ ਦੱਸੇ ਆ। ਉਹਨਾਂ ਦੇ ਵਿੱਚੋਂ ਪਹਿਲਾ ਸਾਧਨ ਇਹ ਸ਼ੁਭ ਇੱਛਾ ਹੈ, ਸ਼ੁਭ ਵਾਸ਼ਨਾ ਹੈ। ਸੋ ਸ਼ੁਭ ਵਾਸ਼ਨਾ ਕਰਨੀ ਕੈਸੀ ਹੁੰਦੀ ਹੈ? ਸ਼ੁਭ ਵਾਸ਼ਨਾ, ਮੈਨੂੰ ਮਹਾਰਾਜ ਜੀ ਦੇ ਦਰਸ਼ਨ ਹੋਣ, ਮਾਤਾ ਸਾਹਿਬ ਕੌਰ ਜੀ ਦੇ ਦਰਸ਼ਨ ਹੋਣ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ, ਗੁਰਦੁਆਰੇ ਜਾਵਾਂ, ਸੇਵਾ ਸਿਮਰਨ ਕਰਾਂ, ਐਸੀ ਜਿਹੜੀ ਅੰਦਰ ਵਾਸ਼ਨਾ ਪੈਦਾ ਹੋਣੀ ਹੈ ਉਹਨੂੰ ਸ਼ੁਭ ਵਾਸ਼ਨਾ ਕਹਿੰਦੇ। ਮਹਾਰਾਜ ਜੀ ਕਹਿੰਦੇ ਇਹਦੀ ਧੂਪ ਦਿਓ ਹਿਰਦੇ ਨੂੰ। ਤੋ ਦੁੱਧ ਹੈ ਕਹੋ ਜਾਵ ਹੋ, ਕਹਿੰਦੇ ਫੇਰ ਦੁੱਧ ਲੈਣ ਜਾਓ, ਦਿਲ ਦੇ ਭਾਂਡੇ ਨੂੰ ਲੈ ਕੇ ਗੁਰੂ ਦੇ ਕੋਲ। ਕਿਹੜਾ ਦੁੱਧ? ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਗੁਰੂ ਦੇ ਉਪਦੇਸ਼ ਦਾ ਦੁੱਧ ਪਵਾਓ ਇਹਦੇ ਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਪਣੀ ਸੁਰਤ ਨੂੰ ਗੁਰੂ ਦੇ ਉਪਦੇਸ਼ ਚ ਸਮਾ ਲਓ। ਸਤ ਸੰਗਤ ਜੀ, ਬਾਣੀ ਨੇ ਜਿੰਨੇ ਸੌਖੇ ਰਸਤੇ ਰੱਬ ਨੂੰ ਅਨੁਭਵ ਕਰਨ ਦੇ ਦੱਸੇ ਆ ਨਾ, ਹੋਰ ਕਿਸੇ ਗ੍ਰੰਥ ਜਾਂ ਗ੍ਰੰਥਕਾਰ ਦੇ ਬਸ ਦੀ ਗੱਲ ਹੀ ਨਹੀਂ ਹੈ। ਹੁਣ ਬਟ ਪ੍ਰੋਬਲਮ ਕੀ ਹੈ? ਸਾਨੂੰ ਥੋੜੀ ਸਮਝ ਨਹੀਂ ਆਉਂਦੀ। ਥੋੜੀ ਮਹਾਂਪੁਰਸ਼ ਜਿਹੜੇ ਅਭਿਆਸੀ ਬੰਦਗੀ ਵਾਲੇ, ਉਹਨਾਂ ਦਾ ਦੌਰ ਘਟ ਗਿਆ ਤੇ ਮਾਫ ਕਰਨਾ, ਵਿਦਵਾਨਾਂ ਦੇ ਬਸ ਦੀ ਗੱਲ ਨਹੀਂ ਇਹ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਦਵਾਨਾਂ ਦੇ ਬਸ ਦੀ ਗੱਲ ਨਹੀਂ ਹੁੰਦੀ ਇਹ। ਅਸੀਂ ਜਦੋਂ ਦੀ ਮਾਫ ਕਰਨਾ, ਸਾਰੀ ਕੌਮ ਵਿਦਵਾਨਾਂ ਦੇ ਪਿੱਛੇ ਲੱਗੀ ਹੈ, ਉਦੋਂ ਦੇ ਬਖੇੜੇ ਖੜੇ ਹੋਏ ਆ ਸਾਰੇ। ਜਦੋਂ ਮਹਾਂਪੁਰਖ ਬ੍ਰਹਮ ਗਿਆਨੀ, ਉੱਚੀਆਂ ਅਵਸਥਾਵਾਂ ਵਾਲੇ ਮਹਾਂਪੁਰਸ਼ ਪ੍ਰਚਾਰ ਕਰਦੇ ਸੀ, ਕਿੰਨੀਆਂ ਅਵਸਥਾਵਾਂ ਹੁੰਦੀਆਂ ਸੀ। ਮੈਂ ਨਹੀਂ ਕਹਿੰਦਾ ਵੀ ਵਿਦਵਾਨਾਂ ਦੀ ਅਵਸਥਾ ਨਹੀਂ ਹੁੰਦੀ, ਪਰ ਸਭ ਦੀ ਨਹੀਂ ਹੁੰਦੀ। ਸੋ ਬਥੇਰੇ ਗੁਰਮੁਖ ਹੁੰਦੇ ਆ, ਭਾਈ ਵੀਰ ਸਿੰਘ ਜੀ ਵਰਗੇ, ਜਿਨ੍ਹਾਂ ਦੀਆਂ ਅਵਸਥਾਵਾਂ ਬੜੀਆਂ ਉੱਚੀਆਂ ਨੇ। ਲੇਕਿਨ ਇਹ ਬਾਣੀ ਨੂੰ ਬੁੱਧੀ ਦੇ ਦੁਆਰਾ ਨਹੀਂ ਸਮਝਿਆ ਜਾ ਸਕਦਾ, ਇਹਦੇ ਸਿਧਾਂਤ ਨੂੰ ਬੁੱਧੀ ਦੁਆਰਾ ਨਹੀਂ ਪਕੜਿਆ ਜਾ ਸਕਦਾ। ਬਖਸ਼ਿਸ਼ ਨਾਲ ਮਾਰਗ ਅੱਗੇ ਤੁਰਦਾ ਬਸ। ਹੁਣ ਬਾਣੀ ਚ ਰਸਤੇ ਸਾਰੇ ਦੱਸੇ ਆ, ਮਾਰਗ ਵਾਹਿਗੁਰੂ ਪ੍ਰਾਪਤੀ ਦੇ ਸਾਰੇ ਦੱਸੇ ਆ। ਲੇਕਿਨ ਉਹ ਮਾਰਗ ਤੇ ਆਪ ਅਸੀਂ ਤੁਰ ਲਈਏ ਉਨਾ ਗਿਆਨ ਨਹੀਂ ਹੁੰਦਾ, ਤੇ ਜਿਹੜੇ ਤੋਰਨ ਵਾਲੇ ਆ
ਉਹਨਾਂ ਨੂੰ ਅਨੁਭਵ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤਾਬੀ ਗਿਆਨ ਰੱਬ ਦੇ ਮਾਰਗ 'ਤੇ ਇੱਕ ਵੀ ਡੰਡਾ ਜਿਹੜਾ ਉਹ ਪਹਿਲੀ ਪੌੜੀ ਨਹੀਂ ਚੜ੍ਹਾ ਸਕਦਾ, ਬਾਕੀ ਤਾਂ ਗੱਲਾਂ ਛੱਡੋ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੇ ਦਰ 'ਤੇ, ਮਹਾਰਾਜ ਦੇ ਦਰ 'ਤੇ ਭਾਂਡਾ ਤਿਆਰ ਕਰਕੇ ਲਿਆਓ, ਫਿਰ ਗੁਰੂ ਉਪਦੇਸ਼ ਦਾ ਦੁੱਧ ਉਹਦੇ ਵਿੱਚ ਪਏਗਾ, ਭਾਵ ਜੋ ਮਹਾਰਾਜ ਜੀ ਉਪਦੇਸ਼ ਕਰਦੇ ਆ ਸਿੱਧਾ ਸਿੱਧਾ ਦਿਲ 'ਚ ਟਿਕ ਜਾਏਗਾ ਜਾ ਕੇ ਅੰਦਰ। ਹੁਣ ਮਹਾਰਾਜ ਜੀ ਅਗਲੀ ਜੁਗਤੀ ਦੱਸ ਰਹੇ ਆ, ਕਹਿੰਦੇ ਭਾਈ ਸੁਰਤ ਸਮਾਇਣ। ਹੁਣ ਜਿਹੜੀ ਸੁਰਤ ਅੱਖਾਂ ਰਾਹੀਂ ਬਾਹਰ ਦੇਖਦੀ ਹੈ, ਕੰਨਾਂ ਰਾਹੀਂ ਸੁਣਦੀ ਹੈ, ਜ਼ੁਬਾਨ ਰਾਹੀਂ ਬੋਲਦੀ ਹੈ, ਸਾਰੇ ਪਾਸੇ ਬੰਦਾ ਸਾਰਾ ਦਿਨ ਫਸਿਆ ਰਹਿੰਦਾ ਉਹ ਸੁਰਤ ਦੇ ਚੱਕਰ 'ਚ। ਸੁਰਤ ਭਟਕੀ ਪਈ ਹੈ ਮਨ ਦੇ ਚੱਕਰ 'ਚ। ਕਹਿੰਦੇ ਸੁਰਤ ਨੂੰ ਮਹਾਰਾਜ ਦਾ ਜਿਹੜਾ ਉਪਦੇਸ਼ ਮਿਲਿਆ ਨਾ ਉਹਦੇ ਵਿੱਚ ਟਿਕਾ ਲਓ। ਉਪਦੇਸ਼ ਤੋਂ ਨਾ ਇੱਧਰ ਜਾਣ ਦਿਓ ਨਾ ਉੱਧਰ ਜਾਣ ਦਿਓ, ਇੰਨਾ ਕੁ ਹੱਠ ਤਾਂ ਕਰਨਾ ਪਏਗਾ। ਹੋਏ ਨਿਰਾਸ ਜਮਾਵ ਹੋ, ਕਹਿੰਦੇ ਸੰਸਾਰ ਤੋਂ ਵਿਸ਼ਿਆਂ ਵਿਕਾਰਾਂ ਤੋਂ ਨਿਰਾਸ ਹੋ ਜਾਓ, ਆਸ ਛੱਡ ਦਿਓ ਸਭ ਦੀ। ਜਿਨ੍ਹਾਂ 'ਤੇ ਆਪਾਂ ਆਸਾਂ ਰੱਖਦੇ ਹਾਂ ਫਿਰ ਕਿਹੜਾ ਪੂਰੀਆਂ ਹੋ ਜਾਂਦੀਆਂ ਨੇ। ਜੀਤੇ ਵੀ ਆਸ ਰੱਖੀ ਦੀ ਹੈ 90% ਤੋੜ ਦਿੰਦੇ ਆ, ਜਿਤੇ ਦਿਲ ਰੱਖੀ ਦਾ ਉਹ ਦਿਲ ਤੋੜ ਦਿੰਦਾ, ਜਿਤੇ ਆਸ ਰੱਖੀ ਦੀ ਉਹ ਆਸ ਤੋੜ ਦਿੰਦਾ, ਜਿਤੇ ਪ੍ਰੇਮ ਰੱਖੀ ਦਾ ਪ੍ਰੇਮ ਤੋੜ ਦਿੰਦਾ। ਤੇ ਫਿਰ ਆਸਾਂ ਰੱਖ ਕੇ ਵੀ ਕੀ ਕਰਨਾ। ਮਹਾਰਾਜ ਜੀ ਕਹਿੰਦੇ ਵਾਹਿਗੁਰੂ 'ਤੇ ਰੱਖ ਲਓ, ਇਹੀ ਜਮਾਉਣਾ ਉਪਦੇਸ਼ ਨੂੰ ਮਹਾਰਾਜ ਦੇ ਅੰਦਰ ਉਹ ਦੁੱਧ ਨੂੰ। ਹੁਣ ਕੀ ਕਰਨਾ,

ਜਦੋਂ ਜਵਾਨ ਨਾਲ ਜਪੋਂਗੇ ਨਾ, ਕਹਿੰਦੇ ਫਿਰ ਉਹ ਦੁੱਧ ਰਿੜਕਿਆ ਜਾਏਗਾ। ਕਿਵੇਂ? ਮਨ ਤੇ ਚਿੱਤ ਨੂੰ ਪ੍ਰੇਮ ਦੀ ਰੱਸੀ ਪਾ ਕੇ ਹਿਰਦੇ ਦੇ ਵਿੱਚੋਂ ਮਧਾਣੀ ਦੇ ਰਿੜਕਣ ਲਈ ਜਿਵੇਂ ਬਣਾਇਆ ਜਾਂਦਾ ਉਹ ਬਣਾ ਲੈਣਾ, ਤੇ ਜ਼ੁਬਾਨ ਨਾਲ ਜਪਣਾ। ਫਿਰ ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਦੇਵ ਜੀ ਕਹਿ ਰਹੇ ਹੈ, ਰਸਨਾ ਨਾਮ ਜਪੋ ਤਬ ਮਥੀ ਹੈ। ਜ਼ੁਬਾਨ ਨਾਲ ਜਪੋਂਗੇ ਜਦੋਂ ਫਿਰ ਮੱਥਿਆ ਜਾਏਗਾ ਜਪਦਿਆਂ ਜਪਦਿਆਂ। ਇਨ ਬਿਧ ਅੰਮ੍ਰਿਤ ਪਾਵਹੋ, ਕਹਿੰਦੇ ਇਸ ਤਰ੍ਹਾਂ ਫਿਰ ਹਿਰਦੇ ਚੋਂ ਤੁਹਾਡੇ ਉਹ ਨਾਮ ਦਾ ਅੰਮ੍ਰਿਤ ਪ੍ਰਗਟ ਹੋਏਗਾ। ਹੁਣ ਜਿਹੜੇ ਕਹਿ ਦਿੰਦੇ ਆ ਵੀ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਤੋਤਾ ਰਟਣਾ, ਇੱਥੇ ਲਿਆ ਕੇ ਪੁੱਛਿਆ ਕਰੋ ਉਹਨਾਂ ਨੂੰ ਵੀ ਤੈਨੂੰ ਜ਼ਿਆਦਾ ਪਤਾ ਕਿ ਗੁਰੂ ਨਾਨਕ ਨੂੰ ਜ਼ਿਆਦਾ ਪਤਾ, ਸਤਿਗੁਰੂ ਸਾਹਿਬ ਨੂੰ ਜ਼ਿਆਦਾ ਪਤਾ। ਔਰ ਇੱਕ ਗੱਲ ਹੋਰ, ਜਿਵੇਂ ਮਹਾਰਾਜ ਦੇ ਸਿੱਖ ਬਣਨ ਲਈ ਪਹਿਲੇ ਪਹਿਲੇ ਗੁਰਦੁਆਰੇ ਆਉਣਾ ਲਾਜ਼ਮੀ ਹੈ। ਜਿਹੜਾ ਬੰਦਾ ਕਦੇ ਗੁਰਦੁਆਰੇ ਹੀ ਨਹੀਂ ਵੜਿਆ, ਕੀ ਉਹਨੇ ਸਿੱਖ ਬਣਨਾ? ਫਿਰ ਸਿੱਖ ਬਣਨ ਲਈ ਅੰਮ੍ਰਿਤ ਛਕਣਾ ਲਾਜ਼ਮੀ ਹੈ, ਫਿਰ ਰਹਿਤ ਰੱਖਣੀ ਲਾਜ਼ਮੀ ਹੈ। ਬਾਕੀ ਦੀਆਂ ਗੱਲਾਂ ਬਾਅਦ ਚ ਨੇ। ਇਸੇ ਤਰ੍ਹਾਂ ਜਿੰਨੀਆਂ ਵੀ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਉੱਚੀ ਆਤਮਿਕ ਅਵਸਥਾਵਾਂ ਵਾਲਿਆਂ ਦੀਆਂ ਅਵਸਥਾਵਾਂ ਕਥਨ ਕੀਤੀਆਂ ਨੇ, ਉਹ ਵਾਹਿਗੁਰੂ ਵਾਹਿਗੁਰੂ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੀ ਪ੍ਰਾਪਤੀ ਤੱਕ, ਸੱਚਖੰਡ ਅੱਪੜਨ ਤੱਕ ਦੀਆਂ ਸਭ ਤੋਂ ਪਹਿਲੀ ਅਵਸਥਾ ਉਹਨਾਂ ਦੇ ਵਿੱਚ ਰਸਨਾ ਨਾਲ ਜਪਣ ਦੀ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ, ਪੰਜ ਵਾਰ ਮੂਲ ਮੰਤਰ, ਪੰਜ ਵਾਰ ਗੁਰਮੰਤਰ ਦਿੰਦੇ ਆ। ਪੰਜ ਵੀ ਜਵਾਨ ਨਾਲ ਹੀ ਦਿੰਦੇ ਆ ਤੇ ਜਪਾਉਂਦੇ ਵੀ ਜਵਾਨ ਨਾਲ ਹੀ ਹੈ। ਔਰ ਢਾਈ ਘੰਟੇ ਜਵਾਨ ਨਾਲ ਹੀ ਜਪਣ ਦਾ ਹੁਕਮ ਪੰਜ ਕਰਦੇ ਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਤਾ ਹੀ ਹੈ ਸਭ ਨੂੰ, ਜਦੋਂ ਤੁਹਾਨੂੰ ਪੰਜਾਂ ਨੇ ਕਿਹਾ, ਪੰਜਾਂ ਤੋਂ ਵੱਡਾ ਤਾਂ ਕੋਈ ਪ੍ਰਚਾਰਕ ਨਹੀਂ ਹੋ ਜਾਣਾ ਕਿਸੇ ਨੇ। ਫਿਰ ਵੀ ਜੇ ਕਿਸੇ ਦੇ ਆਕੇ ਲਾ ਕੇ ਸਿਮਰਨ ਕਰਨਾ ਛੱਡਦੇ ਹੋ ਤਾਂ ਸਾਡਾ ਅੰਦਰਲਾ ਕੱਚਾ ਹੈ, ਤੇ ਕੱਚਿਆਂ ਦਾ ਕੁਛ ਵੀ ਨਹੀਂ ਬਣਦਾ। ਮਹਾਰਾਜ ਕਹਿੰਦੇ ਕੱਚੜਿਆਂ ਸੰਗ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜਵੰਦੇ ਵਿਛੜੇ ਮੋਹਿਆ ਨੂੰ ਜਾਈ ਛੋੜ। ਮਹਾਰਾਜ ਜੀ ਇੱਥੇ ਬਚਨ ਕਰਦੇ ਆ, ਰਸਨਾ ਨਾਮ ਜਪੋ ਤਬ ਮਥੀ ਹੈ। ਰਸਨਾ ਨਾਲ ਜਪੋਂਗੇ ਤਾਂ ਮਥਿਆ ਜਾਏਗਾ, ਰਿੜਕਿਆ ਜਾਏਗਾ। ਇਨ ਵਿਧ ਅੰਮ੍ਰਿਤ ਪਾਵਹੋ, ਕਹਿੰਦੇ ਇੱਦਾਂ ਅੰਮ੍ਰਿਤ ਪਾ ਲਓਗੇ ਤੁਸੀਂ ਆਪਣੇ ਅੰਦਰੋਂ ਹੀ। ਗੁਰੂ ਘਰ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੇ, ਗੁਰੂ ਘਰ ਦੇ ਵਿੱਚ ਅਨੇਕ ਮਾਰਗ ਨੇ। ਕੋਈ ਚੌਰ ਸਾਹਿਬ ਹੀ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੜਾ, ਉਹਨੂੰ ਉੱਥੋਂ ਹੀ ਮਿਲ ਗਿਆ। ਕਿਸੇ ਨੇ ਵਿਚਾਰੇ ਨੇ ਵਰਤ ਨਹੀਂ ਮਾਂਜੇ ਆ ਜੂਠੇ, ਉਹਦੇ ਤੇ ਉੱਥੋਂ ਬਖਸ਼ਿਸ਼ ਹੋ ਗਈ ਹੈ। ਕਿਸੇ ਨੇ ਰੋਟੀਆਂ ਹੀ ਪਕਾਈਆਂ ਲੰਗਰ ਚ, ਉਹਦੇ ਤੇ ਉੱਥੋਂ ਬਖਸ਼ਿਸ਼ ਹੋ ਗਈ ਹੈ। ਕਿਸੇ ਨੇ ਬਾਣੀ ਚੋਂ, ਕਿਸੇ ਨੇ ਸ਼ਬਦ ਚੋਂ, ਕਿਸੇ ਨੇ ਸੇਵਾ ਚੋਂ, ਕਿਸੇ ਨੇ ਸਿਮਰਨ ਚੋਂ, ਜਿੱਥੇ ਕਿਸੇ ਦੇ ਉੱਤੇ ਮਹਾਰਾਜ ਜੀ ਪ੍ਰਸੰਨ ਹੋ ਗਏ ਹੈ, ਉਹਦੀ ਨਿਸ਼ਕਾਮਤਾ ਦੇਖ ਕੇ, ਅਵਮਾਨਤਾ ਤੋਂ ਰਹਿਤ ਦੇਖ ਕੇ, ਨਿਮਰਤਾ ਵਾਲਾ ਪ੍ਰੇਮ ਵਾਲਾ ਦੇਖ ਕੇ,
ਬਸ ਉੱਥੇ ਉਹਦੀ ਝੋਲੀ ਭਰ ਦਿੱਤੀ ਹੈ। ਜ਼ਰੂਰੀ ਨਹੀਂ ਹੈ ਵੀ ਬੰਦਾ ਚੌਂਕੜਾ ਮਾਰ ਕੇ ਬੈਠੇਗਾ ਤਾਂ ਹੀ ਰੱਬ ਮਿਲੇਗਾ। ਮਹਾਰਾਜ ਬਿਨਾਂ ਜਿਹੜਾ ਇਹ ਬਚਨ ਆਉਂਦਾ ਨਾ, ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤਹੋਤ ਨਿਹਾਲ। ਇਹ ਜਿਹੜੀ ਕਾਲ ਦੀ ਇੱਥੇ ਮਹਾਰਾਜ ਜੀ ਨੇ ਗੱਲ ਕੀਤੀ ਹੈ ਨਾ, ਇਹ ਉਸ ਕਾਲ ਦੀ ਗੱਲ ਕੀਤੀ ਹੈ ਜਿਹੜੀ ਰੱਬ ਦਾ ਪਿਆਰਾ ਰੱਬ ਦੀ ਪ੍ਰਾਪਤੀ ਲਈ ਕਾਲਦਾ ਹੈ। ਜਿਵੇਂ ਮਹਾਰਾਜ ਜੀ ਸਾਰੀ ਜੁਗਤੀ ਇੱਥੇ ਦੱਸ ਰਹੇ ਹੈ, ਕਹਿੰਦੇ ਜੇ ਕੋਈ ਸਾਧੂ ਦਾ ਸੇਵਾਦਾਰ ਸਤਿਗੁਰੂ ਦਾ ਸੇਵਾਦਾਰ ਹੋਵੇ ਨਾ, ਜਿਸ ਦਿਨ ਮਹਾਰਾਜ ਜੀ ਖੁਸ਼ ਹੋ ਜਾਂਦੇ ਆ ਜਾਂ ਕੋਈ ਰੱਬ ਦਾ ਪਿਆਰਾ ਖੁਸ਼ ਹੋ ਜਾਂਦਾ, ਉੱਦਾਂ ਹੀ ਸਿੱਧਾ ਹੀ ਦਾਤ ਬਖਸ਼ ਦਿੰਦਾ ਉਹਨੂੰ। ਇਹ ਘਾਲਣਾ ਦੇ ਵਿੱਚੋਂ ਦੀ ਗੁਜ਼ਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਇਨ ਵਿਧ ਅੰਮ੍ਰਿਤ ਪਾਵ ਹੋ, ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਅੰਦਰੋਂ ਹੀ ਅੰਮ੍ਰਿਤ ਪ੍ਰਾਪਤ ਕਰ ਲਓਗੇ, ਪ੍ਰਗਟ ਹੋ ਜਾਏ।

ਇਹੀ ਪੂਜਾ ਕਰਨੀ ਹੈ ਵਾਹਿਗੁਰੂ ਦੀ। ਜਿੰਨੇ ਪ੍ਰਾਣ ਨੇ ਸਰੀਰ ਦੇ ਵਿੱਚ ਉਹ ਅਰਪਣ ਕਰ ਦੇਣੇ, ਭਾਵ ਤਾਂ ਸਵਾਸ ਵਾਹਿਗੁਰੂ ਦੀ ਸੇਵਾ ਕਰਨੀ ਹੈ, ਵਾਹਿਗੁਰੂ ਦਾ ਸਿਮਰਨ ਕਰਨਾ ਹੈ ਰਹਿੰਦੇ ਸਵਾਸਾਂ ਤੱਕ। ਇਹੀ ਸਵਾਸਾਂ ਦਾ ਅਰਪਣ ਹੈ ਔਰ ਇਹੀ ਵਾਹਿਗੁਰੂ ਦੀ ਪੂਜਾ ਹੈ। ਸਤਸੰਗ ਜੀ, ਜਿਹੜੇ ਪੂਜਾ ਦੇ ਸਿਧਾਂਤ ਹੈ ਨਾ, ਉਹ ਵੀ ਅਵਸਥਾ ਮੁਤਾਬਕ ਬਦਲਦੇ ਰਹਿੰਦੇ। ਅਸੀਂ ਮਹਾਰਾਜ ਜੀ ਨੂੰ ਵਸਤਰ ਪ੍ਰਸ਼ਾਦ ਕੜਾ ਪ੍ਰਸ਼ਾਦ ਅਰਪਣ ਕਰਦੇ ਹਾਂ ਨਾ, ਇਹ ਪੂਜਾ ਚ ਆਉਂਦਾ ਸਭ ਕੁਛ। ਤੇ ਅਦਬ ਸਹਿਤ ਜਿਉਂ ਜਿਉਂ ਅਵਸਥਾ ਬਦਲਦੀ ਹੈ ਤੇ ਪੂਜਾ ਦੇ ਸਿਧਾਂਤ ਵੀ ਬਦਲ ਜਾਂਦੇ ਆ। ਜਿਵੇਂ ਮਹਾਰਾਜ ਜੀ ਨੇ ਕਿਹਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਇਹ ਜਿਹੜੀ ਮਹਾਰਾਜ ਜੀ ਨੇ ਆਰਤੀ ਕੀਤੀ ਹੈ ਵਾਹਿਗੁਰੂ ਦੀ, ਅਕੋਰਡਿੰਗ ਟੂ ਅਵਸਥਾ ਹੈ। ਕਹਿ ਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਾਰੇ ਅਵਰ ਨਾ ਕੋਈ। ਮਹਾਰਾਜ ਜੀ ਕਹਿੰਦੇ ਉੱਦਾਂ ਤਾਂ ਵਾਹਿਗੁਰੂ ਨੂੰ ਮਿਲਣ ਦੀਆਂ ਜੁਗਤੀਆਂ ਕਹਿਣ ਵਾਲੇ ਕਥਨ ਕਰਨ ਵਾਲੇ ਬੜੇ ਹੈ, ਬੜੇ ਆਉਂਦੇ ਆ, ਬੜੇ ਆ ਕੇ ਜਾਂਦੇ ਰਹਿੰਦੇ ਆ, ਪਰ ਵਾਹਿਗੁਰੂ ਜੀ ਤੁਹਾਡੇ ਸਮਾਨ ਔਰ ਤੁਹਾਡੀ ਭਗਤੀ ਦੇ ਸਮਾਨ, ਤੁਹਾਡੀ ਕਿਰਪਾ ਦੇ ਸਮਾਨ ਕੋਈ ਮਾਰਗ ਨਹੀਂ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ। ਭਗਤਹੀਣ ਨਾਨਕ ਜਨ ਜੰਪੈ ਹੌਸਾਲਾ ਹੀ ਸੱਚਾ ਸੋਈ। ਮਹਾਰਾਜ ਜੀ ਕਹਿੰਦੇ, ਹੇ ਮਹਾਰਾਜ, ਮੈਂ ਤਾਂ ਆਪਣੇ ਆਪ ਨੂੰ ਤੇਰੀ ਭਗਤੀ ਤੋਂ ਖਾਲੀ ਸਮਝਦਾ ਰਹਿੰਦਾ, ਇਸ ਕਰਕੇ ਹਰ ਵੇਲੇ ਹੀ ਜਪਦੇ ਰਹੀਦਾ।

ਕਹਿੰਦੇ ਇਹ ਨਹੀਂ ਮਨ ਚ ਆਉਂਦਾ ਮੇਰੇ ਵਰਗਾ ਭਗਤ ਕੌਣ ਹੈ, ਮੇਰੇ ਵਰਗਾ ਜਪੀਆ ਕੌਣ ਹੈ। ਮਹਾਰਾਜ ਕਹਿੰਦੇ ਇਹੀ ਆਉਂਦਾ, ਅਸੀਂ ਕੀ ਹਾਂ ਵਾਹਿਗੁਰੂ ਤੇਰੇ ਅੱਗੇ, ਤੇਰੇ ਪਿਆਰਿਆਂ ਅੱਗੇ ਤਾਂ ਅਸੀਂ ਭਗਤਹੀਣ, ਅਸੀਂ ਤਾਂ ਭਗਤੀ ਕਰ ਹੀ ਨਹੀਂ ਸਕੇ ਜਿੱਦਾਂ ਦੀ ਤੇਰੇ ਪਿਆਰਿਆਂ ਨੇ ਕੀਤੀ ਹੈ। ਅਤੇ ਮਹਾਰਾਜ ਕਿਰਪਾ ਕਰਿਓ, ਅਸੀਂ ਵੀ ਸਲਾਹੁੰਦੇ ਰਹੀਏ ਉਹਨਾਂ ਵਾਂਗੂ, ਅਸੀਂ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਸੀਂ ਵੀ ਮਹਾਰਾਜ ਉਹਦਾ ਉਹਨਾਂ ਵਾਂਗੂ ਤੁਹਾਡਾ ਨਾਮ ਜਪਦੇ ਰਹੀਏ, ਤੁਹਾਡੀ ਬਾਣੀ ਗਾਉਂਦੇ ਰਹੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ, ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ, ਸਾਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ। ਸਤਸੰਗ ਜੀ, ਦੋ ਹਫ਼ਤੇ ਲਗਾਤਾਰ ਔਰ ਕਥਾ ਦਾ ਸਮਾਂ ਹੈ, ਸਭ ਸੰਗਤਾਂ ਕੋਸ਼ਿਸ਼ ਕਰਿਆ ਕਰੋ ਹਰ ਰੋਜ਼ ਪਾਵਨ ਬਾਣੀ ਦੇ ਲਾਹੇ ਲਈਏ, ਸਿੱਖੀਏ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਬਚਨਾਂ ਦੇ ਵਿੱਚੋਂ, ਕਿਉਂਕਿ ਨਿੱਤ ਨਵਾਂ ਬਚਨ ਹੁੰਦਾ ਮਹਾਰਾਜ ਜੀ ਦਾ, ਨਿੱਤ ਨਵੀਂ ਜੁਗਤੀ ਮਹਾਰਾਜ ਜੀ ਦੱਸਦੇ ਆ, ਐਸੀਆਂ ਐਸੀਆਂ ਜੁਗਤੀਆਂ ਮਹਾਰਾਜ ਦੱਸਦੇ ਆ ਬਾਣੀ 'ਚ। ਕੋਈ ਮਹਾਤਮਾ ਕੋਈ ਸਾਧੂ ਸੰਤ ਵੀ ਸ਼ਾਇਦ ਨਹੀਂ ਅੱਜ ਦੇ ਸਮੇਂ 'ਚ ਦੱਸ ਸਕਦਾ। ਸੋ ਆਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ, ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰਖੈ।

ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ

ਸਿੱਖਿਆ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਵਕਾਰ, ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਰਾਮ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਨੇ ਸੋਹਣੇ ਤਖਤਾਂ ਦੇ ਰਿਵਾਜ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਕੀਤੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ, ਇਸ ਮੱਛੀਆਂ ਸੇਵਾ ਮਨ ਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਅਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾਂ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦਾਤਾਂ ਬਖਸ਼ਣਿਆਂ, ਹੋਮਨ ਸਿੰਘ ਦਿਓਲ ਵੱਲੋਂ ਜੋਬਤੀ ਪ੍ਰਮੋਸ਼ਨ ਅਤੇ ਸ਼ੁਕਰਾਨਾ ਕਰਦੇ ਹਨ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਅਤੇ ਲੰਗਰ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਈ ਸ੍ਰੀ ਮੁਖਵਾ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ। ਆਓ ਹਨ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਅਖੰਡ ਸਾਹਿਬ ਪ੍ਰਾਰੰਭ ਹੋਏ ਹਨ, ਅੱਜ ਸੰਪੂਰਨਤਾ ਹੋ ਰਹੀਆਂ ਹਨ। ਆਓ ਹੁਣ ਭੋਗ ਦੇ ਸਲੋਕਾਂ ਰਾਹੀਂ ਪਿੱਤਰ ਬਾਣੀ ਰਾਹੀਂ ਜੁੜਨਾ ਕਰੋ ਜੀ। ਉਪਰੰਤ ਕਥਾ ਕੀਰਤਨ ਢਾਟੀ ਦਰਬਾਰ ਸਾਜ ਰਹੇ ਹਨ ਐਤਵਾਰ ਦੇ ਵਿਸ਼ੇਸ਼ ਦੀਵਾਨ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਅਧੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਬੇਪਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੈ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜੈਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਥ ਸਾਹ ਸੁਣਿਆ ਅੰਧੇ ਪਾਵ ਹੈ ਰਾਹੋ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤ ਸੋ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਿੱਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਾ ਹੋਵੈ ਸਚਿਆਰ ਧਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਬਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੜ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਰਾਹੀ, ਅਸੰਖ ਮਲੇਸ਼ ਮਲ ਭਖ ਖਾਹੀ, ਅਸੰਖ ਨਿੰਦਕ ਸਿਰ ਕਰਹਾ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਰ ਭਾਰ ਹੋਈ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਨ, ਅਖਰਾ ਸਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਰਨਾਹੇ, ਜੇ ਪਰਮਾਏ ਤਿਬ ਤੇ ਪਾਹੇ, ਜੇਤਾ ਕੀਤਾ ਤੇ ਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਸਾਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਾਗਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਹਿ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਭਗਤ ਨ ਪਾਇਓ ਕਾ ਦੀਆ, ਜੇ ਲਿਖਣ ਲੇਖ ਕਰਾਨ, ਥਿਤ ਵਾਰ ਨਾ ਜੋਗੀ ਜਾੜਾ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਅੱਗੇ ਗਇਆ ਨਾ ਸੋਹਾ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸੈਸ ਅਠਾਰਹ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹ, ਏਤੇ ਸੁਰਤ ਨਾ ਪਾਈਆ, ਨਦੀਆਂ ਅਤਿ ਵਾਹ, ਪਵੈ ਸਮੁੰਦ ਨਾ ਜਾਣੀਆ ਹੈ, ਸਮੁੰਦ ਸਾ ਸੁਲਤਾਨ, ਗਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰਾ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਂ ਵਾਰ, ਅੰਤ ਕਾਰਨ ਕੇ ਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੜ ਉੱਚਾ ਹੋਵਾ ਕੋਏ, ਤੇ ਸੂਚੇ ਕੋ ਜਾਣੈ ਸੋਏ, ਜੇ ਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੋਂ ਮਾਏ, ਕੇਤੇ ਮੰਗਹਿ ਜੋਧ ਭਾਰ, ਕੇਤੇ ਅਗਣ ਤਨਹੀਂ ਵਿਚਾਰ, ਕੇਤੇ ਖਬ ਟੁੱਟ ਹੈ ਬੇਕਾਰ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਹੀ ਖਾਹੀ, ਕੇਤੇ ਆ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ,

ਨਿਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲਾ ਜਾਹੇ ਅਮੁੱਲ ਭਾਈ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖਹਿ ਵੇਦ ਪਾਠ ਪੁਰਾਨ ਆਖਹਿ ਪੜ੍ਹੇ ਕਰਹਿ ਵਖਿਆਨ ਆਖਾ ਬਰਮ ਆਖਾ ਇੰਦ ਆਖਾ ਗੋਪੀ ਤਾ ਗੋਬਿੰਦ ਆਖਾ ਈਸਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੁਰ ਨਾਰ ਮੁਨ ਜਨ ਸੇਵ ਕੀਤੇ ਆਖਾ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਜਿਤ ਗੁਪਤ ਲਿਖ ਜਾਣਾ ਹੈ ਲਿਖ ਲੈ ਧਰਮ ਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਾਇਆ ਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਭੀ ਹੋਸੇ ਜਾਏ ਨਾ ਜਾਸੇ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰਹਿ ਬੈਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵਜ ਹਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਬਰਾਸਾਦ ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਬ ਤਿਸ ਭਾਵੈ ਤੇ ਵੈ ਚਲਾਵੈ ਜਬ ਹੋਵੈ ਪ੍ਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਬਿਣਾਨ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਅਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਹੈ ਲੱਖ ਵੇਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਦ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਾਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪਾ ਜਾਏ
ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕਿਤੇ ਪਵਣ ਪਾਣੀ ਬੈਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ਼।

ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਬੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਚੌਥਾ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਾਰ ਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹ ਨ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਪਾਭੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ ਬੁਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਬਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਾ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਰਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹਾ ਨਾਨਕ ਮਨ ਮੇਰੇ, ਸਰਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਵਰ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕਰਵਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾ, ਸੇ ਨਾਮ ਹਰ ਕਾ ਲਾਗੇ, ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ, ਤੁਰ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਾ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵਾ, ਪਾਵਾ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹਾ ਨਾਨਕ ਜਿਸ ਦੇਹ ਪਿਆਰੇ ਸੋਹੀ ਜਨ ਪਾਵਾਏ, ਆਵੋ ਸੰਤ ਪਿਆਰ ਹੋ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਾ ਨਾਨਕ ਸੁਣੋ ਸੰਤ ਹੋ ਕਥ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾ, ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤੈਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤੇ ਸਬਿਟ ਹੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਰਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤਲਾਈਆ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ, ਹੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਖ ਬਖਾਣ ਆਈ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ ਜੀ ਜੰਦ ਸਭ ਤੁਧ ਉਪਾਇਕ, ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ, ਭਗਤਾਂ ਕੇਰੇ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤੇ ਖੇ ਵੱਲੋਂ ਨਿੱਕੀਏ ਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸਨਾ ਸਮਾਣੀ, ਕਹਾ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਰਾਲੀ, ਜਿਉਂ ਤੂੰ ਚਲਾ ਇਹ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਇਹ ਤਿਵਾ ਚੱਲਾ ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ,
ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਾ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਰ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗਹੁ ਹਰਸ ਰਹੁ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਅਬਜਾਏ, ਜੀਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਬਿਸਾਰਿਆ, ਬੇਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀ, ਫਿਰ ਜਿਉਂ ਬੇਤਾ ਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ, ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਰਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸਮਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰ ਬਿਨਾਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇ ਕੀਆ ਜਾਏ, ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੋ ਸਾਰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਹਾਰ ਹਰ ਨਿਤ ਕਰਹਿ ਰਸਨਾ, ਕਹਿਆ ਕੱਛੂ ਨਾ ਜਾਣੀ, ਚਿਰ ਜਿਨ ਕਹਿ ਹਿਰ ਲਿਆ ਮਾਇਆ, ਬੋਲਣ ਪਏ ਰਬਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੇ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਹੋ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਬਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਜ ਤੁਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਝੋ ਤੱਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਬ ਲਾਗਾ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ, ਮਨੋ ਕਿਉਂ ਵਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਹ ਸੁਨੋਂ ਕਿਹ ਪਹੁੰਚ ਨਾ ਸਕੀ, ਜਿਸਨੂੰ ਆਪਣੀ ਲਿਬਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਰਾ ਸੰਭਾਲੀਐ, ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸਨੋਂ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸਾ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਈ ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ
ਹਾਰ ਹਰ ਨਿਤ ਜਪੋ ਜੀ ਉਹ ਲਾਹ ਕੱਢੇ ਹੋ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਨ ਹਰ ਆਪੇ ਭਾਣਾ ਕਹ ਨਾਨਕਾ ਰਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕੀਤਾ ਜੇਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਾ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਬਸੈ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਾਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਰ ਸਖੀਏ ਸੋਗ ਦੁੱਖ ਨਾ ਬਿਆ ਭਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਏ ਅਨਹਤ ਬਾਣੀ ਗੁਰਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਦੁੱਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਹੇ ਨੇਤਰ ਹੋ ਮੇਰੇ ਹਰ ਤੋਂ ਮੈਂ ਜੋਤ ਧਰੀ ਹਰ ਬਨਾਵਰ ਨਾ ਦੇਖੋ ਕੋਈ ਹਰ ਬਨਾਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨ ਆਇਆ ਨੋ ਪਠਾਈ ਸੱਚ ਹੈ ਸੁਣਨ ਆਇਆ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਾ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ ਸੱਚ ਸੁਣਨਾ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕਾ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲੈ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਾ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚਾ ਜਿੱਥੇ ਸਦਾ ਸੱਚ ਧਿਆਵਹੀ ਸੱਚੋ ਧਿਆਵੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵਹੀ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੀ ਕਹਿ ਨਾਨਕ ਸੱਚ ਸੋਹਿਲਾ।

ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਿਨਾਂ ਪਿਆਰਿਆਂ ਸਜਿਆਰਿਆਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਮੇਰੀ ਸਿਹਤ ਜੜੀ ਆ ਆਡੰਬਰ ਬਣਿਆ ਮਨ ਆਨੰਦ ਭਇਆ, ਪ੍ਰਭ ਆਵਤ ਸੁਣਿਆ ਤਨ ਤਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਦਿਹਾੜੀ ਖੁਸ਼ੀਆਂ ਵਿੱਚ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨ ਪਰਸਿਆਂ ਤਿੰਨ ਸ੍ਰੀ ਖੰਡਪੜ ਸਾਹਿਬ ਦੇ ਜੱਜੀ ਸਾਹਿਬ ਦੇ ਜਾਪ ਸੰਗਤਾਂ ਵੱਲੋਂ ਅਤੇ ਹੋਰ ਪਰਿਵਾਰ ਨੂੰ ਆਪਣੀ ਅਰਦਾਸ ਬੇਨਤੀ ਕਰਨ, ਚੌਥਾ ਪਾਠ ਸਾਹਿਬ ਖੰਡਪੜ ਸਾਹਿਬ ਪਰਸੋਂ ਤੁਰਕੀ ਬਾਣੀ ਦੇ ਇਸ ਪ੍ਰਾਰੰਭ ਹੋਏ ਸਨ, ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ, ਸੰਪੂਰਨਤਾਵਾਂ ਹੋਈਆਂ ਹਨ। ਪਹਿਲਾਂ ਖੰਡਪੜ ਸਾਹਿਬ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਪ੍ਰਕਾਸ਼ ਦਿਨ ਖੁਸ਼ੀ ਸ੍ਰੀ ਖੰਡਪਾਠ ਸਾਹਿਬ ਦੀ ਸੇਵਾ ਲਈ ਹੈ। ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰਪੁਰਾਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ, ਦਰ ਕਰਦੀਆਂ ਸੇਵਾਵਾਂ ਸਿਰ ਤੇ ਮਿਹਰਪੁਰਾ ਹੱਥ ਰੱਖ ਕੇ ਇਸੇ ਤਰ੍ਹਾਂ ਲੈਂਦੇ ਰਹਿਣਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਦੂਸਰਾ ਖੰਡਪਾਠ ਸਾਹਿਬ ਗੁਰਪ੍ਰਵਾਸੀ ਭਾਈ ਬਿੱਕਰ ਸਿੰਘ ਸਮੂਹ ਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਨ ਕੁਛ ਹਰ ਸਾਲ ਤਰ੍ਹਾਂ ਸੇਵਾ ਲਈ ਹੈ। ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ ਤੇ ਮਿਹਰਪੁਰਾ ਹੱਥ ਰੱਖਣਾ, ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ, ਦਰ ਕਰਦੀਆਂ ਸੇਵਾ ਇਸੇ ਤਰ੍ਹਾਂ ਸਿਰ ਤੇ ਮਿਹਰਪੁਰਾ ਹੱਥ ਰੱਖ ਕੇ ਲੈਂਦੇ ਰਹਿਣਾ, ਦਰ ਕਰਨਾ ਜੋੜ ਕੇ ਰੱਖਣਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਤੀਸਰਾ ਖੰਡਪੜ ਸਾਹਿਬ ਪਰਮਿੰਦਰ ਕੌਰ ਸੁਰਜੀਤ ਸਿੰਘ ਸਮੂਹ ਪਰਿਵਾਰ ਨੂੰ, ਪਰਮਿੰਦਰ ਕੌਰ ਤੰਦਰੁਸਤੀ ਵਾਸਤੇ ਪਰਿਵਾਰ ਚੜ੍ਹਦੀ ਕਲਾ ਵਾਸਤੇ ਸੇਵਕ ਪਰਿਵਾਰ ਨੇ ਸੇਵਾ ਲਈ ਹੈ। ਸ੍ਰੀ ਖੰਡਪੜ ਸਾਹਿਬ ਦੀ ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰਪੁਰਾ ਹੱਥ ਰੱਖਣਾ, ਪਰਮਿੰਦਰ ਕੌਰ ਤੰਦਰੁਸਤੀ ਬਖਸ਼ਣੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਚੌਥਾ ਖੰਡਪੜ ਸਾਹਿਬ ਜੋਗਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦੇਣੇ ਖੁਸ਼ੀਆਂ ਵਿੱਚ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ

ਕਰਦੇ ਹੋਇਆ ਬੱਚਿਆਂ ਨੂੰ ਧਾਰਮਿਕ ਅਤੇ ਦੁਨਿਆਵੀ ਵਿੱਦਿਆ ਨਾਲ ਦਾ ਦਾਨ ਬਖਸ਼ਣ ਵਾਸਤੇ ਸਰਬੱਤ ਦੇ ਭਲੇ ਦੀ ਪੰਥੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ, ਬੱਚਿਆਂ ਨੂੰ ਧਾਰਮਿਕ ਅਤੇ ਉੱਚ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਾਤਾ ਪਿਤਾ ਅੱਗੇ ਕਾਰੀ ਬਣਾਉਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ਣੀਆਂ, ਅਤੇ ਗੁਰਦੁਆਰਾ ਸਾਹਿਬ ਪਲਾਈ ਦੀਆਂ ਸੰਗਤਾਂ ਸਮੂਹ ਸੰਗਤਾਂ ਵੱਲੋਂ ਜਪਜੀ ਸਾਹਿਬ ਦੇ ਜਾਪ ਦੀ ਸੇਵਾ ਕੀਤੀ ਗਈ, ਕਿਰਪਾ ਕਰਨੀ, ਪਰਿਵਾਰਾਂ ਸਿਰ 'ਤੇ ਮਿਹਰ ਪ੍ਰਾਪ ਜੀ ਦੇ ਪਵਿੱਤਰ ਬਾਣੀ ਦੇ ਜਾਪ ਕਰਦਿਆਂ, ਸੇਵਕ ਪਰਿਵਾਰਾਂ ਪਾਸੋਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਂ ਵਾਸਤੇ ਸੁਤਪਸ਼ਟ ਬਾਣੀ ਪੰਡਿਤ ਦਾਤ ਪੰਥ ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆ ਕਰਾਂ। ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਇਸ ਵਾਰ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ, ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ ਸੇਵਕ ਪਰਿਵਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਪਾਠੀ ਸਿੰਘਾਂ ਵਾਸਤੇ ਵਸਤਰਾਂ ਦੀਆਂ ਸੇਵਾਵਾਂ ਕਰਦੇ ਹਨ। ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ, ਪਰਿਵਾਰ ਦੀਆਂ ਸੇਵਾਵਾਂ ਗੁਰਮਤਿ ਸਾਹਿਬ ਥਾਂ ਪਾਵਣੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਚਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਇੱਕ ਜਪਜੀ ਸਾਹਿਬ ਦੇ ਜਾਪ ਅਖੰਡ ਜਾਪ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ। ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਸੁ ਬੇਨਤੀਆਂ। ਗੁਰਮਤਿ ਸਾਹਿਬ ਪ੍ਰਵਾਨ ਕਰਦੇ ਹਾਂ, ਬਖਸ਼ੋ ਲਾਜ ਸ੍ਰੀ ਮੁਖਵਾਕ, ਤਿੰਨੋ ਰੋਜ਼ ਹੀ ਸਤਿਗੁਰੂ ਜੀ ਸੇਵਕ ਪਰਿਵਾਰਾਂ ਪਾਸੋਂ ਆਪ ਦਰ ਘਰ ਦੀਆਂ ਸੇਵਾਵਾਂ ਲੰਗਰਾਂ ਦੀ ਸੇਵਾ ਕੀਤੀਆਂ ਗਈਆਂ, ਆਪ ਜੀ ਨੇ ਨਾਮ ਜਾਣਦੇ ਹੋ, ਸਭ ਦੀਆਂ ਸੇਵਾਵਾਂ ਗੁਰਮਤਿ ਸਾਹਿਬ ਥਾਂ ਪਾਵਣੀਆਂ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ।

0: 시도 싱고 사두구로 라케오 베르도마레 디라조 미리 피리데 말고 Sri Guru Har Gobind Sahib Ji Maharaj Khushiyan de jakare jave Sri Guru Har Gobind Sahib de man nu paave nadro nadar hal ho jave sat sri akal dekh dekh dekh dekh panth ki raj karega ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅੰਗਰੇਜ਼ ਨਵਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲਦੇ ਰਹਿਣ। ਆਓ ਹੁਣ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਵੱਲੋਂ ਸਾਰਿਆਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ, ਸਿਰ ਪਾਓ ਦਿੱਤਾ ਜਾਵੇਗਾ। ਬੇਨਤੀ ਹੈ, ਆਪੋ ਆਪਣਾ ਸਿਰ ਪਾਓ ਲਓ ਆ ਕੇ ਜੀ। ਸਤਿਕਾਰਯੋਗ ਭਾਈ ਪਵਿੱਤਰ ਸਿੰਘ ਜੀ, ਸੁਰਜੀਤ ਸਿੰਘ ਜੀ, ਪਲਾਹੀ ਵਾਲਿਆਂ ਦੇ ਮੁਖੀ ਸੱਜਣ ਜੋ ਵੀ ਹੈ ਭਾਈ, ਆ ਕੇ ਸਿਰ ਪਾਓ ਲਓ ਜੀ। ਭਾਈ ਜੋਗਿੰਦਰ ਸਿੰਘ ਜੀ, ਸਾਰੇ ਹੀ

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਬਦਬਾਰਾ ਹਮਰੇ ਦੁਸ਼ਵੇ ਤੁਮ ਗਾਵੋ ਆਪਾ ਦੇ ਮੋਹ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸਹਿਯੋਗ ਸਿੱਖ ਸਵੇ ਕਰਤਾਰਾ ਮੋਰ ਉਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀ ਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਆਦੇ ਮੁਝੇ ਵਰੀਏ ਮਨ ਕਾਲ ਕਾ ਤਰਾਸ ਨਵਰੀਏ ਉਜੋ ਸਦਾ ਹਮਾਰੇ ਪਛਾ ਸ੍ਰੀ ਤੁਜੋ ਕਰੇ ਓ ਰਛਾ ਰੱਖ ਲਿਓ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੁਰੀ ਚਤੁਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰਮ ਸਿੰਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਹਾਰਾ ਨਮਸਕਾਰ ਹੈ ਤਾਏ ਮਹਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਜੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸ਼ਤਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਨ ਭਲੇ ਵਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਥੂਲਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਮ ਦਿਆਵੇ ਧਾਏ ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ। ਇਨ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ ਕੀਤੀਆਂ ਸੰਗਤਾਂ ਪਾਸੋਂ, ਪਰਿਵਾਰਾਂ ਪਾਸੋਂ, ਚਾਰ ਸ੍ਰੀ ਖੰਡ ਪਾਠ ਸਾਹਿਬ ਜਪਜ ਸਾਹਿਬ ਦੇ ਖੰਡ ਜਪ ਦੀ ਸੇਵਾ ਲਈ, ਉਪਰੰਤ ਆਪ ਜੀ ਦੇ ਪਿੱਤਰ ਸੁਰਪੰਚ ਸੁਖਾਸਨ ਹੋਏ, ਚੌਪੀ ਸਾਹਿਬ ਦੇ ਜਾਪ ਹੋਏ, ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂਹ ਵਾਸਤੇ ਸੰਮਤ ਬਖਸ਼ਣ, ਨਿੱਜ ਸਾਨ ਜਾਣ ਵਾਸਤੇ ਤਿਆਰ ਕੀਤੇ ਹਨ, ਚੱਲਣ ਵਾਸਤੇ ਆਗਿਆ ਬਖਸ਼ੋ, ਰਸੇਵਾਦ ਘਾਟ ਸਾਈ ਹੋਣਾ ਸੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਪਰਸੋਂ ਰੋਜ਼ ਤੋਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੀ ਸੇਵਾ ਕੀਤੀ ਹੈ। ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇਹ ਜੋ ਪ੍ਰੋਗਰਾਮ ਹੈ, ਵਿਸ਼ੇਸ਼ ਤੌਰ 'ਤੇ ਪਿੰਡ ਪਲਾਹੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਹਰੇਕ ਸਾਲ ਦੀ ਤਰ੍ਹਾਂ ਇਹ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ, ਅਤੇ ਤਕਰੀਬਨ 9 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਉਸੇ ਤਰ੍ਹਾਂ ਸ਼ਰਧਾ ਦੇ ਨਾਲ ਸਾਰੇ ਪਰਿਵਾਰ ਦਿਨ ਪਰ ਦਿਨ ਵੱਧ ਇਸ ਵਿੱਚ ਜੁੜ ਕੇ ਅਤੇ ਸੇਵਾ ਕਰਦੇ ਨੇ। ਮੈਂ ਜਿੱਥੇ ਉਹਨਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ, ਉੱਥੇ ਸਮੁੱਚੀ ਸਾਧ ਸੰਗਤ ਅਤੇ ਸਮੁੱਚੀ ਲਕਾਈ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਅਤੇ ਵਿਸ਼ੇਸ਼ ਤੌਰ 'ਤੇ ਕੁਛ ਪਰਿਵਾਰ ਆ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ। ਸਰਦਾਰ ਭੁਪਿੰਦਰ ਸਿੰਘ ਸੱਲ, ਸਰਦਾਰ ਰਜਿੰਦਰ ਸਿੰਘ ਸੱਲ, ਸਰਦਾਰ ਕੇਵਲ ਸਿੰਘ ਸੱਲ ਜੋ ਸਿਆਟਲ ਤੋਂ ਆਏ ਨੇ, ਸਤਿਕਾਰਯੋਗ ਸਵਰਗਵਾਸੀ ਬਾਪੂ ਬਿੱਕਰ ਸਿੰਘ ਜੀ ਸਪਰਾਏ ਉਹਨਾਂ ਦੇ ਦਮਾਦ ਨੇ, ਅਤੇ ਇਹ ਸਾਰੇ ਰਿਸ਼ਤੇਦਾਰ ਨੇ। ਸਰਦਾਰ ਸਤਿੰਦਰ ਸਿੰਘ ਸੱਲ ਜੋ ਸਵਰਗਵਾਸੀ, ਸਰਦਾਰ ਤੀਰਥ ਸਿੰਘ ਸੱਲ ਜਿਨ੍ਹਾਂ ਨੇ ਅੱਗੇ ਲੱਗ ਕੇ ਇਹ ਸ਼ੁਰੂ ਕਰਾਇਆ ਸੀ, ਜਿਸ ਦਾ ਜ਼ਿਕਰ ਕੱਲ੍ਹ ਵੀ ਮੈਂ ਕੀਤਾ ਸੀ, ਅਤੇ ਉਹ ਉਸ ਟਾਈਮ ਤੋਂ ਸ਼ੁਰੂ ਕਰਾ ਗਏ ਸੀ ਨਾਲ, ਪਰ ਅੱਜ ਸਾਡੇ ਤੋਂ ਵਿਛੜ ਗਏ। ਪਰ ਇਹਨਾਂ ਦਾ ਪਰਿਵਾਰ ਉਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਦਿਨ ਮਨਾਉਂਦਾ ਹੈ। ਅਤੇ ਬਲਜੀਤ ਸਿੰਘ ਸੱਲ, ਕੁਲਵੀਰ ਸਿੰਘ ਬੈਂਸ ਜੋ ਗਾਂ ਇਹਨਾਂ ਦੇ ਰਿਸ਼ਤੇਦਾਰ ਨੇ, ਅਤੇ ਇੰਦਰਜੀਤ ਸਿੰਘ ਸੁਰਿੰਦਰ ਕੌਰ ਦਸਾਂਝ, ਸੋਰੀ ਸੁਰਿੰਦਰ ਸਿੰਘ ਦਸਾਂਝ, ਇੰਦਰਜੀਤ ਦਸਾਂਝ ਅਤੇ ਭੁਪਿੰਦਰ ਸਿੰਘ ਢੇਸੀ ਜੋ ਨਿਊਜਰਸੀ ਤੋਂ ਇੱਥੇ ਪਹੁੰਚੇ ਨੇ, ਅਤੇ ਮਹਿੰਦਰ ਸਿੰਘ ਜੀ ਅਤੇ ਸਰਦਾਰ ਪਵਿੱਤਰ ਸਿੰਘ ਜੀ ਸਪਰਾਏ ਜਿਨ੍ਹਾਂ ਨੇ ਵੀ ਅਖੰਡ ਪਾਠ ਦੀ ਸੇਵਾ ਲਈ ਹੈ। ਸਤਿਕਾਰਯੋਗ ਸਵਰਗਵਾਸੀ ਬਾਪੂ ਬਿੱਕਰ ਸਿੰਘ ਜੀ ਸਪਰਾਏ ਦਾ ਇਹ ਪਰਿਵਾਰ ਹੈ। ਇਹ ਸਾਰੇ ਹੀ ਪਰਿਵਾਰ ਮੈਂ ਇਹਨਾਂ ਨੂੰ ਇੱਕੋ ਹੀ ਪਰਿਵਾਰ ਸਮਝਦਾ, ਕਿਉਂਕਿ ਆਪਸ ਵਿੱਚ ਹੀ ਸਾਰੇ ਇਕੱਠੇ ਰਹਿੰਦੇ ਅਤੇ ਇਕੱਠੇ ਹੋ ਕੇ ਸੇਵਾ ਕਰਦੇ ਆ, ਸੋ ਅਸੀਂ ਕਹਿ ਸਕਦੇ ਕਿ ਇੱਕੋ ਹੀ ਪਰਿਵਾਰ ਹੈ। ਇਹ ਸਾਰਾ ਹੀ ਪਿੰਡ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਨੂੰ ਨਾਲ ਲੈ ਕੇ ਇਹ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਾ। ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਦਾਰਾ ਹੀ ਸਾਰੀ ਸੰਗਤ ਦੀ ਦਰ ਹਾਜ਼ਰੀ ਲਾਉਣ ਅਤੇ ਤੰਦਰੁਸਤੀਆਂ ਖੁਸ਼ੀਆਂ ਖੇੜੇ ਸਾਰੇ ਪਰਿਵਾਰਾਂ ਦੇ ਵਿੱਚ ਮਹਾਰਾਜ ਵਰਤਾਉਣ। ਅਤੇ ਜੋ ਛੇਵੇਂ ਪਾਤਸ਼ਾਹ ਨੇ ਚਾਰ ਵੱਡੀਆਂ ਜੰਗਾਂ ਕਰਕੇ ਦੁਸ਼ਮਣਾਂ ਜ਼ਾਲਮਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ ਸੀ, ਇਸੇ ਤਰ੍ਹਾਂ ਇਹਨਾਂ ਦੇ ਪਿੰਡ ਪਲਾਹੀ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਉਹਨਾਂ ਦੇ ਅਸਥਾਨ ਨੇ, ਸੋ ਜਦੋਂ ਵੀ ਕਿਤੇ ਜਾਵਾਂ ਉੱਥੇ ਵੀ ਦਰਸ਼ਨ ਕਰਕੇ ਆਉਣੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਵਿਸ਼ੇਸ਼ ਦੀਵਾਨ ਜਿਹੜਾ ਅੱਜ ਗੁਰੂ ਕੇ ਕੀਰਤਨੀਏ ਕਥਾਵਾਚ ਅਤੇ ਢਾਡੀ, ਢਾਡੀ ਜੋ ਇਹਨਾਂ ਦੇ ਤਕਰੀਬਨ ਹਰੇਕ ਸਾਲ ਉਹਨਾਂ ਨੂੰ ਬੁਲਾਉਂਦੇ, ਸਤਿਕਾਰਯੋਗ ਲਖਵਿੰਦਰ ਸਿੰਘ ਜੀ ਸੋਹਲ, ਬਹੁਤ ਹੀ ਢਾਡੀ ਜਥਾ, ਮਸ਼ਹੂਰ ਜਥਾ ਹੈ, ਉਹ ਅੱਜ 1 ਵਜੇ ਆਪ ਸੰਗਤਾਂ ਦੀ ਹਾਜ਼ਰੀ ਭਰਨਗੇ। ਨਾਲ ਹੀ ਮੈਂ ਬੇਨਤੀ ਕਰਦਾ ਕਿ ਜੌਹਰੇ ਤੇਗ ਜੋ ਫਰੀ ਮੌਂਟ ਵਿਖੇ ਕੰਪੀਟੀਸ਼ਨ ਹੋ ਰਿਹਾ ਬੱਚਿਆਂ ਦਾ ਗੱਤਕਾ, ਉਹ ਵੀ ਬਾਹਰ ਟੇਬਲ ਲਾ ਕੇ ਬੈਠੇ ਨੇ। ਇੱਕ ਨੌਜਵਾਨ ਜਿਸ ਨੇ ਪਹਿਲਾਂ ਵੀ ਆਪਣੇ ਤੁਹਾਡੇ ਸੰਗਤ ਤੋਂ ਸਹਿਯੋਗ ਮੰਗਿਆ ਸੀ, ਕਾਫੀ ਭਾਰੀ ਗਿਣਤੀ ਵਿੱਚ ਤੁਸੀਂ ਪੈਸੇ ਮਾਇਆ ਨੂੰ ਦਿੱਤੇ ਸੀ, ਉਸ ਦੀਆਂ ਦੋਵੇਂ ਕਿਡਨੀਆਂ ਚਲ ਗਈਆਂ, 3 ਸਾਲ ਉਸ ਨੂੰ ਅਮੈਰੀਕਾ ਚ ਆਏ ਨੂੰ ਹੋਏ, 3 ਕੁ ਮਹੀਨੇ ਉਹ ਜੇਲ੍ਹ 'ਚ ਰਿਹਾ, 3 ਕੁ ਮਹੀਨੇ ਤਕਰੀਬਨ ਹੋਸਪਿਟਲ 'ਚ ਲਾਈਫ ਸਪੋਰਟ 'ਤੇ ਰਿਹਾ,
ਤੇ ਹੁਣ ਬਾਹਰ ਬੈਠਾ ਟੇਬਲ ਲਾ ਕੇ ਕਿਸੇ ਨੇ ਵੀ ਸ਼ਰਧਾ ਭਾਵਨਾ ਨਾਲ ਕਿਸੇ ਨੇ ਉਹਦੀ ਸਪੋਰਟ ਕਰਨੀ ਆ, ਜ਼ਰੂਰ ਆਪਣੀ ਕਿਰਤ ਕਮਾਈ 'ਚੋਂ ਉਸ ਨੂੰ ਵੀ ਆਪਣਾ ਦਸਵੰਧ ਕੱਢ ਕੇ ਦੇਣਾ, ਮੈਂ ਮਾਫ਼ੀ ਮੰਗਦਾ। ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਗਿਆਨੀ ਜੁਝਾਰ ਸਿੰਘ ਜੀ, ਗਿਆਨੀ ਬਲਵਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਆਪ ਅੱਲਾਹ ਦੀ ਮਾਫ਼ੀ ਬਖਸ਼ਣੀ ਆਪ ਸਭ ਨੂੰ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਜੋ ਅੱਜ ਦੇ ਪ੍ਰੋਗਰਾਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਜਿਸ ਵਿੱਚ ਗੁਰਦੁਆਰਾ ਸਾਹਿਬ ਪਲਾਹੀ ਦੀਆਂ ਸੰਗਤਾਂ ਅਤੇ ਉਸ ਇਲਾਕੇ ਦੀਆਂ ਸੰਗਤਾਂ ਜੋ ਸਾਲਾਨਾ ਗੁਰੂ ਘਰ ਸਮਾਗਮ ਕਰਦੀਆਂ ਹਨ, ਉਸ ਵਿੱਚ ਸਾਡੇ ਪਾਸ ਪੰਜ

0: ਮਹਾਨ ਕੀਰਤਨੀਏ ਢਾਡੀ ਜੱਥੇ ਇਸ ਦੀਵਾਨਾਂ ਦੇ ਵਿੱਚ ਆਪਣੀ ਹਾਜ਼ਰੀ ਨਿਭਾਉਂਦੇ ਹਨ। ਸੋ ਜੋ ਅੱਜ ਦੇ ਪ੍ਰੋਗਰਾਮ ਨੇ ਇਸੇ ਤਰ੍ਹਾਂ ਹੀ 3 ਵਜੇ ਤੱਕ ਚੱਲਣਗੇ। ਸੋ ਇਸ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਪ੍ਰਿਤਪਾਲ ਸਿੰਘ ਜੀ ਜੋ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਹੋਏ ਹਨ, ਜਿਨ੍ਹਾਂ ਦਾ ਇਸ ਫੇਰੀ ਦਾ ਅੱਜ ਇਹ ਆਖਰੀ ਦੀਵਾਨ ਹੋਵੇਗਾ। ਇਸ ਦੇ ਨਾਲ ਨਾਲ ਹੀ 1-2 ਜ਼ਰੂਰੀ ਬੇਨਤੀਆਂ। ਜੋ ਬੱਚਿਆਂ ਦਾ ਪ੍ਰੋਗਰਾਮ ਗੁਰੂ ਘਰ ਜੌਹਰੇ ਤੇਗ ਚੱਲਦਾ ਹੈ, ਉਹ ਇਸ ਵਾਰ ਅਸੀਂ ਫ੍ਰੀ ਮਾਊਂਟ ਕਰਵਾਉਣ ਜਾ ਰਹੇ ਹਾਂ, ਜਿਸ ਦਾ 5 ਤੇ 6 ਸਪਟੰਬਰ ਨੂੰ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਹੋਵੇਗਾ, ਜਿਸ ਦੇ ਸੰਬੰਧ ਵਿੱਚ ਬਾਹਰ ਟੇਬਲ ਬੱਚਿਆਂ ਨੇ ਲਗਾਇਆ ਹੋਇਆ ਹੈ। ਆਪ ਆਪਣੇ ਸੰਬੰਧ ਵਿੱਚੋਂ ਜੋ ਵੀ ਮਾਇਆ ਦੇਣੀ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜ਼ਰੂਰ ਉਤਸ਼ਾਹ ਦੇਵੋ, ਜੋ ਇਹ ਬੱਚਿਆਂ ਦੇ ਪ੍ਰੋਗਰਾਮ ਹਨ। ਨਾਲ ਹੀ ਜੋ ਅਗਲੇ ਹਫ਼ਤੇ ਸਾਲਾਨਾ ਰਾਗ ਮਲਾਰ ਕੀਰਤਨ ਦਰਬਾਰ ਜੋ ਕਿ ਤਾਂਤੀ ਸਾਜ ਰਾਹੀਂ ਕੀਤਾ ਜਾਂਦਾ ਹੈ, ਉਹ ਅਗਲੇ ਸੈਚਰਡੇ ਹੋਣ ਜਾ ਰਿਹਾ ਹੈ, ਜਿਸ ਵਿੱਚ ਪ੍ਰੋਫੈਸਰ ਦਲਵੀਰ ਸਿੰਘ ਜੀ, ਰਣਜੀਤ ਸਿੰਘ ਜੀ, ਸੁਖਵਿੰਦਰ ਸਿੰਘ ਰਾਜੂ ਅਤੇ ਹੋਰ 5 ਪ੍ਰਸਿੱਧ ਕੀਰਤਨੀਏ ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਨੇ। ਨਾਲ ਹੀ ਬੇਨਤੀ ਕਰਾਂ ਕਿ ਕੁਛ ਕੁ ਰੋਜ਼ ਪਹਿਲਾਂ ਜੋ ਆਪਣੇ ਬਾਹਰ ਟੇਬਲ ਲੱਗਿਆ ਹੋਇਆ ਦੇਖਿਆ ਹੋਵੇਗਾ ਕਿ ਇੱਕ ਸਾਡਾ ਨੌਜਵਾਨ ਵੀਰ ਇੱਥੇ ਆਪਣੀ ਰੋਜ਼ੀ ਰੋਟੀ ਲਈ ਇੱਥੇ ਆਉਂਦਾ ਹੈ, ਪਰ ਉਸਨੂੰ ਕੀ ਪਤਾ ਹੈ ਕਿ ਮੈਨੂੰ ਇੱਥੇ ਆ ਕੇ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹ 2023 ਦੇ ਵਿੱਚ ਇੱਥੇ ਆਉਂਦਾ ਹੈ ਅਤੇ ਉਸਨੂੰ 6 ਮਹੀਨਿਆਂ ਬਾਅਦ ਪਤਾ ਲੱਗਦਾ ਹੈ ਕਿ ਮੇਰੇ ਦੋਨੇ ਕਿਡਨੀ ਡੈਮੇਜ ਹੋ ਚੁੱਕੇ ਨੇ। ਆਪਾਂ ਜੋ 2 ਹਫ਼ਤੇ ਪਹਿਲਾਂ ਲਾਇਆ ਸੀ ਟੇਬਲ, ਉਸ ਵਿੱਚ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਮਿਲਿਆ ਵੀ ਹਾਂ ਠੀਕ ਹੈ, ਉਸ ਬੱਚੇ ਦੀ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਉਸਦੇ ਮਾਤਾ ਪਿਤਾ ਵੀ ਪਿੱਛੇ ਨਹੀਂ ਹਨ ਅਤੇ ਜ਼ਮੀਨ ਜਾਇਦਾਦ ਵੀ ਇੰਨੀ ਨਹੀਂ ਹੈ। ਉਹ 2-3 ਦਿਨਾਂ ਦੇ ਵਿੱਚ ਇਸ ਕੰਟਰੀ ਤੋਂ ਆਪਣਾ ਇਲਾਜ ਕਰਵਾਉਣ ਲਈ ਇੰਡੀਆ ਜਾ ਰਿਹਾ ਹੈ, ਕਿਉਂਕਿ ਜੋ ਇੱਥੇ ਦੇ ਹਾਲਾਤ ਹਨ ਸਾਨੂੰ ਪਤਾ ਹੈ। ਜੇ ਕਿਡਨੀ ਦੀ ਟ੍ਰਾਂਸਪਲਾਂਟ ਕਰਵਾਉਣੀ ਹੋਵੇ ਤਾਂ ਸਾਨੂੰ ਲਾਈਨ ਦੇ ਵਿੱਚ ਲੱਗ ਕੇ 10-11 ਸਾਲ ਵੇਟ ਕਰਨੀ ਪੈਂਦੀ ਹੈ, ਪਰ ਉਹ ਆਪਣਾ ਟ੍ਰੀਟਮੈਂਟ ਕਰਵਾਉਣ ਲਈ PGI ਚੰਡੀਗੜ੍ਹ ਜਾ ਰਿਹਾ ਹੈ। ਜੇ ਉਸ ਦਾ ਪ੍ਰੋਸੈਸ ਹੈ, ਉਸ ਦੇ ਵਿੱਚ ਖਰਚਾ ਵੀ ਕਾਫੀ ਆਉਣਾ ਹੈ। ਸੋ ਆਪ ਆਪਣੇ ਦਸਬੰਧ ਵਿੱਚੋਂ ਜਿੰਨੀ ਵੀ ਮਾਇਆ ਚਾਹੁੰਦੇ ਹੋ ਜ਼ਰੂਰ ਉਸ ਬੱਚੇ ਲਈ ਕਰੋ, ਜੋ ਉਸਦੀ ਆਪਾਂ ਇੱਕ ਸਹਾਇਤਾ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜੋ ਅੱਜ ਦੇ ਪ੍ਰੋਗਰਾਮਾਂ ਵਿੱਚ ਅਸੀਂ ਅੱਗੇ ਵੀ ਅਨਾਊਂਸ ਕਰਦੇ ਹਾਂ ਕਿ ਸਾਨੂੰ ਪਾਰਕਿੰਗ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਆਪਣੀਆਂ, ਜੋ ਗਰਾਊ ਦੇ ਉੱਤੇ ਓਨਲੀ 1 ਸਾਈਡ ਪਾਰਕਿੰਗ, ਉੱਥੇ ਦੂਜੀ ਸਾਈਡ ਪਾਰਕ ਨਾ ਕਰੋ, ਪਿੱਛੇ ਜੋ ਸਟੀਟਾਂ ਹਨ ਉੱਥੇ ਵੀ ਕੋਈ ਵੀ ਪਾਰਕ ਨਾ ਕਰੇ, ਕਿਉਂਕਿ ਉੱਥੋਂ ਗੱਡੀਆਂ ਟੋ ਹੋ ਕੇ 7 ਸਟੀਟ 'ਤੇ ਬਿੱਪਲ 'ਤੇ ਜਾਂਦੀਆਂ ਹਨ, ਜਿਨ੍ਹਾਂ ਦਾ ਖਰਚਾ 650 ਤੋਂ ਲੈ ਕੇ $700 ਦਾ ਖਰਚਾ ਹੈ। ਇੰਨੀਆਂ ਗੱਲਾਂ ਦਾ ਧਿਆਨ ਰੱਖਣਾ ਜੀ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 12 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਰਤਾਰ ਵਿਚਾਰ ਮੁਰਾਰ ਰਮੋ ਰਾਮ, ਮਨ ਮੋਹਨ ਨਾਮ ਜਪੀਨੇ, ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ, ਗੁਰਪੂਰਬ ਪ੍ਰਗਟ ਕਰ ਦੀਨੇ,

ਦੋਸਤ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ ਨਵ ਛੇ ਖੱਟ ਬੋਲਹ ਮੁਖ ਆਗਰ ਮੇਰਾ ਹਰ ਪ੍ਰਭ ਇਵ ਨਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉਂ ਹਰ ਪ੍ਰਭ ਮੇਰਾ ਭੀਨੇ ਸੁਪਨ ਚਰਿਤ੍ਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਜੇ ਹੋਏ ਹਫ਼ਤਾਵਾਰੀ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੀ, ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਬੰਦੀ ਛੋੜ ਗੁਰਦੇਵ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪੁਰਬ ਬਹੁਤ ਸ਼ਰਧਾ ਭਾਵਨਾ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਮਨਾ ਰਹੇ ਹੋ। ਮਹਾਰਾਜ ਜੀ ਦੇ ਪੁਰਬ ਨੂੰ ਸਮਰਪਿਤ ਅਤੇ ਗੁਰਮਤਿ ਸਮਾਗਮ ਪਲਾਹੀ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਾਵਨ ਸਥਾਨ ਦੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਮਨਾਏ ਜਾ ਰਹੇ ਹਨ। ਪਲਾਹੀ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਤਿੰਨ ਪਾਤਸ਼ਾਹੀਆਂ ਦੇ ਚਰਨ ਪਏ ਇਸ ਇਲਾਕੇ 'ਚ, ਇਸ ਨਗਰ 'ਚ। ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ। ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜਾ ਸੁੰਦਰ ਬਚਨ ਲਿਖਿਆ ਹੈ ਕਿ ਇਸੇ ਇਲਾਕੇ ਵਿੱਚ ਤੇਗ ਦੇ ਜੌਹਰ ਵਿਖਾਉਂਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ ਅਤੇ ਛੇਵੇਂ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਉਹਨਾਂ ਦਾ ਨਾਮ ਰੱਖਿਆ ਸ੍ਰੀ ਤੇਗ ਬਹਾਦਰ ਸਾਹਿਬ। ਉਸ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਤਿੰਨ ਰੋਜ਼ਾ ਇਹ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਨੇ। ਤੁਰਕੀ ਬਾਣੀ, ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਹਨ। ਉਪਰੰਤ ਗੁਰਮਤਿ ਦੀਵਾਨ ਕਥਾ ਕੀਰਤਨ ਦੇ ਸਮਾਗਮ ਸਜੇ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਦੀ ਸਾਂਝ ਪਾਈਏ। ਮੈਂ ਪ੍ਰਾਰੰਭ ਕਰਾਂ, ਇੱਕ ਮੁਸਲਮਾਨ ਦੀ ਦ੍ਰਿਸ਼ਟੀ ਵਿੱਚ, ਮੁਸਲਮਾਨ ਪੀਰ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਕੈਸੇ ਹਨ। ਲਾਹੌਰ ਸ਼ਹਿਰ ਮਹਾਰਾਜ ਛੇਵੇਂ ਪਾਤਸ਼ਾਹ ਦਾ ਉਤਾਰਾ ਸੀ। ਲਾਹੌਰ ਸ਼ਹਿਰ ਵਿੱਚ ਇੱਕ ਮੁਹੱਲਾ ਹੈ ਮੁਜੰਗਾਂ। ਮੁਜੰਗਾਂ ਨਗਰ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਤਰੇ ਹੋਏ ਨੇ। ਕੁਝ ਦੂਰੀ 'ਤੇ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਰਹਿੰਦੇ। ਸਾਈਂ ਮੀਆਂ ਮੀਰ ਜੀ ਦੇ ਮਨ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਖਿੱਚ ਹੈ। ਬੇਨਤੀ ਕੀਤੀ, ਮਹਾਰਾਜ ਮੈਨੂੰ ਦਰਸ਼ਨ ਦਿਓ, ਕਿਉਂਕਿ ਬਿਰਧ ਅਵਸਥਾ 'ਚ ਅਸੀਂ ਆਪ ਚੱਲ ਕੇ ਆ ਨਹੀਂ ਸਕੇ। ਅੰਤਰਯਾਮੀ ਸਤਿਗੁਰੂ ਸਾਈਂ ਮੀਆਂ ਮੀਰ ਜੀ ਦੀ ਭਾਵਨਾ ਪੂਰੀ ਕਰਨ ਲਈ ਖੁਦ ਮੁਜੰਗਾਂ ਤੋਂ ਤੁਰੇ, ਸਾਈਂ ਮੀਆਂ ਮੀਰ ਜੀ ਦੇ ਡੇਰੇ ਆਏ। ਸਾਈਂ ਜੀ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਬਾਹਰ ਆ ਰਹੇ ਹਨ। ਜਿੱਥੇ ਉਹਨਾਂ ਦਾ ਆਸਣ ਸੀ ਆਪਣੇ ਕਮਰੇ 'ਚੋਂ ਸਹਿਜੇ ਸਹਿਜੇ ਉੱਠ ਕੇ ਬਾਹਰ ਨੂੰ ਆਏ। ਛੇਵੇਂ ਪਾਤਸ਼ਾਹ ਘੋੜੇ 'ਤੇ ਚੜ੍ਹੇ ਹੋਏ ਦਰਸ਼ਨ ਕੀਤੇ। ਰਕਾਬ ਸਾਈਂ ਮੀਆਂ ਮੀਰ ਜੀ ਨੇ ਆਪਣੇ ਹੱਥਾਂ ਵਿੱਚ ਪਕੜੀ ਹੈ, ਜਿਹਦੇ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਸੋਹਣਾ ਚਰਨ ਹੈ। ਉਸ ਚਰਨ ਦੇ ਉੱਤੇ ਸਾਈਂ ਮੀਆਂ ਮੀਰ ਜੀ ਨੇ ਮੱਥਾ ਟੇਕਿਆ, ਪੈਰ ਚੁੰਮਿਆ ਅਤੇ ਗੁਰਦੇਵ ਨੂੰ ਬੜੇ ਅਦਬ ਨਾਲ ਘੋੜੇ ਤੋਂ ਥੱਲੇ ਉਤਾਰਿਆ, ਆਪਣੇ ਨਾਲ ਅੰਦਰ ਤਕੀਏ 'ਤੇ ਉੱਚੇ ਆਸਣ 'ਤੇ ਬਿਠਾ ਕੇ ਸਾਈਂ ਮੀਆਂ ਮੀਰ ਜੀ ਥੱਲੇ ਭੁੰਜਿਆਂ ਬਹਿ ਗਏ। ਮਹਾਰਾਜ ਜੀ ਦੇ ਦਰਸ਼ਨ ਕਰਦੇ, ਬਚਨ ਬਿਲਾਸ ਕਰਦੇ ਨੇ ਔਰ ਬੜੇ ਅਦਬ ਨਾਲ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਵਿਦਾ ਕੀਤਾ। ਉੱਥੇ ਜਿਹੜੇ ਕੱਟੜ ਅਤੇ ਮੁਤਸਬੀ ਬਿਰਤੀ ਦੇ ਮੁਸਲਮਾਨ ਸਨ, ਉਹਨਾਂ ਨੇ ਜਿਸ ਵੇਲੇ ਵੇਖਿਆ ਕਿ ਸਾਡੇ ਇੰਨੇ ਵੱਡੇ ਪੀਰ ਨੇ ਸਾਈਂ ਮੀਆਂ ਮੀਰ ਜੀ, ਅਸੀਂ ਇਹਨਾਂ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ ਵੀ ਸਾਡੇ ਇਸਲਾਮ ਦੇ ਇਹ ਬੜੇ ਵੱਡੇ ਪੈਰੋਕਾਰ ਹਨ, ਇਸਲਾਮ ਮਜ਼ਹਬ ਦੇ, ਇਸਲਾਮ ਮਤ ਦੇ।
ਇਹਨਾਂ ਨੇ ਕਾਫਰਾਂ ਦੇ ਗੁਰੂ ਦੇ ਪੈਰਾਂ ਵਿੱਚ ਮੱਥਾ ਟੇਕਿਆ, ਇਹਦੇ ਨਾਲ ਸਾਡੇ ਇਸਲਾਮ ਜਗਤ ਦੀ ਤੋਹੀਨ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਕਾਫਰਾਂ ਦੇ ਗੁਰੂ ਨੇ, ਕਿਉਂਕਿ ਮੁਸਲਮਾਨ ਜਿਹੜੇ ਕੱਟੜ ਮੁਤਸਬੀ ਮੁਸਲਮਾਨ ਹੁੰਦੇ ਉਹ ਮੁਸਲਮਾਨਾਂ ਤੋਂ ਬਾਹਰ ਜਿੰਨੇ ਵੀ ਹੋਰ ਧਰਮ ਨੇ ਮਜ਼ਹਬ ਨੇ ਉਹਨਾਂ ਨੂੰ ਕਾਫਰ ਹੀ ਕਹਿੰਦੇ ਵੀ ਇਹ ਤਾਂ ਕਾਫਰਾਂ ਦੇ ਗੁਰੂ ਨੇ, ਇੱਥੋਂ ਤੱਕ ਉਹਨਾਂ ਨੇ ਸ਼ਬਦ ਵਰਤੇ। ਸਾਈਂ ਮੀਆਂ ਮੀਰ ਨੇ ਸਹੀ ਨਹੀਂ ਕੀਤਾ, ਸਾਡੀ ਇਸਲਾਮ ਜਗਤ ਦੀ ਬੜੀ ਵੱਡੀ ਤੋਹੀਨ ਹੋਈ ਹੈ, ਸਾਡਾ ਅਨਾਦਰ ਹੋਇਆ। ਉਹਨਾਂ ਚੁਗਲਖੋਰਾਂ ਨੇ ਬਾਦਸ਼ਾਹ ਸ਼ਾਹਜਹਾਨ ਕੋਲ ਜਾ ਕੇ ਚੁਗਲੀ ਕੀਤੀ ਸਾਈਂ ਮੀਆਂ ਮੀਰ ਦੇ ਖਿਲਾਫ, ਬਾਦਸ਼ਾਹ ਦੇ ਕੰਨ ਭਰੇ, ਬਾਦਸ਼ਾਹ ਤੂੰ ਬੜਾ ਵੱਡਾ ਇਸਲਾਮ ਧਰਮ ਦਾ ਪੈਰੋਕਾਰ ਸਦੀਨਾ, ਮੁਗਲਾਂ ਦਾ ਵੱਡਾ ਬਾਦਸ਼ਾਹ ਹੈ, ਤੇਰੇ ਰਾਜ ਵਿੱਚ ਇਸਲਾਮ ਦਾ ਵਾਧਾ ਹੋਣਾ ਚਾਹੀਦਾ, ਪਰ ਇਸਲਾਮ ਦੀ ਤੋਹੀਨ ਹੋਈ ਹੈ ਕਿ ਸਾਈਂ ਮੀਆਂ ਮੀਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ। ਬਾਦਸ਼ਾਹ ਨੇ ਵੀ ਬੜਾ ਗੁੱਸਾ ਖਾਧਾ, ਬੜੇ ਰੋਹ ਵਿੱਚ ਆਇਆ ਅਤੇ ਗੁੱਸੇ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਪੁੱਜਿਆ, ਕਿਉਂਕਿ ਸਾਈਂ ਜੀ ਦਾ ਸਤਿਕਾਰ ਬੜਾ ਸੀ, ਇਸਲਾਮ 'ਚ ਸਨਮਾਨ ਬੜਾ ਸੀ। ਸ਼ਾਹਜਹਾਨ ਨੇ ਸਾਈਂ ਮੀਆਂ ਮੀਰ ਜੀ ਨੂੰ ਆ ਕੇ ਆਖਿਆ, ਸਾਈਂ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ, ਇਹਦੇ ਨਾਲ ਸਾਡੀ ਤੋਹੀਨ ਹੋਈ ਹੈ, ਤੁਸੀਂ ਇਹ ਸਹੀ ਨਹੀਂ ਕੀਤਾ, ਐਸਾ ਤੁਸੀਂ ਕਿਉਂ ਕੀਤਾ? ਸਾਈਂ ਮੀਆਂ ਮੀਰ ਨੇ ਬਾਦਸ਼ਾਹ ਨੂੰ, ਕਿਉਂਕਿ ਸਾਈਂ ਲੋਕ ਸੀ ਉਹ ਕਿਹੜਾ ਕਿਸੇ ਦੀ ਪਰਵਾਹ ਮੰਨਦੇ ਹਨ, ਬੇਪਰਵਾਹੀ ਦੀ ਅਵਸਥਾ ਵਿੱਚ ਵਰਤਦੇ ਨੇ ਰੱਬ ਦੇ ਪਿਆਰੇ, ਤੋਂ ਬੇਪਰਵਾਹੀ ਦੇ ਆਲਮ 'ਚ ਸਾਈਂ ਮੀਆਂ ਮੀਰ ਜੀ ਬੋਲੇ ਬਾਦਸ਼ਾਹ ਨੂੰ, ਕਹਿੰਦੇ ਬਾਦਸ਼ਾਹ ਸੁਣ, ਮੈਂ ਤੈਨੂੰ ਇੱਕ ਪਤੇ ਦੀ ਗੱਲ ਦੱਸਣ ਲੱਗਾ ਅਤੇ ਜਿਗਰਾ ਕਰਕੇ ਸੁਣੀ, ਕਈ ਵਾਰੀ ਸੱਚ ਸੁਣਨ ਲਈ ਬੜਾ ਵੱਡਾ ਹੌਂਸਲਾ ਚਾਹੀਦਾ, ਅਤੇ ਜਿਹੜਾ ਸੱਚ ਮੈਂ ਤੈਨੂੰ ਦੱਸਣ ਲੱਗਾ ਹਾਂ ਇਹ ਹੌਂਸਲੇ ਨਾਲ ਸੁਣੀ, ਜਿਗਰੇ ਨਾਲ ਸੁਣੀ। ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਜੀ ਦੱਸੋ। ਕਹਿੰਦੇ ਤੇਰੇ ਵਰਗੇ ਜਿਹੜੇ ਚੇਲੇ ਚਾਟੜੇ ਸਾਡੇ ਵਰਗੇ ਪੀਰਾਂ ਕੋਲ ਆ ਕੇ ਮੰਗਦੇ ਆ ਨਾ ਕੁਝ ਕਿ ਪੀਰ ਜੀ ਸਾਨੂੰ ਆਹ ਮਿਲ ਜੇ, ਸਾਡੀ ਆਹ ਕਾਮਨਾ ਪੂਰੀ ਹੋ ਜਾਏ, ਅਤੇ ਸਾਡੇ ਕੋਲ ਨਹੀਂ ਹੁੰਦਾ ਕੁਝ ਦੇਣ ਨੂੰ, ਤੇਰੇ ਵਰਗੇ ਲੋਕਾਂ ਦੀਆਂ ਮੰਗਾਂ ਮੰਗਣ ਵਾਸਤੇ ਅਸੀਂ ਖੁਦਾ ਦੀ ਦਰਗਾਹ 'ਚ ਜਾਂਦੇ ਹਾਂ, ਅਤੇ ਜਦੋਂ ਖੁਦਾ ਦੀ ਦਰਗਾਹ 'ਚ ਜਾਂਦੇ ਹਾਂ ਉੱਥੇ ਮੇਰੇ ਵਰਗੇ ਹਜ਼ਾਰਾਂ ਪੀਰ ਲੈਣ 'ਚ ਖਲੋਤੇ ਹੁੰਦੇ, ਹਜ਼ਾਰਾਂ ਹੀ, ਅਤੇ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਬੰਦ ਹੁੰਦਾ, ਅਸੀਂ ਬਾਹਰੋਂ ਆਵਾਜ਼ ਮਾਰਦੇ ਹਾਂ ਕਿ ਹੇ ਖੁਦਾ ਸਾਡੀ ਪੁਕਾਰ ਸੁਣੋ, ਜਦੋਂ ਅਸੀਂ ਬੇਨਤੀ ਕਰਦੇ ਹਾਂ ਪੁਕਾਰ ਕਰਦੇ ਹਾਂ ਤੇ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਖੁੱਲ੍ਹਦਾ। ਕੀ ਤੂੰ ਜਾਣਦਾ ਵੀ ਦਰਵਾਜ਼ਾ ਖੋਲ੍ਹ ਕੇ ਬਾਹਰ ਕੌਣ ਆਉਂਦਾ ਅਤੇ ਸਾਡੀ ਪੁਕਾਰ ਕੌਣ ਸੁਣਦਾ? ਬਾਦਸ਼ਾਹ ਹੈਰਾਨੀ ਨਾਲ ਕਹਿੰਦਾ ਜੀ ਕੌਣ ਹੁੰਦਾ ਉਹ? ਸਾਈਂ ਮੀਆਂ ਮੀਰ ਜੀ ਨੇ ਦੱਸਿਆ ਕਿ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਕੇ ਜਿਹੜੇ ਸਾਡੀ ਪੁਕਾਰ ਸੁਣਦੇ ਹੈ ਅਤੇ ਪੁਕਾਰ ਸੁਣ ਕੇ ਅੰਦਰ ਜਾਂਦੇ ਹੈ ਅਤੇ ਜਾ ਕੇ ਫਿਰ ਬਾਹਰ ਆ ਕੇ ਕਹਿੰਦੇ ਆ ਵੀ ਤੁਹਾਡੀ ਪੁਕਾਰ ਪ੍ਰਵਾਨ ਹੋ ਗਈ ਹੈ, ਉਹ ਜੋ ਹੁੰਦੇ ਨੇ ਉਹ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਹਨ, ਉਹ ਛੇਵੇਂ ਪਾਤਸ਼ਾਹ ਹੁੰਦੇ, ਉਹ ਸਾਡੀ ਪੁਕਾਰ ਸੁਣ ਕੇ ਅੰਦਰ ਜਾਂਦੇ ਨੇ, ਬਾਹਰ ਆ ਕੇ ਸਾਨੂੰ ਦੱਸਦੇ ਆ ਵੀ ਤੁਹਾਡੀ ਮੁਰਾਦ ਹਾਸਲ ਹੋ ਗਈ ਹੈ। ਹੁਣ ਸਾਨੂੰ ਨਹੀਂ ਪਤਾ ਕਿ ਉਸ ਦਰਗਾਹ ਵਿੱਚ ਕੋਈ ਹੋਰ ਵੱਖਰਾ ਖੁਦਾ ਹੈ ਕਿ ਨਹੀਂ, ਅਸੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਆਪਣਾ ਖੁਦਾ ਮੰਨਦੇ ਹਾਂ, ਦੱਸ ਜੇ ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਅਤੇ ਇਹਦੇ ਵਿੱਚ ਸਾਡੀ ਤੋਹੀਨ ਹੋਈ ਹੈ ਕਿ ਸਤਿਕਾਰ ਹੋਇਆ? ਬਾਦਸ਼ਾਹ ਨਿਰੁੱਤਰ ਹੋ ਗਿਆ ਅਤੇ ਚੁੱਪ ਚਪੀਤੇ ਵਾਪਸ ਚਲਾ ਗਿਆ। ਇੱਕ ਮੁਸਲਮਾਨ ਫਕੀਰ ਦੀ ਦ੍ਰਿਸ਼ਟੀ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਅਦਬ ਹੈ, ਇਹ ਸਤਿਕਾਰ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਮਾਤਾ ਗੰਗਾ ਨੂੰ ਤਾਨਾ ਮਾਰਿਆ ਵੀ ਇਹ ਤਾਂ ਓਤ ਨੇ,
मन विच वैराग होया। पंजवें पातशाह गुरु अर्जन देव साहब नूं बेनती कीती, गुरदेव ने जुगत दसी कि बाबा बुढ़ा साहब जी पास जा के वर मंगो। ते जिस वेले माता जी मिस्से प्रशादे तैयार करके बाबे बुढ़े दी बीड़ पहुंचे, ब्रह्म ज्ञानी धन बाबा बुढ़ा साहब जी बां पुरखां ने प्याज हाथ विच फड़िया, गंढा हाथ विच पड़िया ते उहनूं तोड़दिआं होइआं कहिंदे आ, माता तुमरे ग्रह प्रगटेगा योधा, तुहाडे घर सूरबीर बहादुर योधा पुत जन्म लैके आवेगा। आ जिवें असीं गंढे दा सिर भन्निआ, ऐदां उह जरवाणिआं ते मलेच्छां दे सिर भन्नेगा। समां बीतिआ, गुरु की वडाली नगर विच सन 1595 ईस्वी नूं सत्कारयोग माता गंगा जी दे उदर तों पंचम पातशाह श्री गुरु अर्जन देव साहब जी दे घर अमृत वेले छेवें पातशाह श्री गुरु हरगोबिंद साहब जी का प्रकाश होया। महाकवि कविराज भाई संतोख सिंह साहब जी लिखते ने कि आकाश लाल सुरख हो गया, मानो जिवें पूरी कायनात दियां देव शक्तियां छेवें पातशाह गुरु हरगोबिंद साहब नूं नतमस्तक होण वास्ते आईयां होण। दासी आई, पंजवें पातशाह अमृत वेले साधना च बैठे सन। दासी ने आके आख्या, गुरदेव वधाइयां होवन, वधाइयां होवन, आप जी दे घर साहबजादे दा अवतार होया। सुनदिआं सार गुरु अर्जन देव साहब जी दा अमृत वेले दा समां सी, निरंकार दे घरों बाणी उतरी ते अकाल पुरख दा शुकराना करदिआं होया गुरदेव ने राग आसा विच शब्द उचारण कीता, सतगुर साचा दिया भेज चिर जीवन उपजिआ संजोग। ए पावन शब्द उचारण कीता के वधी वेल बो पीढ़ी चाली, धर्म कला हर बंद बहाली। ते आख्या, ए दात किन्हां दी दित्ती होई है, गुज्जी छन्नी नाही बात, गुरु नानक तुठा कीनी दात। अकाल पुरख दे शुकराने च पातशाह ने शब्द उचारण कीता। दिन चढ़ गया, दोपहर जे दा समा होया, ब्रह्म ज्ञानी बाबा बुढ़ा साहब जी और भाई साहब भाई गुरदास जी छेवें पातशाह दे दर्शन करन वास्ते गुरु की बडाली नगर च आए ने। महाराज जी दे दर्शन कीते, बाबा बुढ़ा साहब जी ने गोद च लै के महाराज जी दे दीदार कीते। जदों भाई गुरदास साहब ने दर्शन कीते ते दर्शन करदिआं बाद विच जा के भाई साहब जी दे नेत्रां विच ओही झलक है बाल रूप दी, ते उन्होंने पावन बचन उचारण कीता, पंज प्याले पंज पीर, छठम पीर बैठा गुर भारी, अर्जन काया पलटकै मूर्त हर गोबिंद सवारी, चली पीढ़ी सोढ़ियां रूप दिखावण वारो वारी, दल भंजन गुर सूरबा वड जोधा बो पर उपकारी। जदों साहब दे दर्शन कीते, भाई गुरदास साहब दी कलम चली, उन्हें आख्या, दुनिया दे बादशाह हुंदे आ संसार दे, पर धन गुरु हरगोबिंद साहब ऐसे बादशाह ने जेडे दीन ते दुनिया दोहां जहाना दे पातशाह हन। उन्हें पंगती उचारण कीती, आओ आपां सारे रल के पढ़िए, और श्री गुरु हरगोबिंद साहब जी दे चरणां विच अपणियां हाजरियां लवाई।

ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮਕਰਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ। ਤਕਰੀਬਨ 4 ਸਾਲ ਦੀ ਉਮਰ ਤੱਕ 6ਵੇਂ ਪਾਤਸ਼ਾਹ ਜੀ ਗੁਰੂ ਕੀ ਬਡਾਲੀ ਨਗਰ ਚ ਰਹੇ। ਪਿਤਾ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਲੈ ਕੇ ਪਰਿਵਾਰ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਏ। ਜਦੋਂ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਰੀਰ ਦੀ ਆਯੂ 6 ਬਰਸ ਦੀ ਹੋਈ, 5ਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿੱਦਿਆ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਏ। ਵੇਖਿਆ ਉਸਤਾਦ ਕਿਹੜਾ ਲਾਇਆ ਜਾਵੇ ਵਿੱਦਿਆ ਪੜ੍ਹਾਉਣ ਲਈ। ਜਦੋਂ ਸਭ ਪਾਸੇ ਨਿਗਾਹ ਮਾਰੀ ਤੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਨਿਗਾਹ ਟਿਕੀ। ਬਾਬਾ ਬੁੱਢਾ ਸਾਹਿਬ ਜੀ ਜਿਸ ਵੇਲੇ ਆਏ, ਇੱਕ ਥਾਲ ਦੇ ਵਿੱਚ ਕੁਝ ਮਠਿਆਈ, ਇੱਕ ਦਸਤਾਰ, ਕੁਝ ਮਾਇਆ, ਕਿਉਂਕਿ ਉਸਤਾਦੀ ਸ਼ਾਗਿਰਦੀ ਦੀ ਇਹ ਮਰਿਆਦਾ ਹੈ ਕਿ ਜਦੋਂ ਉਸਤਾਦ ਦੇ ਕੋਲ ਬੱਚੇ ਨੂੰ ਵਿੱਦਿਆ ਪੜ੍ਹਨ ਵਾਸਤੇ ਪੁਰਾਣੇ ਸਮਿਆਂ ਵਿੱਚ ਭੇਜਿਆ ਜਾਂਦਾ, ਉਸਤਾਦ ਨੂੰ ਦਸਤਾਰ ਭੇਟ ਕੀਤੀ ਜਾਂਦੀ, ਮਿਸ਼ਟਾਨ ਭੇਟ ਕੀਤਾ ਜਾਂਦਾ, ਜਥਾ ਸ਼ਕਤ ਮਾਇਆ ਭੇਟ ਕੀਤੀ ਜਾਂਦੀ। ਉਸੇ ਮਰਿਆਦਾ ਦਾ ਪਾਲਣ ਸਤਿਗੁਰੂ 5ਵੇਂ ਪਾਤਸ਼ਾਹ ਨੇ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਉਹ ਥਾਲ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਵਾਈ। ਆਖਿਆ, ਬਾਬਾ ਜੀ, ਤੁਸੀਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿੱਦਿਆ ਪੜ੍ਹਾਓ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਬੜੇ ਨਿਮਰਤਾ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ, ਮੈਂ ਤਾਂ ਸਿੱਧਾ ਸਾਧਾ ਜੱਟ ਜ਼ਿਮੀਂਦਾਰ ਆਦਮੀ ਹਾਂ, ਆਪ ਜੀ ਦੇ ਖੇਤਾਂ 'ਚ ਹਲ ਵਾਹੁੰਦਾ, ਕਿਹੜੀ ਫਸਲ ਕਦੋਂ ਬੀਜਣੀ ਹੈ, ਕਦੋਂ ਵੱਢਣੀ ਹੈ, ਮੈਨੂੰ ਇਹ ਗਿਆਨ ਹੈ, ਪਰ ਆ ਵਿੱਦਿਆ ਮਹਾਰਾਜ ਜੀ ਮੈਂ ਕਦੇ ਪੜ੍ਹੀ ਨਹੀਂ ਤੇ ਪੜ੍ਹਾਵਾਂ ਕਿਵੇਂ। 5ਵੇਂ ਪਾਤਸ਼ਾਹ ਗੁਰਦੇਵ ਕਹਿਣ ਲੱਗੇ, ਬਾਬਾ ਜੀ, ਜਿਹੜੀ ਵਿੱਦਿਆ ਤੁਹਾਨੂੰ ਨਹੀਂ ਆਉਂਦੀ ਉਹ ਵਿਧਾਤੇ ਨੇ ਸੰਸਾਰ 'ਚ ਰਚੀ ਨਹੀਂ ਹੈ। ਆਖੋ ਸਤਨਾਮ ਸ੍ਰੀ। ਜਦੋਂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬ੍ਰਹਮ ਵਿੱਦਿਆ ਦਾ ਦਾਨ ਦਿੱਤਾ, ਉਦੋਂ ਸਮਸਤ ਵਿੱਦਿਆ ਤੁਹਾਡੇ ਸਰਬਖ ਅੰਦਰ ਆ ਕੇ ਪ੍ਰਗਟ ਹੋ ਗਈ। ਗੁਰੂ ਖਾਲਸਾ ਜੀ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਰਮੋਰ ਗੁਰਸਿੱਖ ਹਨ। ਪਾਣੀ ਬੜੇ ਦਰਿਆਵਾਂ ਵਿੱਚ ਹੈ, ਨਦੀਆਂ ਵਿੱਚ ਹੈ, ਨਾਲਿਆਂ ਵਿੱਚ ਹੈ, ਪਰ ਪਾਣੀ ਦੀ ਹੱਦ ਸਮੁੰਦਰ ਨੂੰ ਮੰਨਿਆ ਜਾਂਦਾ। ਜਿੰਨਾ ਪਾਣੀ ਸਮੁੰਦਰ 'ਚ ਆ ਉਨਾ ਕਿਸੇ ਨਦੀ ਨਾਲੇ 'ਚ ਨਹੀਂ। ਰੌਸ਼ਨੀ ਨਾ ਦੀਵਿਆਂ ਵਿੱਚ ਜਗਦੀ ਹੈ, ਆਹ ਲਾਈਟਾਂ ਵਿੱਚ ਪ੍ਰਕਾਸ਼ ਹੈ, ਪਰ ਰੋਸ਼ਨੀ ਦੀ ਜਿਹੜੀ ਹੱਦ ਹੈ ਉਹ ਸੂਰਜ ਨੂੰ ਮੰਨਿਆ ਜਾਂਦਾ। ਜਿੰਨਾ ਪ੍ਰਕਾਸ਼ ਸੂਰਜ ਵਿੱਚ ਹੈ ਇਹਨਾਂ ਲਾਈਟਾਂ ਵਿੱਚ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਗੁਰਸਿੱਖ ਬੜੇ ਬੜੇ ਨਾਮ ਰਸੀਏ ਹਨ, ਇੱਕ ਦੂ ਇੱਕ ਝੜੰਦੀਆਂ ਨੇ, ਪਰ ਜੇ ਗੁਰਸਿੱਖੀ ਦੀ ਹੱਦ ਕਿਸੇ ਮਹਾਂਪੁਰਖ ਨੂੰ ਲਿਖਿਆ ਤਾਂ ਗੁਰਸਿੱਖੀ ਦੀ ਹੱਦ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਹਨ। ਗੁਰਸਿੱਖੀ ਕੀ ਅਵਧ ਅਧਾਰਾ, ਗੁਰਸਿੱਖੀ ਦੀ ਹੱਦ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਨੇ 2 ਗੁਰੂ ਸਾਹਿਬਾਨਾਂ ਨੂੰ ਵਿੱਦਿਆ ਪੜ੍ਹਾਈ ਹੈ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਔਰ 9ਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੂੰ ਗੁਰਮੁਖੀ ਪੜ੍ਹਾਈ, ਦਿਨਾਂ ਵਿੱਚ ਹੀ ਪੜ੍ਹ ਗਏ, ਉਹ ਤਾਂ ਆਪ ਪਰਮੇਸ਼ਰ ਨੇ ਲੀਲਾ ਹੀ ਕਰ ਰਹੇ ਨੇ, ਮਾਨਵੀ ਲੀਲਾ ਦਾ ਠਾਠ ਰਚ ਰਹੇ ਨੇ। ਜਦੋਂ ਵਿੱਦਿਆ ਪੜ੍ਹ ਗਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੂੰ ਕੋਲ ਬਿਠਾ ਕੇ ਬਚਨ ਕੀਤਾ। ਆਖਿਆ, ਹੇ ਗੁਰੂ ਹਰਗੋਬਿੰਦ ਸਾਹਿਬ, ਦੁਨੀਆਂ ਦੇ ਜਿਤਨੇ ਸ਼ਸਤਰ ਅਸਤਰ ਚਲਾਉਣ ਦੀ ਵਿੱਦਿਆ ਹੈ, ਘੋੜ ਸਵਾਰੀ ਤੋਂ ਲੈ ਕੇ ਨੇਜੇਬਾਜ਼ੀ, ਪਲੱਥੇਬਾਜ਼ੀ, ਪਟੇਬਾਜ਼ੀ ਦੀ ਵਿੱਦਿਆ, ਤੀਰਅੰਦਾਜ਼ੀ ਦੀ ਵਿੱਦਿਆ, ਜਿਤਨੀ ਵੀ ਸ਼ਸਤਰਾਂ ਅਸਤਰਾਂ ਦੀ ਵਿੱਦਿਆ ਹੈ, ਹੇ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਅੰਦਰ ਸਫੁਰਤ ਹੋ ਆਵੇ। ਬਚਨ ਹੀ ਕੀਤਾ ਤੇ ਸਾਰੇ ਸ਼ਸਤਰਾਂ ਅਸਤਰਾਂ ਦੀ ਵਿੱਦਿਆ 6ਵੇਂ ਪਾਤਸ਼ਾਹ ਜੀ ਦੇ ਅੰਦਰ ਪ੍ਰਗਟ ਹੋ ਗਈ। ਅੱਜ ਜਿਹੜੀ ਗੁਰੂ ਖਾਲਸੇ ਪੰਥ ਕੋਲ ਸ਼ਸਤਰ ਵਿੱਦਿਆ ਹੈ, ਇਹਦੇ ਮੁੱਢ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਹਨ। 6ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ। ਜਿਸ ਵੇਲੇ ਗੁਰਦੇਵ ਦੇ ਸਰੀਰ ਦੀ ਆਯੂ 11 ਬਰਸ ਦੀ ਹੋਈ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਤੋਂ ਪਹਿਲਾਂ ਲਾਹੌਰ ਦੀ ਧਰਤੀ ਤੋਂ 5 ਸਿੱਖ, ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ
ਭਾਈ ਪ੍ਰਾਣਾ ਜੀ ਪੰਜਾਂ ਸਿੱਖਾਂ ਨੂੰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਵਾਪਸ ਭੇਜਿਆ, ਉਰੇ ਬਚਨ ਕਹਿ ਕੇ ਭੇਜਿਆ ਕਿ ਜਾਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣਾ ਕਿ ਬਾਕੀ ਮਰਿਆਦਾ ਉਹੀ ਰੱਖਣੀ ਹੈ ਜਿਹੜੀ ਵੱਡਿਆਂ ਸਤਿਗੁਰਾਂ ਦੇ ਵੇਲੇ ਦੀ ਚੱਲਦੀ ਆਉਂਦੀ ਹੈ। ਹੁਣ ਇੱਕ ਨਵੀਂ ਮਰਿਆਦਾ ਗੁਰੂ ਘਰ ਵਿੱਚ ਸ਼ੁਰੂ ਕਰਨੀ ਹੈ, ਔਰ ਉਹ ਹੈ ਨਈ ਰੀਤ ਇੱਕ ਜੰਗ ਕੀ ਕੀਜੈ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਕਿ ਹੁਣ ਨਵੀਂ ਮਰਿਆਦਾ ਗੁਰੂ ਘਰ ਵਿੱਚ ਜੰਗ ਯੁੱਧ ਦੀ ਸ਼ੁਰੂ ਕਰਨੀ ਹੈ, ਜੰਗ ਯੁੱਧ ਦੀ ਪ੍ਰਾਰੰਭ ਕਰਨੀ ਹੈ। ਇਹ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਫਰਮਾਏ ਸਨ। ਛੇਵੇਂ ਪਾਤਸ਼ਾਹ ਜਿਸ ਵੇਲੇ 11 ਸਾਲ ਦੀ ਉਮਰ ਵਿੱਚ ਤਖ਼ਤ 'ਤੇ ਬਿਰਾਜਮਾਨ ਹੋਏ, ਮਸੰਦ ਸੇਲੀ ਅਤੇ ਟੋਪੀ ਲੈ ਕੇ ਆਏ ਜੋ ਪਹਿਲੀ ਮਰਿਆਦਾ ਸੀ। ਗੁਰਦੇਵ ਨੇ ਸੇਲੀ ਟੋਪੀ ਨੂੰ ਮੱਥਾ ਟੇਕਿਆ ਅਤੇ ਆਖਿਆ ਇਹ ਖਜ਼ਾਨੇ 'ਚ ਰੱਖ ਦਿਓ। ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਹੋਇਆ, ਧੰਨ ਬਾਬਾ ਬੁੱਢਾ ਸਾਹਿਬ ਜੀ, ਦੋ ਸ਼੍ਰੀ ਸਾਹਿਬਾਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਨਮੁਖ ਲੈ ਕੇ ਹਾਜ਼ਰ ਹੋਏ। ਗੁਰਦੇਵ ਨੇ ਦੋ ਤਲਵਾਰਾਂ ਆਪਣੇ ਗਾਤਰੇ ਧਾਰਨ ਕੀਤੀਆਂ ਅਤੇ ਨੱਥੇ ਅਤੇ ਅਬਦੁੱਲੇ ਵਰਗੇ ਢਾਡੀਆਂ ਨੇ ਗੁਰੂ ਸਾਹਿਬ ਦੇ ਸਨਮੁਖ ਵਾਰ ਗਾਈ, ਦੋ ਸ਼ਮਸ਼ੀਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਲੋਕਾਂ ਪੁੱਛਿਆ ਸੀ ਮਹਾਰਾਜ ਆਮ ਲੋਕ ਤਾਂ ਇੱਕ ਤਲਵਾਰ ਪਾਉਂਦੇ ਆ ਗਾਤਰੇ, ਆਪ ਜੀ ਨੇ ਦੋ ਸ਼੍ਰੀ ਸਾਹਿਬਾਂ ਧਾਰਨ ਕੀਤੀਆਂ। ਗੁਰਦੇਵ ਕਹਿੰਦੇ ਇੱਕ ਨਾਲ ਮੀਰਾਂ ਦੀ ਮੀਰੀ ਹਰਾਂਗੇ, ਇੱਕ ਨਾਲ ਪੀਰਾਂ ਦੀ ਪੀਰੀ ਹਰਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਗੁਰਦੇਵ ਨੇ ਖੁਦ ਆਪਣੇ ਹੱਥੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਥੜਾ ਬਣਾਇਆ, ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਗੁਰਦੇਵ ਨੇ ਆਪਣੇ ਸਿੱਖਾਂ ਨੂੰ ਰਾਜ ਕਰਨ ਦਾ ਸੰਕਲਪ ਦਿੱਤਾ। ਜਿਹੜਾ ਰਾਜ ਕਰਨ ਦਾ ਸੰਕਲਪ ਹੈ ਨਾ, ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਕਿਉਂਕਿ ਤਖ਼ਤ ਰਾਜਿਆਂ ਦੇ ਹੁੰਦੇ ਹੈ, ਤਖ਼ਤ ਬਾਦਸ਼ਾਹਾਂ ਦੇ ਹੁੰਦੇ ਹੈ। ਜਦੋਂ ਦੁਨੀਆਂ ਦੇ ਤਖ਼ਤ ਝੂਠੇ ਸਾਬਤ ਹੋਣ ਲੱਗ ਪਏ, ਦੁਨੀਆਂ ਦੇ ਤਖ਼ਤਾਂ ਤੋਂ ਫੈਸਲੇ ਆਉਣ ਲੱਗ ਪਏ ਕਿ ਸ਼ਾਂਤੀ ਦੇ ਮੁਜੱਸਮੇ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਜਾਵੇ, ਜਿਨ੍ਹਾਂ ਤਖ਼ਤਾਂ ਤੋਂ ਬੇਇਨਸਾਫੀਆਂ ਹੋਣ ਲੱਗ ਪਈਆਂ, ਫਿਰ ਉਹਨਾਂ ਸਾਰਿਆਂ ਝੂਠਿਆਂ ਤਖ਼ਤਾਂ ਤੋਂ ਸਰਵੋਤਮ ਤਖ਼ਤ, ਉੱਚਾ ਤਖ਼ਤ, ਸ਼੍ਰੀ ਅਕਾਲ ਦਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਚਿਆ ਔਰ ਖਾਲਸੇ ਨੂੰ ਸਿੱਖਾਂ ਨੂੰ ਰਾਜ ਕਰਨ ਦਾ ਸੰਕਲਪ ਦਿੱਤਾ। ਜਿਹੜਾ ਪਾਤਸ਼ਾਹੀ ਕਰਨ ਦਾ ਦਾਅਵਾ ਹੈ ਨਾ, ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬਚਨ ਲਿਖੇ ਨੇ, ਹਮ ਰਾਖਤ ਪਾਤਸ਼ਾਹੀ ਦਾਅਵਾ, ਪਾਤਸ਼ਾਹੀ ਕਰਨ ਦਾ ਦਾਅਵਾ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਲੋਕਾਂ ਨੇ ਗੱਲਾਂ ਵੀ ਕੀਤੀਆਂ, ਆਖੇ ਜੀ ਇਹ ਕੋਈ ਗੁਰੂਆਂ ਦਾ ਕੰਮ ਹੈ, ਸ਼ਸਤਰ ਰੱਖਣੇ, ਫੌਜਾਂ ਭਰਤੀ ਕਰਨੀਆਂ, ਸ਼ਿਕਾਰ 'ਤੇ ਚੜ੍ਹਨਾ, ਰਾਜਿਆਂ ਬਾਦਸ਼ਾਹਾਂ ਨਾਲ ਮਿਲਣਾ। ਕਹਿੰਦੇ ਇਹ ਕੋਈ ਗੁਰੂਆਂ ਦੇ ਕੰਮ ਥੋੜ੍ਹੀ ਹੈ, ਪਹਿਲੇ ਪੰਜ ਗੁਰੂ ਸਾਹਿਬਾਨ ਕਿੰਨਾ ਸ਼ਾਂਤੀ ਭਗਤੀ ਦਾ ਉਪਦੇਸ਼ ਦਿੰਦੇ। ਭਾਈ ਗੁਰਦਾਸ ਸਾਹਿਬ ਜੀ ਨੇ ਉਸ ਵੇਲੇ ਦੇ ਲੋਕਾਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਆਪਣੀ ਬਾਣੀ 'ਚ, ਕਿ ਲੋਕਾਂ ਨੇ ਮੂੰਹ ਚੜ੍ਹਾ ਚੜ੍ਹਾ ਕੇ ਗੱਲਾਂ ਕੀਤੀਆਂ ਜਿਹੜੇ ਕੱਚੇ ਪਿੱਲੇ ਸਨ। ਕਹਿੰਦੇ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ, ਵੀ ਪਹਿਲੇ ਗੁਰੂ ਮੰਜੀ 'ਤੇ ਬਹਿ ਕੇ ਸ਼ਾਂਤੀ ਭਗਤੀ ਦਾ ਉਪਦੇਸ਼ ਦਿੰਦੇ, ਇਹਨਾਂ ਕੁੱਤੇ ਰੱਖ ਲਏ ਆ, ਫੌਜ ਰੱਖ ਲਈ ਹੈ, ਇਹ ਸ਼ਿਕਾਰ 'ਤੇ ਚੜ੍ਹਦੇ ਹੈ, ਪੈਂਦੇ ਖਾਂ ਵਰਗੇ ਮੁਸਲਮਾਨ ਇਹਨਾਂ ਨੇ ਆਪਣੇ ਕੋਲ ਰੱਖ ਲਏ ਹੈ। ਬੜੀਆਂ ਬੜੀਆਂ ਗੱਲਾਂ ਲੋਕਾਂ ਨੇ ਕੀਤੀਆਂ, ਪਰ ਜਿਹੜੇ ਸ਼ਰਧਾਵਾਨ ਸਿੱਖ ਸੀ ਉਹ ਜਾਣਦੇ ਨੇ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਕਰ ਰਹੇ ਹਨ ਉਹ ਸਾਡੇ ਭਲੇ ਵਿੱਚ ਕਰ ਰਹੇ ਹਨ। ਗੁਰੂ ਖਾਲਸਾ ਜੀ, ਗੁਰੂ ਖਾਲਸੇ ਪੰਥ ਦੇ ਇੱਕ ਮਹਾਨ ਵਿਦਵਾਨ ਹੋਏ ਡਾਕਟਰ ਤਾਰਨ ਸਿੰਘ ਜੀ। ਇੱਕ ਜਗ੍ਹਾ 'ਤੇ ਡਾਕਟਰ ਤਾਰਨ ਸਿੰਘ ਜੀ ਲਿਖਦੇ ਹੈ ਕਿ ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ। ਇਹ ਬਚਨ ਧਿਆਨ ਨਾਲ ਸੁਣਨ ਵਾਲਾ ਹੈ ਕਿ ਸਿੱਖ ਕਦੇ ਵੀ ਗੁਰੂ ਦੀ ਗੱਤ ਨਹੀਂ ਜਾਣ ਸਕਦਾ। ਅਸੀਂ ਤਾਂ ਹੀ ਰੋਜ਼ ਪੜ੍ਹਦੇ ਹਾਂ ਤੁਮਰੀ ਗੱਤ ਮਿਤ ਤੁਮ ਹੀ ਜਾਨੀ। ਸਿੱਖ ਕਦੇ ਆਪਣੇ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਪਰ ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਫਿਰ ਉਹ ਸਿੱਖ ਸਿੱਖ ਨਹੀਂ ਰਹਿੰਦਾ, ਉਹ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਹੋ ਜਾਂਦਾ ਹੈ। ਹੁਣ ਕਿਵੇਂ ਜਾਣਨ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਰਮਜ ਕੀ ਹੈ, ਉਹ ਕਿਉਂ ਇਹ ਸਾਰਾ ਵਰਤਾਰਾ ਵਰਤਾ ਰਹੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਫੌਜਾਂ ਭਰਤੀ ਕੀਤੀਆਂ,
ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਸ਼ਹਿਰ ਦੇ ਵਿੱਚ ਇੱਕ ਸਥਾਨ ਹੈ ਗੁਮਟਾਲਾ। ਉਹਦੇ ਲਾਗੇ ਮਹਾਰਾਜ ਜੀ ਸ਼ਿਕਾਰ ਖੇਡਣ ਗਏ। ਉਧਰੋਂ ਸ਼ਾਹਜਹਾਨ ਬਾਦਸ਼ਾਹ ਵੀ ਉੱਥੇ ਸ਼ਿਕਾਰ ਖੇਡਣ ਆਇਆ ਹੋਇਆ ਤੇ ਉਹਦਾ ਇੱਕ ਬਾਜ ਉੱਡ ਕੇ ਸਤਿਗੁਰਾਂ ਵੱਲ ਆ ਗਿਆ। ਪੰਛੀਆਂ ਦਾ ਇਹ ਨਿਯਮ ਹੁੰਦਾ ਕਿ ਪੰਛੀ ਉੱਡ ਕੇ ਜਿਹਦੇ ਕੋਲ ਚਲੇ ਜਾਣ ਉਹੀ ਉਹਦਾ ਮਾਲਕ ਹੁੰਦਾ। ਹੁਣ ਤਾਂ ਹੀ ਆ ਜਿਹੜੇ ਕਬੂਤਰ ਵਗੈਰਾ ਰੱਖਦੇ ਆ, ਜੇ ਕਬੂਤਰ ਇੱਕ ਦੇ ਖੁੱਡੇ ਦੇ ਦੂਜੇ ਦੇ ਜਾ ਬੈਠੇ ਤੇ ਫਿਰ ਉਹੀ ਉਹਦਾ ਮਾਲਕ ਸਦੀਂਦਾ। ਤੋ ਉਸ ਨਿਯਮ ਤਹਿਤ ਉਹ ਬਾਜ ਸਿੱਖਾਂ ਨੇ ਪਕੜ ਲਿਆ। ਸਿਪਾਹੀ ਆਏ ਪਿੱਛੇ ਲੱਭਦੇ ਲਭਾਉਂਦੇ, ਮਹਾਰਾਜ ਜੀ ਦੇ ਸਿੱਖਾਂ ਨਾਲ ਆ ਕੇ ਉਹਨਾਂ ਬਦਸਲੂਕੀ ਕੀਤੀ। ਛੇਵੇਂ ਪਾਤਸ਼ਾਹ ਨੇ ਆਖਿਆ ਭਾਈ ਪ੍ਰੇਮ ਨਾਲ ਆ ਕੇ ਵਿਨਿਮਰ ਹੋ ਕੇ ਮੰਗਦੇ ਤੇ ਮਿਲ ਜਾਂਦਾ, ਨਾਲੇ ਬਾਦਸ਼ਾਹ ਨੇ ਭਾਜੀ ਪਾਈ ਸੀ। ਸਾਡਾ ਸਿੱਖ ਕਾਬਲ ਤੋਂ 1.25 ਲੱਖ ਰੁਪਏ ਦੀ ਲਾਗਤ ਦਾ ਘੋੜਾ ਲੈ ਕੇ ਆਇਆ ਸੀ ਤੇ ਬਾਦਸ਼ਾਹ ਨੇ ਖੋਇਆ ਸੀ, ਤੇ ਅੱਜ ਇਹ ਬਾਜ ਅਸੀਂ ਖੋਇਆ ਤਾਂ ਨਹੀਂ ਹੈ, ਆਪਣੇ ਆਪ ਸਾਡੇ ਕੋਲ ਆਇਆ, ਅਸੀਂ ਨਹੀਂ ਮੋੜਨਾ। ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਕਿ ਅੱਜ ਬਾਜ ਖੋਇਆ, ਆਉਣ ਵਾਲੇ ਸਮੇਂ 'ਚ ਉਹਦਾ ਤਾਜ ਵੀ ਖੋਵਾਂਗੇ, ਤਖ਼ਤ ਵੀ ਖੋਵਾਂਗੇ ਤੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਕੇ ਨਿਵਾਜਾਂਗੇ। ਅੱਜ ਤੋਂ 700 ਸਾਲ ਦਾ ਪੁਰਾਣਾ ਇਤਿਹਾਸ ਵੇਖ ਲਈਏ, ਕਦੇ ਕਿਸੇ ਬਾਦਸ਼ਾਹ ਨੂੰ ਇਹ ਗੱਲ ਚੈਲੰਜ ਕਰਕੇ ਕਿਸੇ ਨੇ ਨਹੀਂ ਸੀ ਆਖੀ। ਤਾਂ ਹੀ ਤਾਂ ਕਿਹਾ ਸੀ ਨੱਥੇ ਅਬਦੁੱਲੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਬੜਾ ਵੱਡਾ ਚੈਲੰਜ ਸੀ। ਜਹਾਂਗੀਰ ਦੀ ਪੱਗ ਕੀ ਹੈ ਮਹਾਰਾਜ? ਦਸਤਾਰ ਤਾਂ ਆਪ ਜੀ ਦੇ ਸੀਸ ਤੇ ਸੋਭਦੀ ਹੈ। ਜਿਸ ਵੇਲੇ ਬਾਦਸ਼ਾਹ ਨੂੰ ਇਹ ਪਤਾ ਲੱਗਾ, ਉਹਨੇ ਉਸੇ ਵੇਲੇ ਮੁਖਲਸ ਖਾਨ ਦੀ ਅਗਵਾਈ ਵਿੱਚ 7000 ਸਿਪਾਹੀਆਂ ਦੀ ਫੌਜ ਭੇਜੀ। ਇੱਧਰ ਗੁਰੂ ਘਰ ਵਿੱਚ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਬਰਾਤ ਆਉਣੀ ਸੀ ਇੱਕ ਦਿਨ ਛੱਡ ਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਭਾਗਸ਼ਾਲੀ ਸਪੁੱਤਰੀ ਹੈ ਬੀਬੀ ਵੀਰੋ, ਉਧਰੋਂ ਜੰਗ ਦੀਆਂ ਤਿਆਰੀਆਂ ਹੋ ਗਈਆਂ। ਰਾਤ ਦੇ ਸਮੇਂ ਦੁਸ਼ਮਣ ਦੀ ਫੌਜ ਚੜ੍ਹ ਕੇ ਆਈ। ਲਾਹੌਰ ਤੋਂ ਇੱਕ ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਦੁਸ਼ਮਣ ਦੀ ਫੌਜ ਆ ਗਈ ਹੈ। ਗਰੀਬ ਨਵਾਜ ਪਾਤਸ਼ਾਹ ਨੇ 25 ਸਿੱਖਾਂ ਦਾ ਇੱਕ ਜਥਾ ਲੋਹਗੜ੍ਹ ਸਾਹਿਬ, ਜਿੱਥੇ ਭਾਈ ਬੱਲੂ ਜੀ, ਭਾਈ ਤਿਲਕੂ ਜੀ ਵਰਗੇ ਬੜੇ ਬੜੇ ਯੋਧੇ ਸਿੱਖ, ਮਹਾਰਾਜ ਜੀ ਨੇ ਭੇਜੇ ਕਿ ਦੁਸ਼ਮਣ ਨੇ ਲੋਹਗੜ੍ਹ ਸਾਹਿਬ ਵਾਲੇ ਪਾਸਿਓਂ ਹਮਲਾ ਕਰਨਾ, ਪਹਿਲਾਂ ਉੱਥੇ ਦੁਸ਼ਮਣ ਨੂੰ ਰੋਕਣਾ। ਜਦੋਂ ਦੁਸ਼ਮਣ ਨੇੜੇ ਆਉਣ ਲੱਗਾ, ਇੱਕ ਦੋ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ ਜੇ ਕਿਤੇ ਤੋਪ ਹੁੰਦੀ ਨਾ ਤੋਪ, ਤੇ ਮਹਾਰਾਜ ਆਉਂਦੇ ਹੋਏ ਦੁਸ਼ਮਣ ਦਾ ਤੋਪਾਂ ਦੇ ਗੋਲਿਆਂ ਨਾਲ ਸਵਾਗਤ ਕਰਦੇ, ਤੇ ਦੁਸ਼ਮਣ ਨੂੰ ਵੀ ਕੰਨ ਹੁੰਦੇ ਵੀ ਅਸੀਂ ਕਿੱਥੇ ਆਏ ਹਾਂ। ਪਾਤਸ਼ਾਹ ਨੇ ਆਖਿਆ ਸਾਹਮਣੇ ਲੱਕੜਾ ਪਿਆ ਬੇਰੀ ਦਾ, ਇਹ ਲੈ ਜਾਓ ਤੇ ਇਹ ਜਾ ਕੇ ਤੋਪ ਚਲਾਓ ਇਹਦੇ ਨਾਲ। ਸਿੱਖ ਕਹਿੰਦੇ ਮਹਾਰਾਜ ਉਹ ਨਿਆਣੇ ਥੋੜ੍ਹੀ ਆ ਜਿਹੜੇ ਚੜ੍ਹ ਕੇ ਆਉਂਦੇ ਆ, ਵੀ ਲੱਕੜ ਦੇ ਨਾਲ ਥੋੜ੍ਹੀ ਡਰਨਗੇ। ਪਾਤਸ਼ਾਹ ਕਹਿੰਦੇ ਇਉਂ ਕਰੋ, ਇਹਦੇ ਵਿੱਚ ਰੇਤ, ਬਜਰੀ, ਮਿੱਟੀ, ਕੰਕਰ ਭਰ ਕੇ ਪਿੱਛੋਂ ਤੋੜਾ ਤੁਖਾਓ, ਇਹਦੇ ਵਿੱਚੋਂ ਤੋਪ ਦੇ ਗੋਲੇ ਦਗਣਗੇ ਤੇ ਵੈਰੀਆਂ ਦੇ ਮੂੰਹ ਟੁੱਟਣਗੇ। ਕਹਿੰਦੇ ਸਿੱਖਾਂ ਨੇ 7 ਬਚਨ ਕਿਹਾ, 7 ਬਚਨੀਆਂ ਸਿੱਖ ਸੀ ਪੁਰਾਤਨ, ਅੱਜ ਦੇ ਸਿੱਖ ਤਾਂ 8 ਬਚਨੀਆਂ ਹੋ ਗਏ ਆ, 7 ਸੁੱਤ ਕੋਈ ਨਹੀਂ ਜੇ, ਮੇਰੇ ਸਮੇਤ ਆਪਾਂ ਸਾਰੇ 8 ਬਚਨੀਆਂ ਆ ਜੀ, 7 ਬਚਨੀਆਂ ਨਹੀਂ। ਹਾਂ 8 ਬਚਨੀਆਂ ਤਾਂ ਵੀ 7 ਬਚਨ ਤਾਂ ਹੁੰਦਾ ਵੀ ਜੋ ਕਹਿਤਾ 7, ਅਸੀਂ ਆਪਣਾ 8ਵਾਂ ਅੱਗੋਂ ਜ਼ਰੂਰ ਕਹਿਣਾ ਹੁੰਦਾ, ਨਾ ਮਹਾਰਾਜ ਇੱਦਾਂ ਨਹੀਂ। ਇਸ ਕਰਕੇ 8 ਬਚਨੀਆਂ ਜ਼ਿਆਦਾ ਅੱਜ ਕੱਲ੍ਹ, ਪੁਰਾਣੇ ਸਮੇਂ 'ਚ 7 ਬਚਨੀਆਂ ਜ਼ਿਆਦਾ ਸੀ, ਤਾਂ ਹੀ ਏਕਤਾ ਸੀ, ਇਤਫਾਕ ਸੀ। ਹੁਣ 8 ਬਚਨੀਆਂ ਹੋ ਗਿਆ ਤੇ ਵੱਖਰੀਆਂ ਵੱਖਰੀਆਂ ਸਾਡੀਆਂ ਧਿਰਾਂ ਬਣ ਗਈਆਂ, ਵੱਖੋ ਵੱਖਰੇ ਸਾਡੇ ਮੂੰਹ, ਜਿੰਨੇ ਮੂੰਹ ਉਨੀਆਂ ਅਸੀਂ ਗੱਲਾਂ ਬਣਾ ਲਈਆਂ। ਖੈਰ ਉਹਨਾਂ 7 ਬਚਨ ਕਿਹਾ, ਉਹ ਲੱਕੜ ਦੇ ਖੋਲ ਦੇ ਵਿੱਚ ਸਿੱਖਾਂ ਨੇ ਜਦੋਂ ਮਿੱਟੀ ਕੰਕਰ ਭਰ ਕੇ ਚਲਾਇਆ, ਉਹ ਤੋਪ ਦੇ ਗੋਲੇ ਜਦੋਂ ਦੱਗ ਕੇ ਵੈਰੀਆਂ ਤੇ ਪਏ ਤੇ ਵੈਰੀ ਇੱਕਦਮ ਹੱਕੇ ਬੱਕੇ ਰਹਿ ਗਏ ਵੀ ਅਸੀਂ ਤਾਂ ਆਖਿਆ ਸੀ ਵੀ ਚੁੱਪ ਚਪੀਤੇ ਜਾ ਫੜਾਂਗੇ, ਇਹਨਾਂ ਨੂੰ ਤਾਂ ਖਬਰ ਹੋ ਗਈ ਤੇ ਲੜਨ ਨੂੰ ਬੈਠੇ ਆ। ਉਹ ਲੱਕੜ ਦਾ ਤੋਪ ਦਾ ਖੋਲ ਅੱਜ ਵੀ ਲੋਹਗੜ੍ਹ ਸਾਹਿਬ ਪਿਆ ਹੋਇਆ, ਉੱਥੇ ਪਹਿਲੀ ਜੰਗ ਮਨਾਈ ਜਾਂਦੀ ਹੈ ਬੜੀ ਸ਼ਰਧਾ ਨਾਲ ਉੱਥੋਂ ਦੀ ਸੰਗਤ ਵੱਲੋਂ। ਦਾਸ ਤਕਰੀਬਨ ਹਰ ਸਾਲ ਉੱਥੇ ਹਾਜ਼ਰੀ ਭਰਦਾ। ਪਿਛਲਾ ਮਹੀਨਾ ਜਿਹੜਾ ਲੰਘ ਕੇ ਗਿਆ, ਜੂਨ ਦੀ ਸਮਾਪਤੀ ਦੇ ਮਹੀਨੇ 'ਚ ਉੱਥੇ ਉਹ ਜੋੜ ਮੇਲੇ ਮਨਾਏ ਜਾਂਦੇ ਆ।
ਪਹਿਲੀ ਜੰਗ ਪਹਿਲੀ ਫਤਿਹ। ਉੱਥੇ ਜੰਗ ਸ਼ੁਰੂ ਹੋਇਆ, ਬੜਾ ਭਾਰੀ ਗਹਿ ਗੱਚ ਜੰਗ ਸ਼ੁਰੂ ਹੋਇਆ। ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਪਰਿਵਾਰ ਨੂੰ ਇੱਥੋਂ ਬਾਹਰ ਭੇਜਿਆ ਜਾਵੇ। ਗੁਰੂ ਕੇ ਮਹਿਲਾਂ 'ਚੋਂ ਪਰਿਵਾਰ ਸੱਦ ਕੇ ਜਿੱਥੇ ਗੁਰਦੁਆਰਾ ਰਾਮਸਰ ਸਾਹਿਬ ਹੈ ਉਸ ਪਾਸੇ ਪਰਿਵਾਰ ਇਕੱਠਾ ਕੀਤਾ। ਛੇਵੇਂ ਪਾਤਸ਼ਾਹ ਜਦੋਂ ਜਾ ਕੇ ਵੇਖਿਆ ਵੀ ਬੀਬੀ ਵੀਰੋ ਦੀ ਨਾਲ ਆਏ। ਬੀਬੀ ਵੀਰੋ ਜੀ ਕਿਤੇ ਆਪਣੀਆਂ ਗੁੱਡੀਆਂ ਅਤੇ ਪਟੋਲੇ ਜਿਵੇਂ ਪੁਰਾਣੀਆਂ ਬੱਚੀਆਂ ਦੇ ਸ਼ੌਂਕ ਹੁੰਦੇ ਉਹ ਘਰ 'ਚ ਪਏ ਅਤੇ ਉਹ ਸਾਂਭਣ ਲੱਗ ਪਏ। ਅਤੇ ਮਾਤਾਵਾਂ ਦੇ ਮਨ 'ਚ ਇਸ ਗੱਲ ਦਾ ਸੰਦੇਹ ਰਿਹਾ ਵੀ ਮਾਤਾ ਦਮੋਦਰੀ ਨੇ ਸੋਚਿਆ ਵੀ ਮਾਤਾ ਨਾਨਕੀ ਨੇ ਵੀਰੋ ਨੂੰ ਲੈਣ ਦਾ ਹੋਣਾ, ਮਾਤਾ ਨਾਨਕੀ ਨੇ ਸੋਚਿਆ ਵੀ ਸ਼ਾਇਦ ਮਾਤਾ ਮਰਵਾਈ ਜੀ ਨਾਲ ਹੋਣਗੇ। ਉਸੇ ਭੁਲੇਖੇ 'ਚ ਬੀਬੀ ਵੀਰੋ ਜੀ ਪਿੱਛੇ ਰਹਿ ਗਏ। ਜਦੋਂ ਵੇਖਿਆ ਵੀ ਵੀਰੋ ਜੀ ਨਹੀਂ ਆਏ, ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਜੇਠਾ ਜੀ ਨੂੰ ਔਰ ਉਹਨਾਂ ਦੇ ਨਾਲ ਇੱਕ ਹੋਰ ਗੁਰਸਿੱਖ ਨੂੰ ਹੁਕਮ ਕੀਤਾ ਵੀ ਤੁਸੀਂ ਜਾਓ, ਜਾ ਕੇ ਵੀਰੋ ਨੂੰ ਲੈ ਕੇ ਆਓ। ਵੇਖੋ ਜੰਗ ਦਾ ਨਿਯਮ, ਆਖਿਆ ਤੁਸੀਂ ਜਾਣਾ ਅਤੇ ਬੀਬੀ ਵੀਰੋ ਨੇ ਦਰਵਾਜ਼ਾ ਨਹੀਂ ਖੋਲ੍ਹਣਾ ਕਿਉਂਕਿ ਉਹਨੂੰ ਪਤਾ ਕਿ ਬਾਹਰ ਤੁਰਕਾਂ ਦੀ ਫੌਜ ਹੈ, ਹੋ ਸਕਦਾ ਤੁਰਕਾਂ ਦੇ ਸਿਪਾਹੀ ਹੋਵਣ। ਇੱਦਾਂ ਕਰੋ, ਆਹ ਸਾਡੇ ਹੱਥ ਦਾ ਸਿਮਰਨਾ ਹੈ, ਇਹ ਲੈ ਜਾਓ। ਦਰਵਾਜ਼ੇ ਦੇ ਅੰਦਰ ਜਦੋਂ ਕਰੋਗੇ ਵੀਰੋ ਜੀ ਵੇਖਣਗੇ ਵੀ ਸਾਡੇ ਪਿਤਾ ਜੀ ਦੇ ਹੱਥ ਦਾ ਹੈ, ਫਿਰ ਉਹ ਦਰਵਾਜ਼ਾ ਖੋਲ੍ਹਣਗੇ। ਇਸੇ ਤਰ੍ਹਾਂ ਹੀ ਹੋਇਆ। ਭਾਈ ਜੇਠਾ ਜੀ ਜਿਸ ਵੇਲੇ ਗੁਰੂ ਕੇ ਮਹਿਲਾਂ 'ਚ ਗਏ, ਦਰਵਾਜ਼ਾ ਖੜਕਾਇਆ, ਬੀਬੀ ਵੀਰੋ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਆ ਇੱਥੇ ਦੁਸ਼ਮਣ ਫਿਰਦੇ ਹੈ, ਮੈਨੂੰ ਨਹੀਂ ਭਰੋਸਾ ਤੂੰ ਕੌਣ ਹੈ ਬਾਹਰ ਖੜਾ। ਭਾਈ ਜੇਠਾ ਜੀ ਨੇ ਉਹ ਸਿਮਰਨਾ ਅੰਦਰ ਕੀਤਾ ਅਤੇ ਬੀਬੀ ਜੀ ਨੇ ਝਾਟੀ ਦਰਵਾਜ਼ਾ ਖੋਲ੍ਹ ਦਿੱਤਾ। ਘੋੜੇ 'ਤੇ ਬਿਠਾ ਕੇ ਦੋਵੇਂ ਗੁਰਸਿੱਖ ਜਦੋਂ ਆਏ ਛੇਵੇਂ ਪਾਤਸ਼ਾਹ ਜੀ ਦੇ ਪਾਸ, ਭਾਈ ਸਾਹਿਬ ਭਾਈ ਲੰਗਾਹ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੁਸੀਂ ਪਰਿਵਾਰ ਲੈ ਕੇ 100 ਸਿੱਖਾਂ ਦੀ ਸਿਪਾਹੀ ਦਾ ਫੌਜ ਦਾ ਟੁਕੜੀ ਉਹ ਪਰਿਵਾਰ ਦੀ ਰਾਖੀ ਲਈ ਨਾਲ ਭੇਜੀ ਵੀ ਤੁਸੀਂ ਚਬਾਲ ਜਾਓ। ਅਤੇ ਬਰਾਤ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਵਿਆਹ ਦੀ ਤਰੀਕ ਉਹੀ ਰਹੇਗੀ ਅਤੇ ਤੁਸੀਂ ਬਰਾਤ ਲੈ ਕੇ ਚਬਾਲ ਆਉਣਾ ਅਤੇ ਵਿਆਹ ਚਬਾਲ ਦੀ ਧਰਤੀ 'ਤੇ ਹੋਵੇਗਾ। ਕੈਸਾ ਨਿਯਮ ਪਾਤਸ਼ਾਹ, ਉੱਧਰ ਜੰਗ ਵੀ ਹੋ ਰਿਹਾ, ਵਿਆਹ ਦੀਆਂ ਤਿਆਰੀਆਂ ਵੀ ਚੱਲ ਰਹੀਆਂ। ਜਿਸ ਵੇਲੇ ਪਰਿਵਾਰ ਉਸ ਪਾਸੇ ਭੇਜ ਦਿੱਤਾ, ਗੁਰਦੇਵ ਦੇ ਹੁਣ ਭੌਹਾਂ ਚੜੀਆਂ, ਮੁਛਹਿਰਿਆਂ 'ਤੇ ਹੱਥ ਮਾਰੇ, ਆਖਿਆ ਉਹ ਗੁਰੂ ਕੇ ਸਿੱਖੋ ਹੁਣ ਬਹਾਦਰੀ ਨਾਲ ਖੂਬ ਦਲੇਰੀ ਨਾਲ ਲੜੀਏ। ਦਿਨ ਚੜ੍ਹਦਿਆਂ ਤਾਂ ਹੀ 7,000 ਫੌਜ ਵਿੱਚੋਂ ਤਕਰੀਬਨ 6,000 ਦੇ ਨੇੜੇ ਫੌਜ ਜਿਹੜੀ ਸੀ ਉਹ ਮਾਰ ਕੇ ਸਤਿਗੁਰੂ ਜੀ ਔਰ ਸਤਿਗੁਰਾਂ ਦੇ ਸਿੱਖਾਂ ਨੇ ਮਿਟਾ ਦਿੱਤੀ ਸੀ। 1,000 ਕੀ ਬੰਦਾ ਬਚਿਆ ਸੀ। ਮੁਖਲਸਖਾਂ ਹੈਰਾਨ ਸੀ ਕਿ ਮੇਰੇ ਨਾਲ ਦੇ ਸਾਰੇ ਸਿਪਾਹੀ ਮਾਰੇ ਜਾ ਚੁੱਕੇ ਨੇ। ਮੁਖਲਸਖਾਨ ਦੇ ਨਾਲ ਉਹਦੇ 2 ਜਰਨੈਲ ਬਾਕੀ ਰਹਿ ਗਏ ਸਨ। ਇਹਨੇ ਸੁਨੇਹਾ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਕਿਹਾ ਜੀ ਬਾਜ ਦੇ ਦਿਓ ਅਤੇ ਤੁਸੀਂ ਨਾਲ ਚੱਲੋ ਅਤੇ ਤੁਹਾਨੂੰ ਮੈਂ ਬਾਦਸ਼ਾਹ ਕੋਲ ਲੈ ਕੇ ਚੱਲਦਾ ਅਤੇ ਬਾਦਸ਼ਾਹ ਨਾਲ ਤੁਹਾਡੀ ਸਾਂਝ ਕਰਾ ਦਿਆਂਗਾ। ਪਾਤਸ਼ਾਹ ਨੇ ਆਖਿਆ ਇਹ ਗੱਲ ਕੱਲ੍ਹ ਕਰਨੀ ਸੀ, ਹੁਣ ਤਾਂ ਜੰਗ ਸ਼ੁਰੂ ਹੋ ਚੁੱਕਾ ਹੈ, ਹੁਣ ਫੈਸਲਾ ਜੰਗ ਦੇ ਮੈਦਾਨ 'ਚ ਹੋਵੇਗਾ। ਤੂੰ ਕਹਿੰਦਾ ਸਾਡਾ ਬਾਦਸ਼ਾਹ ਨਾਲ ਮੇਲ ਕਰਾਏਗਾ, ਬਰੂਦ ਅਤੇ ਅੱਗ ਕਦੇ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਬਰੂਦ ਅਤੇ ਅੱਗ ਦਾ ਮੇਲ ਨਹੀਂ ਹੋ ਸਕਦਾ। ਝੂਠ ਦੇ ਉਸ ਕੂੜੇ ਬਾਦਸ਼ਾਹ ਨਾਲ ਜਿਹਨੇ ਫੌਜਾਂ ਚੜ੍ਹਾ ਕੇ ਗੁਰੂ ਨਾਨਕ ਸਾਹਿਬ ਦੇ ਘਰ 'ਤੇ ਭੇਜੀਆਂ, ਉਹਦੇ ਨਾਲ ਸਾਡਾ ਕਾਹਦਾ ਰਾਜੀਨਾਮਾ। ਹੁਣ ਤਾਂ ਫੈਸਲਾ ਜੰਗ ਦੇ ਮੈਦਾਨ 'ਚ ਹੋਵੇਗਾ। ਕਹਿੰਦੇ ਫਿਰ ਆਹਮੋ ਸਾਹਮਣੇ ਜੰਗ ਹੋਇਆ। ਮੁਖਲਸ ਖਾਨ ਦੇ ਜਿਹੜੇ 2 ਜਰਨੈਲ ਸੀ ਉਹਨਾਂ ਵਿੱਚੋਂ ਇੱਕ ਜਰਨੈਲ ਉਸਮਾਨ ਖਾਂ ਉਹਦਾ ਨਾਂ ਸੀ, ਉਹ ਪੈਂਦੇ ਖਾਂ ਨੇ ਜਾ ਕੇ ਉਹਨੂੰ ਪਕੜਿਆ। ਪੈਂਦੇ ਖਾਂ ਕਹਿੰਦਾ ਮਲੇਛਾ ਮੈਂ ਤੈਨੂੰ ਸ਼ਸਤਰ ਨਾਲ ਨਹੀਂ ਮਾਰਨਾ। ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਸੀ ਬੜੀ ਰੀਝ ਨਾਲ। ਕਹਿੰਦੇ ਇਹੋ ਜਿਹਾ ਲੜਿਆ ਵੀ ਮੁੱਕੀ ਮਾਰੀ ਪੈਂਦੇ ਖਾਂ ਨੇ। ਪੈਂਦਾ ਇੰਨਾ ਬਲੀ ਸੀ, ਮੈਂ ਥੋੜ੍ਹਾ ਜਿਹਾ ਉਹਦੇ ਬਾਰੇ ਦੱਸ ਦਿਆਂ ਕਿ 2 ਸਾਂਹ ਭਿੜਦੇ ਹੋਣ ਅਤੇ ਸਿੰਘਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਸੱਜੇ ਖੱਬੇ ਕਰ ਦਿੰਦਾ ਸੀ, ਲੋਹੇ ਦੀ ਢਾਲ ਹੱਥ ਵਿੱਚ ਫੜ ਕੇ ਕਾਗਜ਼ ਵਾਂਗੂ ਪਾੜ ਦਿੰਦਾ ਸੀ ਅਤੇ ਰੁਪਈਆ ਫੜ ਕੇ ਨਾ ਹੱਥ ਵਿੱਚ ਜਿਹੜੇ ਉੱਤੇ ਅੱਖਰ ਲਿਖੇ ਹੁੰਦੇ ਰੁਪਈਏ ਦੇ ਚਾਂਦੀ ਦੇ ਉਹ ਇੱਦਾਂ ਅੰਗੂਠੇ ਨਾਲ ਮਿਟਾ ਦਿੰਦਾ ਸੀ, ਇੰਨਾ ਬਲ ਸੀ ਇਹਦੀਆਂ ਬਾਹਾਂ 'ਚ। ਕਹਿੰਦੇ ਉਸਮਾਨ ਖਾਂ ਨਾਲ ਜਦੋਂ ਲੜਿਆ, ਕਹਿੰਦੇ ਲੜਦਿਆਂ ਪਹਿਲਾਂ ਤਾਂ ਉਹਦੀ ਤਲਵਾਰ ਟੁੱਟ ਗਈ, ਫਿਰ ਕਹਿੰਦਾ ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਨਾ,
ਕੰਨ ਦੇ ਥੱਲੜੇ ਪਾਸੇ ਨੂੰ ਗੰਢ ਸਥਲ ਕਹਿੰਦੇ ਆ, ਬੜੀ ਥਾਂ ਕੂਲੀ ਜਿਹੀ ਹੁੰਦੀ ਕੰਨ ਦੀ ਜਿਹੜੀ ਥੱਲੜੇ ਪਾਸੇ ਜਗ੍ਹਾ ਹੁੰਦੀ ਹੈ। ਕਹਿੰਦੇ ਇਸ ਜਗ੍ਹਾ ਤੇ ਪੈਂਦੇ ਖਾਂ ਨੇ ਉੱਛਲ ਕੇ ਇਹਨੇ ਜ਼ੋਰ ਦੀ ਮੁੱਕੀ ਮਾਰੀ ਕਿ ਉਸਮਾਨ ਖਾਂ ਕੰਬਦਾ ਕੰਬਦਾ ਜ਼ਮੀਨ ਤੇ ਡਿੱਗ ਪਿਆ ਤੇ ਪ੍ਰਾਣ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਬੜੇ ਹੱਸੇ, ਛੇਵੇਂ ਪਾਤਸ਼ਾਹ ਬੜੇ ਮੁਸਕਰਾਏ ਤੇ ਕਹਿੰਦੇ ਪੈਂਦੇ ਖਾਂ ਤੇਰੇ ਤੇ ਸਾਡੀਆਂ ਖੁਸ਼ੀਆਂ। ਮੁਖਲਸ ਖਾਂ ਨੇ ਆ ਕੇ ਸਤਿਗੁਰਾਂ ਨੂੰ ਵੰਗਾਰਿਆ। ਪਾਤਸ਼ਾਹ ਨੇ ਜਦੋਂ ਤੀਰ ਫੜਿਆ, ਮੁਖਲਸ ਖਾਂ ਕਹਿੰਦਾ ਜੀ ਤੀਰਾਂ ਦਾ ਤਾਂ ਤੁਹਾਡੇ ਵਰਗਾ ਕੋਈ ਧਨੀ ਨਹੀਂ ਹੈ, ਮੈਂ ਤੁਹਾਡੇ ਨਾਲ ਤੀਰਾਂ ਦੀ ਵਿੱਦਿਆ ਨਾਲ ਨਹੀਂ ਲੜਨਾ ਤੇ ਘੋੜੇ ਤੇ ਬਹਿ ਕੇ ਵੀ ਨਹੀਂ ਲੜਨਾ, ਤੁਸੀਂ ਵੀ ਥੱਲੇ ਜ਼ਮੀਨ ਤੇ ਪੱਬਾਂ ਤੇ ਆ ਜਾਓ ਤੇ ਮੈਂ ਵੀ ਪੱਬਾਂ ਤੇ ਢਾਲ ਤਲਵਾਰ ਲੈ ਕੇ ਲੜੂੰ। ਛੇਵੇਂ ਪਾਤਸ਼ਾਹ ਕਹਿੰਦੇ ਆ ਜਾ। ਮਹਾਂਕਵੀ ਭਾਈ ਸੰਤੋਖ ਸਿੰਘ ਨੇ ਜੰਗ ਦੀ ਕਥਾ ਬੜੇ ਵਿਸਥਾਰ ਨਾਲ ਲਿਖੀ ਹੈ, ਕਿਤੇ ਸਬੱਬ ਬਣਿਆ ਤੇ ਆਪ ਜੀ ਨੂੰ ਇਹ ਕਥਾ ਸਰਵਣ ਕਰਾਵਾਂਗੇ ਵਿਸਥਾਰ ਸਾਹਿਤ। ਕਹਿੰਦੇ ਉਸ ਵਕਤ ਆਹਮੋ ਸਾਹਮਣੇ ਜੰਗ ਹੋਇਆ। ਮਹਾਰਾਜ ਕਹਿੰਦੇ ਮੁਖਲਸ ਖਾਨ ਪਹਿਲਾਂ ਵਾਰ ਤੂੰ ਕਰ ਲੈ, ਕਿਉਂਕਿ ਕਿਤੇ ਮੁੜ ਕੇ ਤੇਰੇ ਮਨ ਦੀ ਰੀਝ ਨਾ ਰਹਿ ਜੇ ਵੀ ਮੈਂ ਵਾਰ ਕਰ ਨਹੀਂ ਸਕਿਆ। ਕਹਿੰਦੇ ਮੁਖਲਸ ਖਾਨ ਨੇ ਬੜੇ ਤਲਵਾਰ ਦੇ ਵਾਰ ਕੱਢੇ, ਪੈਰ ਨੂੰ ਵਿਖਾ ਕੇ ਸਿਰ ਤੇ ਵਾਰ ਕਰੇ, ਸਿਰ ਦਾ ਝਕਾਵਾਂ ਦੇ ਕੇ ਪੈਰਾਂ ਤੇ ਵਾਰ ਕੀਤਾ। ਮਹਾਰਾਜ ਨੇ 4 ਫੁੱਟ ਉੱਚੀ ਛਲਾਂਗ ਮਾਰ ਦਿੱਤੀ। ਇਹਨੇ ਫਿਰ ਵਾਰ ਕੀਤਾ ਤਲਵਾਰ ਦਾ, ਗੁਰਦੇਵ ਨੇ ਢਾਲ ਤੇ ਰੋਕ ਲਿਆ। ਢਾਲ ਤੇ ਵਾਰ ਰੋਕ ਕੇ ਗੁਰਦੇਵ ਕਹਿੰਦੇ ਲੈ ਮੁਖਲਸ ਖਾਨ ਤੇਰੇ ਵਾਰਾਂ ਦੀ ਵਾਰੀ ਸਮਾਪਤੀ, ਹੁਣ ਸਾਡੇ ਵਾਰ ਦੀ ਵਾਰੀ ਹੈ, ਆਇਆ ਜੇ ਵਾਰ। ਗੁਰਦੇਵ ਜੀ ਨੇ ਮੁਖਲਸ ਖਾਨ ਦੇ ਮੋਢੇ ਤੋਂ ਵਾਰ ਕੀਤਾ, ਇਹਨੂੰ ਜਨੇਊ ਵਾਰ ਕਹਿੰਦੇ ਆ। ਆ ਜੌਹਰੇ ਤੇਗ ਦਾ ਐਲਾਨ ਹੋ ਰਿਹਾ ਸੀ ਸ਼ਸਤਰ ਵਿੱਦਿਆ ਦਾ, ਸ਼ਸਤਰ ਵਿੱਦਿਆ ਵਾਲੇ ਖਿਡਾਰੀ ਜਾਣਦੇ ਆ ਇਹਨੂੰ ਜਨੇਊ ਵਾਰ ਕਹਿੰਦੇ ਆ, ਚੀਰ ਵਾਰ ਕਹਿੰਦੇ ਆ, ਵੀ ਜਿਵੇਂ ਜਨੇਊ ਪਾਇਆ ਹੁੰਦਾ ਉਸ ਤਰੀਕੇ ਦਾ ਵਾਰ, ਚੀਰ ਵਾਰ ਕਹਿੰਦੇ ਹੂਲ। ਇਹ ਵਾਰ ਇਹੋ ਜਿਹੇ ਨੇ ਰੋਕੇ ਨਹੀਂ ਜਾਂਦੇ। ਪਾਤਸ਼ਾਹ ਨੇ ਮੋਢੇ ਤੋਂ ਵਾਰ ਕੀਤਾ ਮੁਖਲਸ ਖਾਨ ਦੇ, ਤੇ ਵਾਰ ਕਰਦਿਆਂ ਉਹ ਤਲਵਾਰ ਇਹਦੀਆਂ ਪਸਲੀਆਂ ਨੂੰ ਚੀਰਦੀ ਹੋਈ ਵੱਖੀ ਵਿੱਚੋਂ ਪਾਰ ਨਿਕਲ ਗਈ ਤੇ ਮੁਖਲਸ ਖਾਨ ਦੇ 2 ਹਿੱਸਿਆਂ ਵਿੱਚ ਸਰੀਰ ਨੂੰ ਵੰਡ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਜੰਗ 'ਚ ਗੁਰਦੇਵ ਨੇ ਫਤਿਹ ਪ੍ਰਾਪਤ ਕਰ ਲਈ। ਦਿਨੇ ਜੰਗ ਲੜ ਰਹੇ ਨੇ, ਜਾਨ ਤੋਂ ਪਿਆਰੇ ਸਿੱਖ ਸ਼ਹੀਦੀਆਂ ਪਾ ਗਏ ਹੈ, ਉਹਨਾਂ ਦਾ ਅੰਤਮ ਸੰਸਕਾਰ ਕਰਕੇ ਆਏ ਹੈ ਤੇ ਰਾਤ ਸਮੇਂ ਆਪਣੀ ਧੀ ਰਾਣੀ ਦੇ ਆਨੰਦ ਕਾਰਜ ਝਬਾਲ ਦੀ ਧਰਤੀ ਤੇ ਕਰ ਰਹੇ ਹੈ, ਕਿਉਂਕਿ ਮੇਰੇ ਗੁਰਦੇਵ ਦੇ ਅੰਤਰ ਸਮਾਨ ਬਿਰਤੀ ਇੱਕੋ ਜਿਹੀ ਹੈ, ਸੋਗ ਵਿੱਚ ਵੀ ਤੇ ਹਰਖ ਵਿੱਚ ਵੀ ਇੱਕ ਸਮਾਨ ਬਿਰਤੀ ਦੇ ਮਾਲਕ ਸਤਿਗੁਰੂ ਜੀ ਨੇ ਇਹ ਪਹਿਲਾ ਜੰਗ ਲੜਿਆ ਤੇ ਫਤਿਹ ਪ੍ਰਾਪਤ ਕੀਤੀ। ਦੂਸਰਾ ਜੰਗ ਗੁਰਦੇਵ ਜੀ ਨੇ ਸ਼੍ਰੀ ਹਰਗੋਬਿੰਦਪੁਰੇ ਦਾ ਲੜਿਆ, ਜਿਹਦੇ ਵਿੱਚ ਤਕਰੀਬਨ 15,000 ਫੌਜ ਚੜ੍ਹ ਕੇ ਆਈ। ਪਾਤਸ਼ਾਹ ਨੇ ਜੰਗ ਲੜਿਆ ਤੇ ਫਤਿਹ ਪ੍ਰਾਪਤ ਕੀਤੀ। ਤੀਸਰਾ ਜੰਗ ਮਾਲਵੇ ਦੀ ਧਰਤੀ ਤੇ ਗੁਰੂ ਸਰ ਮਹਿਰਾਜ ਦੀ ਧਰਤੀ ਤੇ ਲੜਿਆ, ਜਿਹਦੇ ਵਿੱਚ ਤਕਰੀਬਨ 30,000 ਤੋਂ 35,000 ਦੁਸ਼ਮਣਾਂ ਦੀ ਫੌਜ, ਕਾਬਲ ਬੇਗ, ਲੱਲਾ ਬੇਗ, ਕੰਬਰ ਬੇਗ ਵਰਗੇ ਕਾਬਲੀ ਜਰਨੈਲ ਉਹ ਚੜ੍ਹ ਕੇ ਆਏ। ਪੋਹ ਦੀਆਂ ਸਰਦ ਰਾਤਾਂ ਸੀ ਜਦੋਂ ਇਹਨਾਂ ਨੇ ਹਮਲਾ ਕੀਤਾ। ਜਿਸ ਦਿਨ ਹਮਲਾ ਹੋਣਾ ਸੀ ਦੁਸ਼ਮਣਾਂ ਦੀ ਫੌਜ ਦਾ, 3 ਦਿਨ ਪਹਿਲਾਂ ਮਹਾਰਾਜ ਜੀ ਸਿੱਖਾਂ ਨੂੰ ਕਹਿੰਦੇ ਆ ਵੀ ਦੁਸ਼ਮਣਾਂ ਨੇ ਆਉਣਾ, ਇੱਦਾਂ ਕਰੋ ਬਾਲਣ ਇਕੱਠਾ ਕਰੋ। ਸਿੱਖ ਬੜੇ ਹੈਰਾਨ ਹੋਏ, ਮਹਾਰਾਜ ਬਾਲਣ ਦਾ ਕੀ ਕੰਮ ਜੰਗ ਦੇ ਮੈਦਾਨ 'ਚ? ਹੈਰਾਨ ਤਾਂ ਹੋਏ ਪਰ ਪਾਤਸ਼ਾਹ ਦਾ ਹੁਕਮ ਸੀ ਮੰਨਿਆ। ਬਹੁਤ ਸਾਰਾ ਬਾਲਣ ਸਿੱਖਾਂ ਨੇ ਇਕੱਠਾ ਕਰ ਲਿਆ। ਜਿਸ ਵੇਲੇ ਦੁਸ਼ਮਣ ਦੀ ਫੌਜ ਆ ਗਈ ਨੇੜੇ, ਸੁਨੇਹਾ ਪਹੁੰਚ ਗਿਆ, ਤਾਂ ਉੱਥੇ ਕਾਂਗੜ ਨਗਰ ਦੇ ਰਹਿਣ ਵਾਲੇ ਗੁਰੂ ਘਰ ਦੇ ਸੇਵਕ ਸੀ ਭਾਈ ਜੋਧ ਰਾਏ, ਉਹਨਾਂ ਦੇ ਘਰ ਵਾਲੀ ਇੱਕ ਗੁਰਸਿੱਖ ਦੀ ਬੱਚੀ ਸੀ, ਉਹ ਵੀ ਕੋਲ ਮਹਾਰਾਜ ਜੀ ਦੇ ਚਰਨਾਂ 'ਚ ਖੜੀ ਹੈ ਤੇ ਵਿਚਾਰ ਚੱਲ ਰਹੀ ਹੈ ਵੀ ਰਾਤ ਦਾ ਸਮਾਂ, ਪਤਾ ਕਿਵੇਂ ਲੱਗੇ ਵੀ ਦੁਸ਼ਮਣ ਦੀ ਫੌਜ ਕਿੰਨੀ ਦੂਰੀ 'ਤੇ ਹੈ ਤੇ ਕਿੰਨੀ ਦੇਰ ਤੱਕ ਪਹੁੰਚ ਜਾਏਗੀ। ਵੇਖੋ ਸਿੱਖ ਬੀਬੀਆਂ ਦੀ ਉਸ ਵੇਲੇ ਸੁਰਤ ਕਿੰਨੀ ਉੱਚੀ ਸੁੱਚੀ। ਜੋਧ ਰਾਏ ਦੀ ਘਰਵਾਲੀ ਕਹਿਣ ਲੱਗੀ, ਪਾਤਸ਼ਾਹ ਜੇ ਆਗਿਆ ਹੋਵੇ ਤੇ ਮੈਂ ਇਹ ਦੱਸ ਸਕਦੀ ਹਾਂ ਵੀ ਦੁਸ਼ਮਣਾਂ ਦੀ ਫੌਜ ਇਸ ਵੇਲੇ ਕਿੱਥੇ ਹੈ ਤੇ ਕਿੰਨੀ ਦੇਰ ਤੱਕ ਆ ਜਾਏਗੀ। ਪਾਤਸ਼ਾਹ ਕਹਿੰਦੇ ਬੇਟਾ ਦੱਸੋ। ਜੋਧ ਰਾਏ ਦੀ ਘਰਵਾਲੀ ਦੇ ਕੋਲ ਮੋਤੀਆਂ ਦੀਆਂ 2 ਮਾਲਾਵਾਂ ਸੀ ਵੱਡੀਆਂ, ਉਹ ਮੋਤੀਆਂ ਦੀ ਮਾਲਾ ਖੋਲ੍ਹੀ ਤੇ ਥਾਲ ਲੈ ਲਿਆ ਕਹਿ ਦਾ,
ਤੇ ਕਹਿ ਦਾ ਥਾਲ ਲੈ ਕੇ ਤੇ ਬਾਹਰ ਵਿਹੜੇ ਚ ਰੱਖ ਦਿੱਤਾ ਘਰ ਦੇ, ਉਹਦੇ ਵਿੱਚ ਉਹ ਮੋਤੀ ਖਿਲਾਰ ਦਿੱਤੇ ਸਾਰੇ ਤੇ ਬੜੇ ਧਿਆਨ ਨਾਲ ਗਹੁ ਨਾਲ ਵੇਖਣ ਲੱਗੀ। 30-35 ਹਜ਼ਾਰ ਘੋੜੇ ਨੇ, ਫੌਜ ਹੈ ਤੇ ਜ਼ਮੀਨ ਦੇ ਵਿੱਚ ਥੋੜੀ ਜਿਹੀ ਧੜਕਣ ਦੀ ਆਵਾਜ਼ ਜੀ ਜਿਸ ਵੇਲੇ ਸੁਣਾਈ ਦਿੱਤੀ ਤੇ ਮੋਤੀ ਥੋੜੇ ਥੋੜੇ ਜਿਹੇ ਹਿੱਲੇ ਤੇ ਵੇਖ ਕੇ ਉਹਨੇ ਦੱਸ ਦਿੱਤਾ, ਮਹਾਰਾਜ ਇਸ ਵੇਲੇ ਫੌਜ ਇੰਨੀ ਦੂਰੀ ਤੇ ਹੈ ਤੇ ਇੰਨੇ ਸਮੇਂ 'ਚ ਇੱਥੇ ਪਹੁੰਚ ਜਾਏਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸਿੱਖੋ ਹੁਣੋ ਬਾਲਣ ਲਿਆਓ, ਜਿਹੜਾ ਤੁਹਾਨੂੰ ਕਿਹਾ ਸੀ ਇਕੱਠਾ ਕਰੋ, ਉਹਦੀਆਂ ਧੂਣੀਆਂ ਲਾ ਲਓ, ਚੰਡੇ ਲਾ ਲਓ। ਖਾਲਸੇ ਦੇ ਬੋਲੇ 'ਚ ਕਹਿੰਦੇ ਚੰਡਾ ਪ੍ਰਗਟ ਕਰਨਾ, ਚੰਡੇ ਲਾ ਲਓ ਤੇ ਅੱਗ ਸੇਕ, ਉੱਠ ਸਰੀਰ ਤੱਤੇ ਰੱਖੋ। ਉਗਰ ਮੁਗਲ ਜਿਹੜੇ ਸੀ ਉਹ ਪਠਾਨ, ਉਹ ਘੋੜਿਆਂ ਤੇ ਚੜ੍ਹੇ ਆਏ ਹੋਏ ਤੇ ਦਰਿਆ ਪਾਰ ਕੀਤਾ ਤੇ ਹੱਥ ਪੈਰ ਉਹਨਾਂ ਦੇ ਸੁੰਨ, ਰਾਤ ਦਾ ਸਮਾਂ ਸੀ, ਨੱਕਾਂ ਉਹਨਾਂ ਦੀਆਂ ਹੱਥ ਪੈਰ ਇੱਦਾਂ ਲੱਗਣ ਵੀ ਜਿਵੇਂ ਸਰੀਰ ਨਾਲ ਹੈ ਹੀ ਨਹੀਂ ਠੰਡ ਕਰਕੇ। ਇੱਧਰ ਸਿੱਖਾਂ ਨੇ ਧੂਣੇ ਬਾਲੇ ਹੋਏ, ਅੱਗ ਸੇਕ ਰਹੇ, ਸਰੀਰ ਐਨ ਤੱਤੇ, ਆਉਂਦਿਆਂ ਸਾਰ ਹੀ ਵੈਰੀਆਂ ਦੇ ਇਹੋ ਜਿਹੀ ਵਾਢ ਪਾਈ ਖਾਲਸੇ ਨੇ ਕਿ ਉਹਨਾਂ ਕੋਲੋਂ ਤਲਵਾਰਾਂ ਨਹੀਂ ਚੱਲੀਆਂ। ਕਹਿੰਦੇ ਸਵੇਰੇ ਦਿਨ ਚੜ੍ਹਦਿਆਂ ਤਾਂ ਹੀ 35,000 ਚੋਂ 30,000 ਫੌਜ ਸਿੱਖਾਂ ਨੇ ਮਾਰ ਕੇ ਨਿਬੇੜ ਦਿੱਤੀ, ਜੰਗ ਫਤਿਹ ਹੋ ਗਿਆ। ਕਾਬਲ ਬੇਗ ਨੂੰ ਖੁਦ ਸਤਿਗੁਰਾਂ ਆਪਣੇ ਹੱਥੀਂ ਝਟਕਿਆ, ਲੱਲਾ ਬੇਗ ਨੂੰ, ਕੰਬਰ ਬੇਗ ਨੂੰ। ਚੌਥਾ ਜੰਗ ਮੇਰੇ ਗੁਰਦੇਵ ਨੇ, ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਦਾ ਲੜਿਆ, ਜਿਹਦੇ 'ਚ ਪੈਂਦੇ ਖਾਂ ਤਕਰੀਬਨ 85,000 ਤੋਂ ਵੱਧ ਫੌਜ ਲੈ ਕੇ ਚੜ੍ਹ ਕੇ ਆਇਆ, 80,000 ਤੋਂ ਉੱਤੇ। ਪੈਂਦਾ ਉਹ ਜਿਹਨੂੰ ਸਤਿਗੁਰਾਂ ਨੇ ਪੁੱਤਰਾਂ ਵਾਂਗੂ ਪਾਲਿਆ ਸੀ। ਬੜਾ ਗਹਿ ਗੱਚ ਭਾਰੀ ਜੰਗ ਹੋਇਆ, ਸਮਾਂ ਇਜਾਜ਼ਤ ਨਹੀਂ ਦਿੰਦਾ, ਸੰਖੇਪ 'ਚ ਵਿਚਾਰ ਕਰਾਂ। ਉਸ ਜੰਗ ਦੇ ਦੌਰਾਨ ਪੈਂਦੇ ਨੇ ਸਤਿਗੁਰਾਂ ਨੂੰ ਆ ਕੇ ਵੰਗਾਰਿਆ, ਪਾਤਸ਼ਾਹ ਨੇ ਤੀਰ ਮਾਰਿਆ, ਪੈਂਦੇ ਦਾ ਘੋੜਾ ਚਾਲੇ ਪਾ ਗਿਆ। ਪੈਂਦਾ ਇੰਨਾ ਬਲੀ ਸੀ ਕਿ ਗੁਰਦੇਵ ਦੇ ਘੋੜੇ ਦੀ ਜਿਹੜੀ ਕਾਠੀ ਦੀ ਥੱਲੜੇ ਪਾਸੇ ਉਹ ਬੈਲਟ ਕਹਿੰਦੇ ਹੁੰਦੀ, ਉਹਨੂੰ ਤੰਗ ਕਹਿੰਦੇ ਆ, ਉਹਨੂੰ ਉਹ ਘੋੜੇ ਦੀ ਤੰਗ ਤੋਂ ਫੜ ਲਿਆ। ਮਹਾਰਾਜ ਨੇ ਵੇਖਿਆ ਵੀ ਪੈਂਦਾ ਬਲੀ ਬੜਾ, ਇਹਨੇ ਘੋੜਾ ਚੁੱਕਣਾ। ਤੰਗ ਤੋਂ ਪਕੜ ਕੇ ਜਦੋਂ ਘੋੜਾ ਥੱਲਣ ਲੱਗਾ ਤੇ ਸਤਿਗੁਰੂ 6ਵੇਂ ਪਾਤਸ਼ਾਹ ਛਾਲ ਮਾਰ ਕੇ ਪੱਬਾਂ ਤੇ ਆ ਗਏ। ਗੁਰਦੇਵ ਨੇ ਤੀਰ ਕੱਢਣਾ ਚਾਹਿਆ, ਪੈਂਦਾ ਕਹਿੰਦਾ ਜੀ ਤੀਰਾਂ ਦਾ ਤਾਂ ਤੁਹਾਡੇ ਵਰਗਾ ਕੋਈ ਸ਼ਾਹ ਨਹੀਂ, ਮੇਰੇ ਨਾਲ ਢਾਲ ਤਲਵਾਰ ਲੈ ਕੇ ਲੜੋ। ਗੁਰਦੇਵ ਕਹਿੰਦੇ ਚੱਲ ਪੈਂਦੇ ਆ, ਫਿਰ ਜਿਹੜੇ ਵਾਰ ਤੈਨੂੰ ਆਉਂਦੇ ਆ ਕਰ ਲੈ। ਪੈਂਦੇ ਨੇ ਬੜੇ ਵਾਰ ਕੀਤੇ, ਕਦੇ ਸੱਜਿਓਂ ਝੁਕਾਵਾਂ ਦੇਵੇ, ਕਦੇ ਖੱਬਿਓਂ, ਕਦੇ ਕੰਨ ਪੱਟੀ ਦਾ, ਕਦੇ ਗੋਡੇ ਦਾ, ਕਦੇ ਗਿੱਟੇ ਦਾ, ਕਦੇ ਬੋਢੇ ਦਾ, ਕਦੇ ਗਰਦਨ ਦਾ ਵਾਰ ਕਰੀ ਜਾਵੇ, ਕਦੇ ਵੱਖੀ ਦਾ, ਕਦੇ ਚੀਰ ਵਾਰ ਕਰੇ, ਕਦੇ ਹੂਲ ਮਾਰੇ, ਮੇਰੇ ਪਾਤਸ਼ਾਹ ਰੋਕੀ ਜਾਣ, ਨਾਲੇ ਵੇਖੀ ਜਾਣ, ਖੇਡੀ ਜਾਣ। ਗੁਰਦੇਵ ਦੇ ਹੱਥ 'ਚ ਢਾਲ ਬੜੀ ਭਾਰੀ ਹੁੰਦੀ 6ਵੇਂ ਪਾਤਸ਼ਾਹ ਦੇ, ਉਹਦੇ ਉੱਤੇ ਜਿਹੜੇ ਫੁੱਲ ਲੱਗੇ ਹੁੰਦੇ, ਇੱਕ ਇੱਕ ਫੁੱਲ ਦਾ ਵਜ਼ਨ ਤਕਰੀਬਨ 5.25 ਸੇਰ ਦਾ ਹੁੰਦਾ ਸੀ। ਇੰਨੀ ਵਜ਼ਨ ਵਾਲੀ ਢਾਲ, 7.5 ਫੁੱਟ ਉੱਚਾ ਲੰਮਾ ਕੱਦ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਭਰਿਆ ਜੁੱਸਾ, ਗੋਡਿਆਂ ਤੱਕ ਲੰਮੀਆਂ ਬਾਹਾਂ ਸੀ ਮੇਰੇ ਗੁਰਦੇਵ ਦੀਆਂ, ਸੁੰਦਰ ਇੰਨੇ ਕਿ ਉਹਨਾਂ ਦੀ ਸੁੰਦਰਤਾ ਵਰਗਾ ਹੋਰ ਕੁਝ ਨਹੀਂ। ਕਹਿੰਦੇ ਜਿਸ ਵੇਲੇ ਇਹ ਲੜੀ ਜਾਵੇ, ਕਦੇ ਸੱਜਿਓਂ ਕਦੇ ਖੱਬਿਓਂ, ਤੇ ਪਾਤਸ਼ਾਹ ਨੇ ਢਾਲ ਇਹਦੇ ਮੂੰਹ ਤੇ ਮਾਰੀ ਬੜੇ ਜ਼ੋਰ ਨਾਲ, ਪੈਂਦੇ ਦੇ ਇਹਦੇ ਅਗਲੇ ਦੰਦ ਟੁੱਟ ਗਏ, ਬੇਹੋਸ਼ ਹੋ ਕੇ ਗਛੀ ਖਾ ਕੇ ਜ਼ਮੀਨ ਤੇ ਡਿੱਗ ਪਿਆ। ਵੇਖੋ ਮੇਰੇ ਦਿਆਲੂ ਗੁਰਦੇਵ, ਪੈਂਦੇ ਦੇ ਮੂੰਹ ਦੇ ਉੱਤੇ ਢਾਲ ਦਾ ਛਾਂ ਕੀਤਾ। ਜਦੋਂ ਪੈਂਦਾ ਹੋਸ਼ ਵਿੱਚ ਆਇਆ, ਮਹਾਰਾਜ ਕਹਿੰਦੇ ਤਗੜਾ ਉਹ ਵਾਰ ਕਰ, ਪੈਂਦਾ ਫਿਰ ਸੰਭਲ ਕੇ ਆਇਆ ਮਹਾਰਾਜ ਜੀ ਤੇ ਵਾਰ ਕਰਨੇ ਸ਼ੁਰੂ ਕੀਤੇ। ਇਹਨੇ ਤਲਵਾਰ ਦਾ ਵਾਰ ਕਰੀ ਜਾਵੇ, ਪਾਤਸ਼ਾਹ ਰੋਕੀ ਜਾਣ। ਇੱਕ ਵਾਰ ਇਹਨੇ ਇੰਨੇ ਜ਼ੋਰ ਦਾ ਕੀਤਾ ਕਿ ਗੁਰਦੇਵ ਨੇ ਢਾਲ ਤੇ ਰੋਕਿਆ ਤੇ ਇਹਦੀ ਤਲਵਾਰ ਟੁੱਟ ਗਈ। ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਫੁਰਮਾਉਂਦੇ, ਕਹਿੰਦੇ ਪੈਂਦਿਆ ਲੈ ਹੁਣ ਸਾਡੀ ਵਾਰੀ ਆ, ਪੜ ਕਲਮਾ। ਜਦੋਂ ਗੁਰਦੇਵ ਨੇ ਕਿਹਾ ਨਾ ਪੈਂਦਿਆ ਹੁਣ ਪੜ ਕਲਮਾ, ਤੇ ਪੈਂਦੇ ਨੂੰ ਵੀ ਪਤਾ ਸੀ ਵੀ ਹੁਣ ਵਾਰ ਹੋਣਾ, ਬਚੜਾ ਨਹੀਂ। ਕਹਿੰਦਾ ਜੀ ਹੁਣ ਤਾਂ ਇਹ ਤੁਹਾਡੀ ਤਲਵਾਰ ਹੀ ਮੇਰੇ ਲਈ ਮਿਸ਼ਰੀ ਕਲਮਾ ਹਨ। ਗੁਰਦੇਵ ਨੇ ਵਾਰ ਕੀਤਾ ਪੈਂਦੇ ਤੇ, ਉਹੀ ਚੀਰ ਵਾਰ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਵਾਰ ਹੈ ਪਿਆਰਾ, ਉਸੇ ਚੀਰ ਵਾਰ ਨਾਲ ਪੈਂਦੇ ਖਾਂ ਨੂੰ 2 ਟੁਕੜੇ ਕਰਕੇ ਜ਼ਮੀਨ ਤੇ ਸੁੱਟਿਆ ਨਾ ਜਦੋਂ, ਤੇ ਉਹਦਾ ਸਿਰ ਆਪਣੇ ਗੋਡੇ ਤੇ ਧਰ ਲਿਆ। ਆਪਣੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਦੇ ਸਰੀਰ ਤਿਆਗਣ ਤੇ ਨੇਤਰ ਨਹੀਂ ਸਨ ਭਰੇ। ਜਦੋਂ ਪੈਂਦਾ ਵੱਢਿਆ ਪਿਆ ਸੀ ਨਾ ਥੱਲੇ,
ਤੇ ਉਹਦਾ ਸਿਰ ਗੋਡੇ ਤੇ ਧਰ ਕੇ ਕਹਿੰਦੇ ਉਹ ਪੈਂਦਿਆ ਤੈਨੂੰ ਬੜੀਆਂ ਰੀਝਾਂ ਨਾਲ ਪੁੱਤਰਾਂ ਵਾਂਗੂ ਪਾਲਿਆ ਸੀ। ਇੰਨਾ ਵਿਰਾਗ ਆਇਆ। ਇਤਿਹਾਸਕਾਰ ਲਿਖਦੇ ਹੈ ਕਿ ਇੱਕ ਦਹਾਕੇ ਤੋਂ ਵੱਧ ਸਮਾਂ ਗੁਰਦੇਵ ਜੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰਹੇ, ਮੁੜ ਕੇ ਤਲਵਾਰ ਨਹੀਂ ਚੁੱਕੀ ਤੇ ਸ਼ਿਕਾਰ ਖੇਡਣ ਨਹੀਂ ਗਏ। ਇੰਨਾ ਪਰਮ ਵਿਰਾਗ ਦੀ ਅਵਸਥਾ 'ਚ, ਇੰਨਾ ਕੋਮਲ ਹਿਰਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ। ਤੇ ਕਰਤਾਰਪੁਰ ਸਾਹਿਬ ਤੋਂ ਜਿਸ ਵੇਲੇ ਗੁਰਦੇਵ ਜੀ ਕੀਰਤਪੁਰ ਸਾਹਿਬ ਨੂੰ ਗਏ ਹੈ, ਉਦੋਂ ਹੀ ਇਸ ਨਗਰ ਪਲਾਹੀ ਵਿੱਚ ਮੇਰੇ ਪਾਤਸ਼ਾਹ ਦੇ ਚਰਨ ਪਾਏ, ਜਿੱਥੋਂ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਸਾਹਿਬਾਂ ਦਾ ਗੁਰਪੁਰਬ ਮਨਾਇਆ ਜਾ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀਆਂ ਦੇ ਪਾਤਸ਼ਾਹ ਨੇ, ਜਦੋਂ ਬਾਦਸ਼ਾਹ ਨੇ ਕਿਹਾ ਸੀ ਨਾ ਕਿ ਮੈਂ ਨਹੀਂ ਇਹ 52 ਰਾਜੇ ਛੱਡ ਸਕਦਾ, ਤੇ ਗੁਰਦੇਵ ਨੇ ਕਿਹਾ ਸੀ ਹੇ ਬਾਦਸ਼ਾਹ ਜੋ ਨਰ ਆਤੁਰ ਹਵੈ ਇੱਕ ਬੇਰਾ, ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾਂ ਛੜਾਵਨ ਕਿਆ ਹੈ ਅਨਬਨ, ਨੇੜ ਨਾ ਆਣ ਦੇਹੂੰ ਜਮ ਦੀ ਦੂਤਨ। ਜਿਹੜਾ ਇੱਕ ਵਾਰੀ ਦੁਖੀ ਹੋ ਕੇ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਕਹਿੰਦੇ ਉਹਨਾਂ ਨੂੰ ਇੱਥੋਂ ਗਵਾਲੀਅਰ ਦੇ ਕਿਲੇ 'ਚੋਂ ਛੁਡਾਉਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ, ਮੈਂ ਤਾਂ ਉਹਨਾਂ ਦੇ ਨੇੜੇ ਜਮਦੂਤ ਵੀ ਨਾ ਫਰਕਣ ਦਿਆਂ। ਐਸੇ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਗੁਰੂਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਧਾਈਆਂ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਹੇ ਬੰਦੀ ਛੋੜ ਸਤਿਗੁਰੂ, ਸਤਿਗੁਰ ਮਮ ਬੇਰੀ ਕਟੋ, ਨਿਜ ਬੇਰੀ ਪਰ ਚਾੜ, ਇਸ ਬੇਰੀ ਹੋਏ ਭਾਵ ਸਫਲ, ਬਿਨ ਬੇਰੀ ਕਰ ਪਾਰ। ਮਹਾਰਾਜ ਕਿਰਪਾ ਕਰੋ, ਬੰਦੀ ਛੋੜ ਸਤਿਗੁਰੂ, ਸਾਨੂੰ ਬੰਧਨ ਮੁਕਤ ਅਵਸਥਾ ਪ੍ਰਦਾਨ ਕਰੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰਾਨਾ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਾਰੀਆਂ ਸਮੁੱਚੀਆਂ ਗੁਰੂਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਦਾ ਧੰਨਵਾਦ, ਗੁਰੂ ਘਰ ਦੀ ਸਮੁੱਚੀ ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਔਰ ਸਕੱਤਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਇਸ ਸਥਾਨ 'ਤੇ ਕਥਾ ਦੀ ਹਾਜ਼ਰੀ ਦੇ ਸਮਾਗਮ ਆਯੋਜਿਤ ਕੀਤੇ ਹੈ, ਉਹਨਾਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ, ਇਸ ਸਥਾਨ ਦੇ ਸਮੁੱਚੇ ਗ੍ਰੰਥੀ ਸਹਿਬਾਨਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਖੇਮਾਂ ਦੀ ਜਾਚਨਾ ਕਰਦਾ ਹੈ। ਲਾਗ ਤੇ ਦੀਵਾਨ ਰਹੈਂ, ਗਾਵ ਤੇ ਸੁਜਾਨ ਰਹੈਂ, ਝੂਲ ਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ ਗਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜੇ ਮਨਾ ਰਹੀ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਪਿਰਤਪਾਲ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਇਸ ਦਿਹਾੜੇ ਦੇ ਉੱਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਪਲਾਹੀ ਨਗਰ ਵੱਲੋਂ, ਜੋ ਕਿ ਹਰ ਸਾਲ ਸਾਲਾਨਾ ਤੌਰ 'ਤੇ ਇਸ ਸਥਾਨ 'ਤੇ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ, ਉਸ ਨਗਰ ਦੇ ਇਤਿਹਾਸ ਤੋਂ ਆਪਣੇ ਵਿਚਾਰਾਂ ਦੀ ਸ਼ੁਰੂਆਤ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਦੀਆਂ ਪਾਵਨ ਬਖਸ਼ਿਸ਼ਾਂ, ਗੁਰੂ ਪਾਤਸ਼ਾਹ ਦੀਆਂ ਲੜੀਆਂ ਗਈਆਂ ਜੰਗਾਂ ਦਾ ਇਤਿਹਾਸ ਸਾਬਣ ਕਰਾਉਂਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਵੱਲੋਂ ਸਾਜੇ ਹੋਏ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਆਪ ਜੀ ਨਾਲ ਸਾਂਝੀ ਕੀਤੀ ਹੈ। ਗੁਰੂ ਦਾ ਉਹ ਪਾਵਨ ਤਖ਼ਤ ਹੈ ਜਿੱਥੇ ਸਮੇਂ ਸਮੇਂ 'ਤੇ ਹਕੂਮਤਾਂ ਨੇ ਉਸ ਤਖ਼ਤ ਦੇ ਨਾਲ ਆਡਾ ਲਿਆ, ਔਰ ਇਤਿਹਾਸ ਇਸ ਗੱਲ ਦੀ ਗਵਾਹੀ ਕਰਦਾ ਕਿ ਉਸ ਤਖ਼ਤ ਦੇ ਉੱਤੇ ਚਾਹੇ ਉਹ ਪੁਰਾਤਨ ਸਰਕਾਰਾਂ ਸਨ ਚਾਹੇ ਮੌਜੂਦਾ ਸਰਕਾਰਾਂ ਸਨ, ਉਹ ਝੁਕੀਆਂ ਹੈ। ਇੱਕ ਬੇਨਤੀ ਕਰਨੀ ਚਾਹਾਂਗਾ, ਪਿਛਲੇ ਦਿਨਾਂ ਦੇ ਵਿੱਚ ਉਸ ਤਖ਼ਤ ਦੇ ਉੱਤੋਂ ਇੱਕ ਸੰਦੇਸ਼ ਕੌਮ ਦੇ ਅੱਗੇ ਆਇਆ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਜੂਨ 1984 ਤੋਂ ਬਾਅਦ, ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ,

14 ਜੁਲਾਈ ਨੂੰ ਸ਼ਾਮ ਨੂੰ ਤਕਰੀਬਨ ਕੋਈ 5 ਵਜੇ ਦੇ ਕਰੀਬ ਅਰਦਾਸ ਹੋਵੇਗੀ। ਉਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਉਹਨਾਂ ਯੋਧਿਆਂ ਦੀ ਉਹਨਾਂ ਸ਼ਹਾਦਤਾਂ ਦੀ ਯਾਦ ਦੇ ਵਿੱਚ ਜੋ ਹਰੀ ਕੇ ਪੱਤਣ 'ਤੇ ਸ਼ਹਾਦਤਾਂ ਪ੍ਰਾਪਤ ਕੀਤੇ ਸਨ, ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਹਾਜ਼ਰੀ ਭਰਨ ਦਾ ਯਤਨ ਕਰਿਓ। ਭਾਈ ਸਾਹਿਬ ਭਾਈ ਪਿਰਤਪਾਲ ਸਿੰਘ ਉਹਨਾਂ ਨੇ, ਜਿਨ੍ਹਾਂ ਨੇ ਪਿਛਲੇ ਤਕਰੀਬਨ 4-5 ਦਿਨ ਇਸ ਥਾਂ 'ਤੇ ਹਾਜ਼ਰੀ ਭਰੀ ਆ, ਇਸ ਵਾਰੀ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ, ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਗੁਰੂ ਘਰ ਵੱਲੋਂ ਸਰੂਪ ਦੀ ਬਖਸ਼ਿਸ਼ ਪ੍ਰਾਪਤ ਕਰਨ। ਅਤੇ ਹੁਣ ਆਪ ਜੀ ਦੇ ਸਨਮੁਖ ਕੌਮ ਦੇ ਮਹਾਨ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦਾ ਚਿਤਾ ਕੀਰਤਨ ਦੀ ਹਾਜ਼ਰੀ ਭਰੇਗਾ। ਇਹਨਾਂ ਤੋਂ ਉਪਰੰਤ ਭਾਈ ਲਖਵਿੰਦਰ ਸਿੰਘ ਜੀ ਸੋਲ ਢਾਡੀ ਜਥਾ ਬੋਲੇ ਸੋ ਨਿਹਾ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ। ਸੋ ਹੁਣ ਆਓ, ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਐਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਬਹੁਤ ਹੀ ਰਸਭਿੰਨਾ ਕੀਰਤਨ ਸਰਵਣ ਕਰਾਇਆ। ਪਿਛਲੇ ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ। ਆਉਣ ਵਾਲਾ ਇਹ ਪੂਰਾ ਮਹੀਨਾ ਹੀ ਇਹਨਾਂ ਨੇ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਹੁਣ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਦਾ ਜੋ ਇਹ ਇਤਿਹਾਸਿਕ ਦਿਹਾੜਾ ਜੋ ਆਪਾਂ ਮਨਾ ਰਹੇ ਹਾਂ, ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ, ਪਲਾਹੀ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ, ਜਿੱਥੇ ਪੰਥ ਦੇ ਵਿਦਵਾਨ ਕੀਰਤਨੀਏ ਕਥਾਵਾਚਕ ਢਾਡੀ ਸਿੰਘ ਹਾਜ਼ਰੀ ਭਰਦੇ ਨੇ, ਹੁਣ ਆਪ ਜੀ ਦੇ ਸਨਮੁਖ ਕੌਮ ਦਾ ਢਾਡੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲ ਅਤੇ ਉਹਨਾਂ ਦਾ ਜਥਾ ਉਹ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾਵੇਗਾ। ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਆਪ ਜੀ ਨਾਲ ਬੇਨਤੀ ਸਾਂਝੀ ਕੀਤੀ ਹੈ, ਜਿੱਥੇ ਅੱਜ ਅਸੀਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਾ ਰਹੇ ਹਾਂ, ਮੀਰੀ ਪੀਰੀ ਦੇ ਮਾਲਕ ਵੱਲੋਂ ਸਾਜੇ ਹੋਏ ਤਖ਼ਤ ਦੇ ਉੱਤੇ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਆਡਾ ਲਿਆ, ਪਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਵਕਤ ਦੀਆਂ ਹਕੂਮਤਾਂ ਹਮੇਸ਼ਾ ਉਸ ਤਖ਼ਤ ਦੇ ਅੱਗੇ ਝੁਕੀਆਂ। ਜੂਨ 1984 ਦਾ ਤੀਸਰਾ ਘੱਲੂਘਾਰਾ ਵਾਪਿਆ, ਕੌਮ ਦੇ ਸਰਲੱਥ ਯੋਧਿਆਂ ਨੇ ਅਕਾਲ ਤਖ਼ਤ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਇਹ ਕੌਮੀ ਸੰਘਰਸ਼ ਚੱਲਿਆ, ਜਿਸ ਕੌਮੀ ਸੰਘਰਸ਼ ਦੇ ਵਿੱਚ ਕੌਮ ਦੇ ਅਨੇਕਾਂ ਸੂਰਬੀਰ ਬਹਾਦਰ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਔਰ ਸਾਡੀ ਕੌਮ ਦੇ ਨਾਲ ਉਹ ਵੀ ਇੱਕ ਘਟਨਾ ਵਾਪਰੀ ਕਿ 25,000 ਲਵਾਰਸ ਲਾਸ਼ਾਂ ਦੀ ਨਿਸ਼ਾਨਦੇਹੀ ਕਰਨ ਵਾਲਾ ਵੀ ਉਹਨਾਂ ਲਵਾਰਸ ਲਾਸ਼ਾਂ ਦੇ ਵਿੱਚ ਜਾ ਮਿਲਿਆ, ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਦਾ ਸ਼ਹਾਦਤਾਂ ਦਿਹਾੜਾ ਅਗਲੇ ਮਹੀਨੇ ਆ ਰਿਹਾ ਹੈ। ਤਖ਼ਤ ਤੋਂ ਇੱਕ ਅਪੀਲ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਜਿਹਨਾਂ ਕੌਮ ਦੇ ਜ਼ਹਾਰੂ ਸਿੰਘਾਂ ਨੂੰ ਸ਼ਹਾਦਤਾਂ ਪ੍ਰਾਪਤ ਕੀਤੀਆਂ, ਕੌਮ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਭਾਈ ਖਾਲੜਾ ਸਾਹਿਬ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਹਰੀ ਕੇ ਪੱਤਣ ਦੇ ਵਿੱਚ ਰੋੜ ਦਿੱਤਾ ਗਿਆ, ਉਸ ਪੱਤਣ ਦੇ ਉੱਤੇ ਇੱਥੇ ਹੀ ਵੱਸ ਨਹੀਂ ਕੱਲੀਆਂ ਉਹਨਾਂ ਜਵਾਰੂਆਂ ਦੇ ਹੋਰ ਅਣਗਿਣਤ ਸੂਰਬੀਰ ਬਹਾਦਰ ਯੋਧਿਆਂ ਦੀਆਂ ਲਾਸ਼ਾਂ ਉਹ ਹਰੀ ਕੇ ਪੱਤਣ ਸਾਂਭ ਕੇ ਬੈਠਾ ਹੈ। ਉਸ ਸਥਾਨ ਦੇ ਉੱਤੇ ਪਰਸੋਂ ਰੋਜ਼ ਨੂੰ ਤਕਰੀਬਨ 4:30 ਪੰਜਾਬ ਦੇ ਟਾਈਮ ਅਨੁਸਾਰ ਕੌਮ ਨੇ ਅਰਦਾਸ ਕਰਨੀ ਹੈ, ਉਹਨਾਂ ਯੋਧਿਆਂ ਨੂੰ ਯਾਦ ਕਰਨਾ ਹੈ, ਉਸੇ ਦੇ ਪਰਤਾਏ ਹੋਏ ਉਸੇ ਅਪੀਲ ਨੂੰ ਮੰਨਦਿਆਂ ਹੋਏ ਇਸ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਫ੍ਰੀ ਮੁੜ ਕੇ ਪਰਸੋਂ ਰੋਜ਼ ਨੂੰ ਤਕਰੀਬਨ 5:30 ਦੇ ਕਰੀਬ ਉਸ ਹਰੀ ਕੇ ਪੱਤਣ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਵਾਲੇ ਜਵਾਰੂਆਂ ਨੂੰ ਯਾਦ ਕਰਦਿਆਂ ਹੋਏ ਅਰਦਾਸ ਕੀਤੀ ਜਾਵੇਗੀ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਹਾਜ਼ਰੀ ਭਰਨ ਦਾ ਯਤਨ ਕਰਿਓ। ਜਿੱਥੇ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਮੌਜੂਦਾ ਸੰਘਰਸ਼ ਦੇ ਕੌਮੀ ਸ਼ਹੀਦ 12 ਜੁਲਾਈ 1988 ਨੂੰ ਜਿਨ ਸ਼ਹਾਦਤ ਦਾ ਜਾਮ ਕੀਤਾ, ਭਾਈ ਸੁਖਦੇਵ ਸਿੰਘ ਜੀ ਉਰਫ ਜਨਰਲ ਲਾਭ ਸਿੰਘ ਜੀ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਵੀ ਅੱਜ ਹੈ, ਉਸ ਸ਼ਹਾਦਤ ਨੂੰ ਵੀ ਸਜਦਾ ਕਰਦੇ ਹਾਂ। ਆਓ ਹੁਣ ਕੌਮ ਦੇ ਢਾਡੀ ਜਥੇ ਪਾਸੋਂ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਸਰਵਣ ਕਰੀਏ। ਨਾਲ ਹੀ ਬੇਨਤੀ ਕਰਾਂ ਕਿ ਜੋ ਡਾਕਟਰ ਕਲੀਨਿਕ ਆ ਉਹ 1:30 ਤੱਕ ਚੱਲੇਗਾ, ਜਿਨ੍ਹਾਂ ਨੇ ਕੋਈ ਡਾਕਟਰੀ ਸਲਾਹ ਮਸ਼ਵਰਾ ਲੈਣਾ ਹੋਵੇ ਉਹ ਵੀ ਗੇਟ ਦੇ ਕੋਲ ਜਾ ਕੇ ਲੈ ਸਕਦੇ ਹਨ। ਸੋ ਆਓ ਹੁਣ ਜਥੇ ਪਾਸੋਂ ਕੌਮੀ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਭਾਜੀ ਆਵਾਜ਼ ਛੱਡੇ ਪਰਲੇ ਮੈਂ ਮਾਰ ਚੱਲ ਲਿਆ ਨੀਗਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

0: ਵਾਹਿਗੁਰੂ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹਾਓ ਪਰ ਉਪਕਾਰੀ। ਦੀਨ ਦਿਆਲ ਸਤਿਗੁਰ ਦੀਆਂ ਖੁਸ਼ੀਆਂ ਮਾਣਦੇ ਹੋਏ, ਉਹਨਾਂ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਰੱਖੇ ਹੋਏ ਇਸ ਮਿਹਨਤ ਸਮਾਗਮ 'ਚ ਹਾਜ਼ਰੀ ਭਰ ਕੇ ਪਲਾਹੀ ਦੀ ਸੰਗਤ ਦਾ ਸਹਿਯੋਗ ਕਰਦੇ ਹੋਏ ਸਰਬੱਤ ਮਾਈ ਭਾਈ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਕੱਦਸ ਦਰਬਾਰ ਜੁੜ ਕੇ ਬੈਠੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਪਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗੁਰੂ ਫਤਿਹ ਦੀ ਸਾਂਝ ਪਾ ਲਈਏ। ਸਰਬੱਤ ਸੰਗਤ ਇੱਕੋ ਰਕੈਨ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਦੀ ਲੜੀ ਪ੍ਰਾਰੰਭ ਕਰਨ ਤੋਂ ਪਹਿਲਾਂ ਕੁਝ ਸਿਆਣੇ ਮੋਹਤਬਾਰ ਉਹਨਾਂ ਗੁਰਸਿੱਖਾਂ ਦੀ ਸਾਂਝ ਤੁਹਾਡੇ ਨਾਲ ਪਾਉਣੀ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਰਿਆਂ ਨੂੰ ਜੀਵਾਂ ਆਖਿਆ ਹੈ, ਜੋ ਸੰਗਤਾਂ ਦੂਰ ਦਰੇਡੇ ਤੋਂ ਚੱਲ ਕੇ ਆਈਆਂ ਨੇ ਔਰ ਆਣ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਾਏ ਨੇ। ਸੋ ਸਾਰੇ ਹੀ ਵੀਰਾਂ ਵੱਲੋਂ ਉਹਨਾਂ ਨੂੰ ਜੀਵਾਂ ਆਖਿਆ ਜਾਂਦਾ ਹੈ। ਉਹਨਾਂ ਦੇ ਜੋ ਕਦਮ ਕਦਮ ਲੇਖੇ 'ਚ ਲੱਗੇ ਨੇ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਉਹਨਾਂ ਨੂੰ ਥਾਂਏ ਪਾਉਣ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਡੇ ਭੈਣ ਜੀ ਬੀਬੀ ਹਰਦੀਪ ਕੌਰ ਜੀ, ਜੋ ਕਿ ਜੀਵਨ ਸਾਥਣ ਸਤਿਕਾਰਯੋਗ ਤੀਰਥ ਸਿੰਘ ਜੀ ਪਹਿਲਵਾਨ ਸਾਹਿਬ, ਸਾਡੇ ਸਾਰਿਆਂ ਦੇ ਹਰ ਦਿਲ ਅਜ਼ੀਜ਼, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਮਾਣ ਬਖਸ਼ਿਸ਼ ਕੀਤਾ ਹੋਇਆ ਕਿ ਤੁਸੀਂ ਉਹਨਾਂ ਦੇ ਪਹਿਲਵਾਨ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਨੂੰ ਸਾਰਾ ਹੀ ਉਸੇ ਤਰ੍ਹਾਂ ਸਹਿਯੋਗ ਦੇ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਤੁਸੀਂ ਸਹਿਯੋਗ ਕਰਦੇ ਸੀ। ਭਰਾਵਾਂ ਦੀ ਨਿਆਈ, ਬੱਚਿਆਂ ਦੀ ਨਿਆਈ, ਵੱਡਿਆਂ ਦੀ ਨਿਆਈ, ਸਾਰੇ ਹੀ ਉਹਨਾਂ ਦੇ ਮੋਹ ਭਰੇ ਸੱਦੇ ਦੇ ਉੱਤੇ ਤੁਸੀਂ ਹੁੰਮ ਹੁਮਾ ਕੇ ਆਏ ਹੋ, ਸਾਰਿਆਂ ਦਾ ਧੰਨਵਾਦ ਕਰਦੇ ਹਨ। ਸਾਡੇ ਵੀਰ ਜੀ ਸਰਦਾਰ ਕੁਲਬੀਰ ਸਿੰਘ ਜੀ, ਭਾਵੇਂ ਕਿ ਉਹ ਫੁੱਫੜ ਜੀ ਲੱਗਦੇ ਸਨ ਪਰ ਇਹ ਵੀਰ ਨੂੰ ਵੀ ਉਹਨਾਂ ਨੇ ਆਪਣੇ ਬੱਚਾ ਜਿਸ ਤਰ੍ਹਾਂ ਪੁੱਤਰ ਸਤਵਿੰਦਰ ਸਿੰਘ, ਇੱਦਾਂ ਹੀ ਇਹਨਾਂ ਨੂੰ ਵੀ ਪਹਿਲਾਂ ਕਈ ਸਾਲ ਤੇ ਮੈਨੂੰ ਭੁਲੇਖਾ ਹੀ ਰਿਹਾ ਸੀ ਕਿ ਦੋਵੇਂ ਉਹਨਾਂ ਦੇ ਹੀ ਬੱਚੇ ਹਨ। ਇਹੋ ਜਿਹਾ ਪਰਿਵਾਰ 'ਚ ਵਿਵਹਾਰ ਕੀਤਾ, ਬੜਾ ਪਿਆਰ ਕੀਤਾ ਭਾਈ ਕੁਲਵਿੰਦਰ ਕੁਲਬੀਰ ਸਿੰਘ ਜੀ ਹੁਣਾਂ ਦੇ ਨਾਲ ਵੀ, ਅਤੇ ਉਹਨਾਂ ਵੱਲੋਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਸਰੀਰ 'ਤੇ ਕੁਝ ਕਸ਼ਟ ਆਏ ਨੇ, ਅਕਾਲ ਪੁਰਖ ਦੇ ਦਰਦ ਉੱਤੇ ਆਪ ਜੀ ਨੂੰ ਬੜੀਆਂ ਵਡਿਆਈਆਂ ਨੇ। ਸੰਗਤ ਜੀ, ਤੁਸੀਂ ਕਿਸੇ ਦੇ ਹੱਕ 'ਚ ਅਰਦਾਸ ਕਰਦੇ ਹੋ ਨਾ, ਇਹ ਹੋ ਹੀ ਨਹੀਂ ਸਕਦਾ ਕਿ ਉਹ ਅਰਦਾਸ ਪੂਰੀ ਨਾ ਹੋਵੇ। ਸੋ ਆਪਣੇ ਭਾਈ ਸਾਹਿਬ ਜੀਆਂ ਦੀ ਤੰਦਰੁਸਤੀ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਵੀ ਕਰਨੀ ਹੈ। ਸਾਰੇ ਮਨ ਕਰਕੇ ਇੱਕ ਵਾਰੀ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਦਿਓ ਤਾਂ ਕਿ ਸਾਡੇ ਸਾਰਿਆਂ ਦੀ ਅਰਦਾਸ ਜਿਹੜੀ ਹੈ ਸਤਿਗੁਰਾਂ ਦੇ ਪਾਵਨ ਚਰਨਾਂ ਤੱਕ ਪਹੁੰਚ ਜਾਵੇ। ਸਰਦਾਰ ਪਵਿੱਤਰ ਸਿੰਘ ਜੀ, ਜੋ ਕਿ ਪਰਿਵਾਰਕ ਰਿਲੇਸ਼ਨ ਹਨ, ਕੁੜਮ ਸਾਹਿਬ ਹਨ, ਮਾਇਆ ਵੀ ਦੇ ਕੇ ਗਏ ਨੇ ਪ੍ਰਾਰੰਭ ਵਿੱਚ, ਬੜੀਆਂ ਵੱਡੀਆਂ ਸੇਵਾਵਾਂ ਤੁਹਾਡੀਆਂ ਸਾਰੇ ਗੁਰਸਿੱਖਾਂ ਦੀਆਂ। ਬਾਹਰ ਮੈਂ ਵੇਖਿਆ ਕਿੰਨੇ ਵੀਰ ਨੇ, ਕੋਈ ਪੀਜੇ ਦੀ ਸੇਵਾ ਕਰ ਰਿਹਾ, ਕੋਈ ਚਾਹ ਦੇ ਲੰਗਰਾਂ ਦੀ ਸੇਵਾ ਕਰ ਰਿਹਾ, ਕੋਈ ਲੰਗਰ ਤਿਆਰ ਕਰ ਰਿਹਾ। ਇਹ ਸਾਰੇ ਕੁਝ ਆਪ ਸੰਗਤਾਂ ਦੇ ਨਾਲ ਹੀ ਸੰਪੂਰਨ ਹੋ ਸਕਦੇ ਨੇ, ਸਿਰੇ ਚੜ੍ਹ ਸਕਦੇ ਨੇ। ਸੋ ਆਪ ਜੀਆਂ ਦਾ ਮੈਂ ਧੰਨਵਾਦ ਕਰਦਾ। ਸਾਡੇ ਵੀਰ ਭਾਅ ਜੀ ਜਗਦੇਵ ਸਿੰਘ ਜੀ, ਬੜੇ ਪਿਆਰ ਵਾਲੀ ਰੂਹ, ਉਹ ਵੀ ਬੈਠੇ ਨੇ ਸੰਗਤ 'ਚ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਪਲਾਹੀ ਦੀ ਸਾਰੀ ਸੰਗਤ, ਜਿੱਥੇ ਤੁਸੀਂ ਆਏ ਉੱਥੇ ਸਰਦਾਰ ਭੁਪਿੰਦਰ ਸਿੰਘ ਜੀ ਸਾਲ ਸਾਹਿਬ ਬੜਾ ਪਿਆਰ ਕਰਦੇ ਨੇ, ਮੈਨੂੰ ਪਤਾ, ਉਹ ਲੈ ਕੇ ਆਉਂਦੇ ਰਹੇ ਨੇ ਸਾਨੂੰ ਜੂਬਾ ਸਿਟੀ ਤੋਂ। ਬੜੇ ਪਿਆਰ ਵਾਲੀਆਂ ਰੂਹਾਂ ਨੇ, ਬੈਠੇ ਨੇ ਸੰਗਤ 'ਚ, ਮਾਇਆ ਵੀ ਦਿੰਦੇ ਨੇ, ਰੋਜ਼ ਦਿੰਦੇ ਨੇ, ਹਾਜ਼ਰ ਕਰਦੇ ਨੇ, ਜਿਹਦੇ ਨਾਲ ਸਾਡੇ ਵਰਗੇ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਡੇ ਵੀਰ ਜੀ ਭਾਅ ਜੀ ਰਾਜਿੰਦਰ ਸਿੰਘ ਜੀ ਸਾਲ ਸਾਹਿਬ, ਕੇਵਲ ਸਿੰਘ ਜੀ ਸਾਲ ਸਾਹਿਬ ਸਿਆਟਲ ਤੋਂ ਹਾਜ਼ਰੀ ਭਰ ਰਹੇ ਨੇ, ਗਰੀਬ ਨਿਵਾਸ ਸਤਿਗੁਰੂ ਕਦਮ ਕਦਮ 'ਚੋਂ ਚੱਲ ਕੇ ਆਏ ਨੇ ਲੇਖੇ ਵਿੱਚ ਲਾਉਣ। ਸਰਦਾਰ ਬਲਜੀਤ ਸਿੰਘ ਜੀ ਸਾਲ, ਸਾਰੇ ਸਿੰਘ ਕੱਲ੍ਹ ਜਦੋਂ ਦੀਵਾਨ ਦੀ ਸਮਾਪਤੀ ਹੋਈ ਹੈ, ਇਹ ਸਾਰੇ ਸਿੰਘ ਸਾਨੂੰ ਉੱਥੇ ਮਿਲੇ। ਭਾਅ ਜੀ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਵੀ ਉੱਥੇ ਸਨ, ਗਰੁੱਪ ਫੋਟੋ ਕੀਤੀ ਗਈ ਜਿਹੜੀ ਉਹਨਾਂ ਨੇ ਆਪਣੇ ਪੇਜ ਉੱਤੇ ਪਾਈ ਹੋਈ ਹੈ। ਇਹ ਸਾਰੇ ਵੀਰ ਕੱਲ੍ਹ ਮੈਨੂੰ ਮਿਲੇ, ਬੜਾ ਪਿਆਰ ਕਰ ਰਹੇ ਸਨ, ਮੈਂ ਧੰਨਵਾਦ ਕਰਦਾ। ਕੁਲਵੀਰ ਸਿੰਘ ਜੀ ਬੈਂਸ ਸਾਹਿਬ ਜਾਂ ਮੈਂ ਜ਼ਿਕਰ ਕੀਤਾ ਸੁਰਿੰਦਰ ਸਿੰਘ ਜੀ ਦਸ਼ਾਂਤ ਉਹਨਾਂ ਵੱਲੋਂ ਵੀ ਜਿੱਥੇ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਇੰਦਰਜੀਤ ਸਿੰਘ ਜੀ ਦੋਸਾਂਝ ਇਹਨਾਂ ਵੱਲੋਂ ਵੀ ਹਾਜ਼ਰੀਆਂ ਭਰੀਆਂ ਜਾ ਰਹੀਆਂ, ਸੰਗਤਾਂ ਨੂੰ ਜਿਉਂ ਆਖਿਆ ਜਾ ਰਿਹਾ। ਭੁਪਿੰਦਰ ਸਿੰਘ ਜੀ ਢੇਸੀ ਸਾਹਿਬ ਵਾਹਿਗੁਰੂ ਕਿਰਪਾ ਕਰਨ ਹਾਜ਼ਰੀਆਂ ਭਰ ਰਹੇ ਨੇ। ਸਾਡੇ ਵੀਰ ਜੀ ਪਰਮਜੀਤ ਸਿੰਘ ਜੀ ਖੱਖ ਨਡਿਆਲਾ ਤੋਂ ਜਿਹੜੇ ਨਗਰ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਗ ਲਾਏ, ਉਹ ਵੀ ਇੱਥੇ ਹਾਜ਼ਰੀਆਂ ਭਰ ਰਹੇ ਨੇ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿੱਥੇ ਅੱਜ ਆਪਾਂ ਸਾਰੇ ਹੀ ਸੰਗਤ ਪਲਾਹੀ ਸਾਹਿਬ ਦੀ ਸੰਗਤ ਤੋਂ ਦਿਨ ਨੂੰ ਮਨਾ ਰਹੇ ਹਾਂ, ਜਦੋਂ ਗੁਰੂ ਪਾਤਸ਼ਾਹ ਨੇ ਤਰਸ ਕਰਕੇ ਮਿਹਰ ਭਰੀ ਨਿਗਾਹ ਇਸ ਨਗਰ ਦੇ ਉੱਤੇ ਪਾਈ, ਉੱਥੇ ਮੈਂ ਜ਼ਿਕਰ ਕਰਨਾ ਲੋਚਦਾ ਹਾਂ ਸਿੱਖ ਕੌਮ ਦੇ ਮਹਾਂਬਲੀ ਯੋਧੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ ਉਰਫ ਜਰਨਲ ਲਾਭ ਸਿੰਘ ਢਿੱਲੋਂ, ਪੰਜਵੜ ਦੇ ਰਹਿਣ ਵਾਲੇ। ਜਦੋਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਤੋਂ ਅਮਰਕੋਟ ਵਾਲੇ ਪਾਸੇ ਜਾਂਦੇ ਹਾਂ, ਖੱਬੇ ਹੱਥ ਪਿੰਡ ਹੈ ਪੰਜਵੜ। ਜਦੋਂ ਮੈਂ ਇੰਡੀਆ ਹੋਵਾਂ ਮੈਂ ਹਰ ਸਾਲ ਉੱਥੇ ਹਾਜ਼ਰੀ ਭਰਨਾ। ਹੁਣ ਦੇਰ ਹੋ ਗਈ ਕਾਫੀ, ਹੁਣ ਇਸ ਵੇਲੇ ਨਹੀਂ ਹਾਜ਼ਰੀ ਭਰੀ ਜਾਂਦੀ। ਮੈਂ ਜਰਨਲ ਸਾਹਿਬ ਦੀ ਸ਼ਹਾਦਤ ਉੱਤੇ ਉਸ ਪਿੰਡ ਵਿੱਚ ਹਾਜ਼ਰੀ ਭਰਦਾ ਹਾਂ। ਮੈਂ ਉਹਨਾਂ ਦੇ ਬਾਰੇ ਆਪਣੀ ਤੁਸ਼ਬਦੀ ਅਨੁਸਾਰ ਪੂਰਾ ਪ੍ਰਸੰਗ ਵੀ ਲਿਖਿਆ ਹੋਇਆ। ਹੁਣੇ ਗੱਲ ਹੋ ਰਹੀ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਦੇ ਨਾਲ, ਭਾਈ ਦਵਿੰਦਰ ਸਿੰਘ ਜੀ ਹੁਣਾਂ ਦੇ ਨਾਲ, ਕਹਿਣ ਲੱਗੇ 26 ਤਰੀਕ ਦੇ ਲਾਗੇ ਅਸੀਂ ਇਹਨਾਂ ਯੋਧਿਆਂ ਦੀ ਯਾਦ 'ਚ ਇੱਕ ਸਮਾਗਮ ਰੱਖਾਂਗੇ, ਤੁਸੀਂ ਆਓਗੇ? ਮੈਂ ਕਿਹਾ ਜ਼ਰੂਰ ਆਵਾਂਗੇ। ਉਹਦੇ 'ਚ ਆਪਾਂ ਜਰਨਲ ਲਾਭ ਸਿੰਘ ਦੀ ਗਾਥਾ ਕਿਵੇਂ ਉਹਨਾਂ ਨੇ ਮੋੜਾ ਕੱਟਿਆ ਸਤਪੁਰਸ਼ਾਂ ਦੇ ਨਾਲ, ਚਰਨਾਂ ਦੇ ਨਾਲ ਜੁੜ ਕੇ ਕਿੰਨੇ ਅਹੁਦੇ ਤੱਕ ਗਏ, ਜਿਨ੍ਹਾਂ ਨੇ ਬਹੁਤ ਸਾਰਾ ਕਾਰਜ ਸਿੱਖੀ ਵਾਸਤੇ ਕੀਤਾ, ਕਿੰਨੇ ਤੇਜ਼ ਦਿਮਾਗ ਸਨ। ਇਹ ਜਨਰਲ ਲਾਭ ਸਿੰਘ ਦੇ ਨਾਂ ਤੋਂ ਵੀ ਸਾਨੂੰ ਵੀਰ ਜੀ ਮਾਇਆ ਹਾਜ਼ਰ ਕਰਕੇ ਗਏ ਨੇ। ਸਾਡੇ ਵੀਰ ਜੀ ਭਾਈ ਬਲਜੀਤ ਸਿੰਘ ਜੀ ਹੰਸਰਾ ਉਹ ਰੋਜ਼ਾਨਾ ਘਰ ਸੁਣਦੇ ਨੇ, ਇੱਥੇ ਨਹੀਂ ਪਹੁੰਚ ਸਕੇ, ਨਿਊਯਾਰਕ ਨੇ ਜੀ, ਇਹ ਇੱਥੇ ਨਹੀਂ ਸਮਾਗਮ 'ਚ ਹਾਜ਼ਰੀ ਭਰ ਸਕੇ। ਉਹਨਾਂ ਵੱਲੋਂ ਵੀ ਸਾਰੀ ਸੰਗਤ ਨੂੰ ਜਿਉਂ ਕਿਹਾ ਜਾਂਦਾ ਹੈ, ਨਾਲੇ ਪਲਾਹੀ ਦੀ ਸੰਗਤ ਤੋਂ ਵੀ ਹੱਥ ਜੋੜ ਕੇ ਮਾਫ਼ੀ ਮੰਗੀ ਜਾਂਦੀ ਹੈ ਕਿ ਆਪਾਂ ਸਰੀਰ ਕਰਕੇ ਇੱਥੇ ਬੇਸ਼ੱਕ ਹਾਜ਼ਰ ਨਹੀਂ, ਪਰ ਮਨ ਉਹਨਾਂ ਦਾ ਤੁਹਾਡੇ ਵਿੱਚ ਇੱਥੇ ਤੁਰਿਆ ਫਿਰਦਾ ਹੈ। ਉਹ ਕਹਿੰਦੇ ਸਾਡੀ ਹਾਜ਼ਰੀ ਲਵਾ ਦਿਓ। ਸੋ ਉਹਨਾਂ ਦੀ ਹਾਜ਼ਰੀ ਨੂੰ ਵੀ ਸੰਗਤ ਨੇ ਪ੍ਰਵਾਨ ਕਰਨਾ। ਸਾਧ ਸੰਗਤ ਹੋਰ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਇੱਥੇ ਬੈਠੀਆਂ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਸਾਂ ਸਾਰਿਆਂ ਨੇ ਮਾਇਆ ਵੀ ਹਾਜ਼ਰ ਕਰਦੇ ਹੋ, ਗੁਰੂ ਚਰਨਾਂ 'ਚ ਖੁਸ਼ੀ ਵੀ ਪ੍ਰਾਪਤ ਕਰਦੇ ਹੋ। ਮੈਂ ਹੁਣ ਤੁਹਾਨੂੰ ਲੈ ਚੱਲਦਾ, ਕਿਉਂਕਿ ਅੱਜ ਮੈਂ ਕੋਈ ਬਾਹਰਲਾ ਵਿਸ਼ਾ ਨਹੀਂ ਵਿੱਚ ਛੇੜਨਾ। ਆਪਾਂ ਜਿਸ ਸਮਾਗਮ ਵਾਸਤੇ ਆਏ ਹਾਂ ਆਪਾਂ ਉਸ ਨੂੰ ਹੀ ਮੁੱਖ ਰੱਖਣਾ ਹੈ। ਬਾਕੀ ਤਾਂ ਯੋਧਿਆਂ ਦੇ ਪ੍ਰਸੰਗ ਬੇਅੰਤ ਨੇ, ਬੜੇ ਸਤਿਕਾਰਯੋਗ ਨੇ, ਸਾਰੇ ਹੀ ਮਨ ਦੀ ਭਾਵਨਾ ਹੋਇਆ ਕਰਦੀ ਹੈ। ਜਦੋਂ ਉਹਨਾਂ ਦੀ ਪ੍ਰਥਾਏ ਕੋਈ ਸਮਾਗਮ ਰੱਖਿਆ ਜਾਵੇਗਾ ਨਾ ਸੰਗਤ ਜੀ, ਫਿਰ ਆਪਾਂ ਉਹਨਾਂ ਦੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਆਪਾਂ ਗੁਰੂ ਚਰਨਾਂ 'ਚ ਬਿਆਨਾਤ ਕਰਨ ਦਾ ਯਤਨ ਕਰਾਂਗੇ। ਸੋ ਆਓ, ਕਿਉਂਕਿ ਇਹ ਸਮਾਗਮ ਸਮੂਹ ਪਲਾਹੀ ਦੀ ਸੰਗਤ ਔਰ ਤੁਸਾਂ ਨੇ ਰਲ ਮਿਲ ਕਰਕੇ, ਫਰੀ ਮਾਊਂਟ ਗੁਰੂ ਘਰ ਦੀ ਸਮੂਹ ਸਾਧ ਸੰਗਤ ਨੇ ਰਲ ਮਿਲ ਕਰਕੇ, ਪੂਰੇ ਪੰਜਾਬ ਦੀ ਧਰਤੀ ਨੇ ਰਲ ਮਿਲ ਕਰਕੇ, ਇਹ ਇਕੱਲੇ ਪਲਾਹੀ ਪਿੰਡ ਵਾਲਿਆਂ ਦਾ ਸਮਾਗਮ ਨਹੀਂ, ਤੁਹਾਡਾ ਸਾਰਿਆਂ ਦਾ ਆਪਣਾ ਹੈ। ਹੋਰ ਮੇਰੇ ਵੀਰ ਜੀ ਇੱਥੇ ਹਾਜ਼ਰ ਹੋਏ ਨੇ, ਉਹਨਾਂ ਦਾ ਵੀ ਇਹ ਸਾਰਿਆਂ ਦਾ ਸਾਂਝਾ ਸਮਾਗਮ ਹੈ। ਸਾਡੀ ਕੌਮ ਦੇ ਮਹਾਨ ਢਾਡੀ ਭਾਈ ਲਸ਼ਕਰ ਸਿੰਘ ਜੀ ਹੁਣੇ ਸਾਨੂੰ ਮਿਲ ਕੇ ਗਏ ਨੇ, ਬੜੇ ਪਿਆਰ ਵਾਲੇ, ਕੌਣ ਨਹੀਂ ਜਾਣਦਾ ਇਹਨਾਂ ਨੂੰ, ਇਹ ਉਹ ਢਾਡੀ ਨੇ ਜਿਹਨਾਂ ਨੂੰ ਸੁਣ ਸੁਣ ਕੇ ਆਪਾਂ ਇੱਥੋਂ ਤੱਕ ਪਹੁੰਚੇ ਹਾਂ ਸੰਗਤ ਜੀ। ਇਹਨਾਂ 'ਤੇ ਹੁਣ ਤਾਂ ਸਾਨੂੰ ਫੇਸਬੁੱਕ ਮਿਲ ਗਿਆ, ਯੂਟਿਊਬ ਮਿਲ ਗਿਆ, ਨਾ ਕਿਸੇ ਕੋਲ ਜਾਣ ਦੀ ਲੋੜ ਨਹੀਂ, ਜਿਹਨਾਂ ਨੇ ਦਿਲਬਰ ਸਾਹਿਬ ਵਰਗਿਆਂ ਨਾਲ ਕੰਮ ਕੀਤਾ। ਐਸੇ ਢਾਡੀ ਜਿਹਨਾਂ ਦੇ ਟਾਈਮ ਤੋਂ ਬਾਅਦ ਕੋਈ ਸਾਡੇ ਵਰਗਾ ਟਾਈਮ ਲਾਉਣ ਦੀ ਜ਼ਰੂਰਤ ਨਹੀਂ ਸੀ ਕਰਦਾ, ਅਸੀਂ ਸੁਣਿਆ ਹੋਇਆ ਸੰਗਤਾਂ ਦੇ ਪਾਸੋਂ ਵੀ ਪਿਆਰ ਦੇ ਕੇ ਗਏ ਨੇ। ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ। ਇਹ ਸੰਗਤ 'ਤੇ ਗੁਲਦਸਤਾ ਬਣ ਕੇ ਇੱਕ ਬੈਠਾ ਹੋਇਆ ਹੈ। ਤੁਹਾਡੇ 'ਚ ਵੱਡੇ ਵੱਡੇ ਬੁੱਧੀਜੀਵੀ ਪੜ੍ਹੇ ਲਿਖੇ, ਮੇਰੇ ਭੈਣੀਆਂ ਭੈਣਾਂ ਬੈਠੀਆਂ, ਡਾਕਟਰ ਇੰਜੀਨੀਅਰ, ਪਤਾ ਨਹੀਂ ਕਿਹੜਾ ਕਿਹੜਾ ਸੰਗਤ 'ਚ ਬੈਠਾ। ਮੈਂ ਗੁਰੂ ਦਾ ਢਾਡੀ ਹੋਣ ਦੇ ਨਾਤੇ ਹੁਣ ਤੁਹਾਡੀ ਮਨ ਬਿਰਤੀ ਉਸੇ ਮਜ਼ਬੂਨ ਵੱਲ ਲੈ ਚੱਲਦਾ। ਸਹਿ ਮੇਰਾ ਨੀਤ ਨਵਾਂ ਸਾਧ ਸੰਗਤ ਜੀ, ਇਹ ਇਤਿਹਾਸ ਬਾਣੀ ਅੰਮ੍ਰਿਤ ਵੇਲੇ ਤੁਸੀਂ ਰੋਜ਼ਾਨਾ ਆਸਾਈ ਦੀ ਵਾਰ ਸਰਵਣ ਕਰਦੇ ਹੋ, ਕਦੇ ਕਿਸੇ ਨੇ ਆਖਿਆ ਕੱਲ ਸੁਣੀ ਸੀ ਅੱਜ ਸੁਣਨ ਨੂੰ ਜੀ ਨਹੀਂ ਕਰਦਾ? ਮੇਰੇ ਵਰਗਾ ਕੋਈ ਕਵਿਤਾ ਬੋਲ ਲਵੇਗਾ ਤੁਹਾਨੂੰ ਚੰਗੀ ਲੱਗੇਗੀ, ਦੂਜੀ ਵਾਰ ਵੀ ਤੁਸੀਂ ਸੁਣ ਲਓਗੇ, ਸ਼ਾਇਦ ਪ੍ਰਵਾਨ ਕਰ ਲਵੋ, ਤੀਜੀ ਵਾਰੀ ਸੰਗਤ ਕਹਿੰਦੀ ਨਹੀਂ ਨਹੀਂ ਇਹ ਸੁਣਿਆ, ਹੁਣ ਸੁਣਨ ਦੀ ਲੋੜ ਨਹੀਂ।
1: ਪਰ ਯੋਧਿਆਂ ਦੀਆਂ ਕਥਾ ਕਹਾਣੀਆਂ, ਗੁਰੂ ਸਾਹਿਬਾਨ ਦਾ ਇਤਿਹਾਸ, ਗੁਰੂ ਪੁੱਤਰਾਂ ਦਾ ਇਤਿਹਾਸ, ਗੁਰੂ ਯੋਧਿਆਂ ਦਾ ਇਤਿਹਾਸ, ਗੁਰਸਿੱਖਾਂ ਦਾ ਇਤਿਹਾਸ, ਇਹ ਐਸਾ ਇਹਨੂੰ ਰਾਤ ਦਿਨ ਗਾਇਆ ਜਾਵੇ ਤੋਂ ਮਨ ਕਦੀ ਉੱਕਦਾ ਹੀ ਨਹੀਂ। ਮੇਰੇ ਪਾਤਸ਼ਾਹ ਨੇ ਕਰਤਾਰਪੁਰ ਦੀ ਜੰਗ ਜਿੱਤੀ ਹੈ, ਇੱਥੋਂ ਮੈਂ ਸ਼ਾਰਟਕੱਟ ਚਲਿਆ ਜਾਣਾ ਤਾਂ ਕਿ ਜਿਹੜੀਆਂ ਚੀਜ਼ਾਂ ਪਿਛਲੀ ਵਾਰ ਰਹਿ ਗਈਆਂ ਸਨ ਮੈਂ ਇਸ ਟਾਈਮ ਆਪ ਜੀ ਦੇ ਸਨਮੁੱਖ ਸਾਂਝਾ ਕਰ ਸਕਾਂ। ਕਰਤਾਰਪੁਰ ਦੀ ਜੰਗ ਜਿੱਤੀ ਹੈ ਅਤੇ ਸਿੱਖਾਂ ਯੋਧਿਆਂ ਨੇ ਪਾਤਸ਼ਾਹ ਦੇ ਹਜ਼ੂਰ ਆਣ ਕੇ ਬੇਨਤੀ ਕੀਤੀ, ਮਹਾਰਾਜ ਕਿੱਧਰ ਨੂੰ ਹੁਣ ਚਾਲੇ ਪਾਉਣੇ ਨੇ, ਸੰਗਤਾਂ ਨੇ ਤਾਂ ਕਮਰ ਕੱਸੇ ਕੀਤੇ ਹੋਏ ਸਨ। ਮੇਰੇ ਪਾਤਸ਼ਾਹ ਨੇ ਆਖਿਆ ਸਾਡਾ ਪਿਆਰਾ ਇੱਕ ਸਾਨੂੰ ਯਾਦ ਕਰਦਾ, ਇੱਥੇ ਗੱਲ ਕੌਮੀਅਤ ਦੀ ਨਹੀਂ, ਮਜ਼ਹਬ ਦੀ ਨਹੀਂ, ਲਿਬਾਸ ਦੀ ਵੀ ਨਹੀਂ, ਇੱਥੇ ਤੇ ਭਾਵਨਾ ਦੀ ਅਹਿਸਾਸ ਸੰਗਤ ਚ, ਜਿਸ ਭਾਵਨਾ ਦੇ ਨਾਲ ਕਿਸੇ ਨੂੰ ਸਿਰਫ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਵਨ ਨਿਧਾਨ ਦਾਨ ਦੇਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਦਰ ਵੱਲ ਇੱਕ ਕਦਮ ਪੁੱਟ ਲਈ, ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਮੇਰੇ ਸੱਜੇ ਪਾਤਸ਼ਾਹ ਬਾਹਾਂ ਲਾਰ ਕੇ ਤੁਹਾਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਦੁਲਾਰਨ ਵਾਸਤੇ ਤਿਆਰ ਬਰ ਤਿਆਰ ਖੜੇ ਨੇ। ਮੇਰੇ ਪਾਤਸ਼ਾਹ ਨੇ ਆਖਿਆ ਕਿ ਸਾਈਂ ਲੋਕ ਸਾਨੂੰ ਯਾਦ ਕਰਦਾ। ਮੇਰੇ ਪਾਤਸ਼ਾਹ ਜਲੰਧਰ ਪਹੁੰਚੇ ਬਸਤੀ ਸ਼ੇਖ, ਇਹ ਰਚਨਾਵਾਂ ਮੈਂ ਪਿਛਲੀ ਦਫ਼ਾ ਕਹਿ ਗਿਆ ਸਾਂ, ਮੈਂ ਹੁਣ ਨਹੀਂ ਕਹਿਣੀ। ਆਪਾਂ ਥੋੜ੍ਹਾ ਜਿਹਾ ਅੱਗੇ ਚਲੇ ਜਾਈਏ। ਜਦੋਂ ਇੱਥੇ ਪਹੁੰਚੇ ਨੇ, ਸਾਈਂ ਨੂੰ ਆਹ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਨੇ, ਨਿਹਾਲ ਕੀਤਾ, ਕਿਉਂਕਿ ਆਪ ਚੱਲ ਕੇ ਗੁਰੂ ਦੇ ਕੋਲ ਨਹੀਂ ਸੀ ਜਾ ਸਕਦਾ। ਗੁਰੂ ਮੇਰਾ ਦੇ ਘਰ ਵਿੱਚ ਆ ਜਾਵੇ ਨਾ ਸਾਧ ਸੰਗਤ, ਤੇ ਫਿਰ ਕਸਰਾਂ ਕੋਈ ਬਾਕੀ ਨਹੀਂ ਜੇ ਰਹਿ ਜਾਂਦੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਪਾਤਸ਼ਾਹ ਨੇ ਪੁੱਛ ਲਿਆ ਢਾਡੀਆਂ ਨੂੰ, ਕਹਿਣ ਲੱਗੇ ਤੁਹਾਡਾ ਨਾਂ ਕੀ? ਇੱਕ ਨੇ ਆਖਿਆ ਜੀ ਨੱਥਾ, ਦੂਜੇ ਨੇ ਆਖਿਆ ਜੀ ਅਬਦੁੱਲਾ। ਪਾਤਸ਼ਾਹ ਨੇ ਆਖਿਆ ਨਹੀਂ, ਜਿਹੜਾ ਮਾਪੇ ਨੇ ਨਾਂ ਰੱਖਿਆ। ਉਹਨਾਂ ਨੇ ਆਖਿਆ ਜੀ ਮੇਰਾ ਨਾਂ ਰੱਖਿਆ ਸੀ ਨੱਥ ਮੱਲ, ਦੂਜੇ ਨੇ ਆਖਿਆ ਜੀ ਮੇਰਾ ਨਾਂ ਰੱਖਿਆ ਸੀ ਅਬਦੁਲ ਖੈਰ। ਪਰ ਗਰੀਬ ਦਾ ਨਾਂ ਕੌਣ ਲੈਂਦਾ, ਕੌਣ ਜਾਣਦਾ ਗਰੀਬ ਨੂੰ? ਇਸ ਕਰਕੇ ਸਾਨੂੰ ਨੱਥਾ ਤੇ ਅਬਦੁੱਲਾ ਹੀ ਕਹਿੰਦੇ ਨੇ। ਪਾਤਸ਼ਾਹ ਨੇ ਆਖਿਆ ਮੇਰੇ ਕੋਲ ਆਓ, ਆਪਣੇ ਬੱਚਿਆਂ ਦੀ ਨਹੀਂ ਐਂ ਕੋਲ ਸੱਦੇ, ਆਜੂ ਦੀ ਨਹੀਂ ਗੱਲ ਕਿ ਵੱਡੀ ਸੀ ਛੋਟੀ ਸੀ, ਕੋਲ ਸੱਦ ਕੇ ਮੇਰੇ ਪਾਤਸ਼ਾਹ ਨੇ ਦੋਵਾਂ ਨੂੰ ਘੁੱਟ ਕੇ ਛਾਤੀ ਨਾਲ ਗਲਵਕੜੀ ਚ ਲੈ ਲਿਆ। ਨੱਥੇ ਨੂੰ ਪਤਾ ਕੀ ਆਖਿਆ? ਤੁਸੀਂ ਨੱਥ ਮੱਲ ਵੀ ਨਹੀਂ? ਉਹ ਹੈਰਾਨ ਹੋ ਗਿਆ, ਮਹਾਰਾਜ ਮੈਂ ਕੌਣ ਹੈ? ਕਹਿਣ ਲੱਗੇ ਤੁਸੀਂ ਅੱਜ ਤੋਂ ਬਾਅਦ ਬਾਬਾ ਨੱਥ ਮੱਲ ਜੀ। ਮੇਰੇ ਪਾਤਸ਼ਾਹ ਨੇ ਆਪ ਬਾਬਾ ਆਖਿਆ, ਨਾਲ ਪਿੱਛੇ ਜੀ ਲਾਇਆ ਸੰਗਤ ਜੀ। ਦੂਜੇ ਨੂੰ ਆਖਿਆ ਤੁਹਾਡਾ ਨਾਂ ਬਾਬਾ ਅਬਦੁਲ ਖੈਰ ਜੀ। ਅੱਜ ਦੇ ਦਿਨ ਤੱਕ ਇਹ ਢਾਡੀ ਪੂਜੇ ਜਾਂਦੇ ਨੇ। ਕਿੰਨੇ ਪੁੱਛਣਾ ਸੀ ਬਸਤੀ ਸ਼ੇਖ ਨੂੰ ਕਿ ਇੱਥੇ ਕੋਈ ਸ਼ੇਖ ਰਹਿੰਦਾ? ਸੰਗਤ ਜੀ ਬੜਿਆਂ ਦੀਆਂ ਕਬਰਾਂ ਹਨ, ਪਰ ਜਿੱਥੇ ਮੇਰੇ ਪਾਤਸ਼ਾਹ ਨੇ ਜਾ ਕੇ ਨੂੰ ਦੁਲਾਰਿਆ, ਉੱਥੇ ਗੁਰਧਾਮ ਬਣ ਗਏ, ਸਾਸਾ ਗੁਰਦੁਆਰਾ ਸਾਹਿਬ ਬਣ ਗਏ। ਉੱਥੇ ਸੰਗਤਾਂ ਨਕਮਸਤਕ ਹੁੰਦੀਆਂ ਨੇ ਜਾ ਕੇ, ਉਹਨਾਂ ਤੇ ਪਹਿਦੇ ਖਾਂ ਪਠਾਨ ਵਰਗੇ ਨੂੰ ਤਾਰ ਕੇ ਰੱਖ ਦਿੱਤਾ। ਇੱਥੇ ਸੰਗਤਾਂ ਨੇ ਜਲ ਪਾਣੀ ਛਕਿਆ ਛਕਾਇਆ, ਹੁਣ ਦੁਸ਼ਮਣ ਨੂੰ ਪਤਾ ਲੱਗ ਗਿਆ। ਉਹ ਕੌਣ ਸੀ? ਅਬਦੁੱਲੇ ਦਾ ਪੁੱਤਰ ਸੀ ਅਹਿਮਦ ਖਾਂ। ਉਹਨੂੰ ਕਿਸੇ ਨੇ ਸੂਹ ਦਿੱਤੀ, ਕਹਿੰਦਾ ਤੁਸੀਂ ਗੁਰੂ ਦੇ ਨਾਲ ਲੜੇ ਦੂਸਰੀ ਜੰਗ, ਜਿਹਦਾ ਮੈਂ ਜ਼ਿਕਰ ਕੀਤਾ ਸੀ ਇੱਕ ਦਿਨ ਸਟੇਜ ਉੱਤੇ, ਤੁਹਾਡੇ ਬਾਪ ਨੂੰ ਮਾਰਿਆ, ਤੁਹਾਡੇ ਫੌਜ ਦੇ ਬੰਦੇ ਮਾਰੇ, ਅੱਜ ਗੁਰੂ ਨੂੰ ਫੜਨਾ ਬੜਾ ਸੌਖਾ, ਕਿਉਂਕਿ ਜੰਗ ਤੋਂ ਬਾਅਦ ਬਹੁਤ ਸਾਰੇ ਜਿਹੜੇ ਗੁਰਸਿੱਖ ਪਿਆਰੇ ਸਨ ਆਪਣੇ ਘਰਾਂ ਨੂੰ ਚਲੇ ਗਏ ਸਨ। ਇੱਥੇ ਬਹੁਤੀ ਗਿਣਤੀ ਚ ਪਾਤਸ਼ਾਹ ਦੇ ਨਾਲ ਸਿੱਖ ਨਹੀਂ ਸਨ, ਬੜੀ ਥੋੜੀ ਗਿਣਤੀ ਚ ਸਨ। ਉਹਨਾਂ ਕਿਹਾ ਹੁਣ ਗੁਰੂ ਨੂੰ ਫੜਨਾ ਬੜਾ ਸੌਖਾ ਹੈ, ਸਾਡੇ ਕੋਲ ਫੌਜ ਤਿਆਰ ਬਰ ਤਿਆਰ ਹੈ, ਜੇ ਅਸੀਂ ਜਾ ਕੇ ਹਮਲਾ ਕਰ ਦਈਏ, ਗੁਰੂ ਨੂੰ ਸ਼ਹਿਰ ਵਿੱਚ ਘੇਰਾ ਪਾ ਲਈਏ, ਤੇ ਗੁਰੂ ਕੋਲ ਲੜਿਆ ਤੇ ਜਾਣਾ ਨਹੀਂ, ਅਚਨਚੇਤ ਹੋਏ ਹਮਲੇ ਨਾਲ ਗੁਰੂ ਨੂੰ ਅਸੀਂ ਫੜ ਲੈਣਾ ਤੇ ਮਾਰ ਦੇਣਾ, ਜਾਣੇ ਜਾਣ। ਪਾਤਸ਼ਾਹ ਨੂੰ ਇਸ ਗੱਲ ਦੀ ਖਬਰ ਹੋ ਗਈ, ਉਹਨਾਂ ਨੇ ਸਿੱਖ ਸੰਗਤਾਂ ਨਾਲ ਸਲਾਹ ਕੀਤੀ, ਕਹਿਣ ਲੱਗੇ ਭਾਈ ਗੁਰਸਿੱਖ ਪਿਆਰਿਓ, ਆਪਾਂ ਹੁਣ ਇੱਥੋਂ ਛੇਤੀ ਚਾਲੇ ਪਾ ਜਾਣੇ ਨੇ। ਸ਼ੇਖ ਨੇ ਆਖਿਆ ਪਾਤਸ਼ਾਹ ਕਿਤੇ ਚੰਦ ਦਿਨ ਹੋਰ ਇੱਥੇ ਮੇਰੇ ਕੋਲ ਠਹਿਰ ਜਾਂਦੇ। ਪਾਤਸ਼ਾਹ ਨੇ ਆਖਿਆ ਨਹੀਂ, ਅਕਾਲ ਪੁਰਖ ਦਾ ਹੁਕਮ ਨਹੀਂ, ਇੱਥੇ ਹੋਰ ਬਹੁਤ ਚਾਚੇ ਠਹਿਰਨੇ। ਪਾਤਸ਼ਾਹ ਨੇ ਆਖਿਆ ਇਸ ਤੋਂ ਪਹਿਲਾਂ ਕਿ ਸ਼ਹਿਰ ਵਾਸੀਆਂ ਨੂੰ ਪਤਾ ਲੱਗੇ, ਉਹਨਾਂ 'ਚ ਭਗਦੜ ਮੱਚ ਜਾਵੇ, ਮਨ 'ਚ ਬੇਚੈਨੀ ਹੋ ਜਾਵੇ, ਕਿਉਂਕਿ ਹਰ ਬੰਦਾ ਜੰਗ ਦਾ ਸਾਹਮਣਾ ਨਹੀਂ ਕਰ ਸਕਦਾ, ਕਈਆਂ ਦਾ ਜੰਗ ਦਾ ਨਾਂ ਸੁਣਦੇ ਸਾਹ ਔਖਾ ਹੋ ਜਾਂਦਾ। ਆਹ ਪੰਜਾਬ ਮੰਨ ਲਿਆ ਬਈਆਂ ਨੇ ਆਣ ਕੇ, ਯੂਪੀ ਬਿਹਾਰ ਸਾਰਾ ਆ ਗਿਆ, ਅਸੀਂ ਕਿਸੇ ਦੇ ਵਿਰੁੱਧ ਨਹੀਂ, ਆਉਣ ਜੀ ਸਦਕੇ ਆਉਣ, ਕੰਮ ਕਰਨ ਵਾਸਤੇ ਆਉਣ, ਕੰਮ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ, ਕਹਿੰਦੇ ਤੁਸੀਂ ਨਹੀਂ ਅਮਰੀਕਾ ਇੰਗਲੈਂਡ ਕੈਨੇਡਾ ਜਾ ਕੇ ਬੈਠੇ, ਇੱਥੇ ਤੁਸੀਂ ਕਿੱਦਾਂ ਆਏ ਹੋ? ਬਕਾਇਦਾ ਪੇਪਰ ਬਣੇ ਨੇ, ਜਿਹਦੇ ਪੇਪਰ ਨਹੀਂ ਬਣੇ ਉਹਨੂੰ ਕੱਢ ਦਿੱਤਾ ਜਾਂਦਾ ਸਾਧ ਸੰਗਤ ਜੀ। ਪਰ ਉਹਨਾਂ ਨੇ ਆਖਿਆ ਹੁਣ ਜਦੋਂ ਪਾਕਿਸਤਾਨ ਨਾਲ ਪਿਛਲੇ ਸਾਲ ਲੜਾਈ ਲੱਗੀ, ਅਜੇ ਗੋਲੇ ਤਿੰਨ ਨਹੀਂ ਸਨ ਪਏ ਇਸ ਪਾਸੇ ਨੂੰ, ਉਹ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਅਜੇ ਡਿੱਗੇ ਸਨ, ਪਠਾਨਕੋਟ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਧਰ ਤੇ ਪਏ ਹੀ ਨਹੀਂ ਸਨ, ਤੇ ਟ੍ਰੇਨਾਂ ਦੇ ਵਿੱਚ ਇੱਦਾਂ ਤੁਣ ਤੁਣ ਕੇ ਗਏ ਸਨ। ਲੋਕਾਂ ਨੇ ਪੁੱਛਿਆ ਕਿ ਜਾਂਦੇ ਹੋ? ਕਹਿੰਦੇ ਇੱਥੇ ਤੇ ਲੜਾਈ ਲੱਗ ਗਈ, ਪੰਜਾਬ ਵਾਸਤੇ ਕੋਈ ਹੋਰ ਨਹੀਂ ਮਰ ਸਕਦਾ, ਗੁਰੂ ਕੀ ਇਸ ਸੰਗਤ ਤੁਸੀਂ ਹੀ ਆਪਣਾ ਆਪ ਨਿਸ਼ਾਵਰ ਕਰ ਸਕਦੇ ਹੋ। ਜੰਗ ਦਾ ਮੁਕਾਬਲਾ ਕਰਨਾ ਹਾਰੀ ਸਾਰੇ ਦੇ ਵੱਸ ਦੀ ਗੱਲ ਨਹੀਂ। ਪਾਤਸ਼ਾਹ ਨੇ ਆਖਿਆ ਭਗਦੜ ਨਾ ਮਚ ਜਾਵੇ, ਸਾਨੂੰ ਇਹ ਛੱਡ ਜਾਣਾ ਚਾਹੀਦਾ, ਉਹ ਡਰੇਨ ਪਾਰ ਕਰਕੇ ਸਾਨੂੰ ਦੂਸਰੇ ਪਾਸੇ, ਰੋਈ ਨੂੰ ਪਾਰ ਕਰਕੇ ਦੂਸਰੇ ਪਾਸੇ ਚਲੇ ਜਾਣਾ ਚਾਹੀਦਾ। ਪਾਤਸ਼ਾਹ ਨੇ ਇੱਧਰ ਸਿੱਖ ਸੰਗਤਾਂ ਨੂੰ ਉਸ ਪਾਸੇ ਜਾਣ ਦਾ ਇਸ਼ਾਰਾ ਕੀਤਾ। ਹੁਣ ਦੁਸ਼ਮਣ ਦਲਾਂ ਨੂੰ ਪਤਾ ਲੱਗ ਗਿਆ ਅਹਿਮਦ ਖਾਂ ਤੇ ਫਤਿਹ ਖਾਂ ਇਹ ਸਾਰੇ ਤੇ ਨਾਲ ਜਾਫਰ ਖਾਂ, ਇਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਜਾ ਕੇ ਗੁਰੂ ਨੂੰ ਘੇਰਾ ਪਾ ਕੇ ਫੜ ਲਈਏ, ਮੀਟਿੰਗ ਕਰਕੇ ਇਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਉੱਤੇ ਹਮਲਾ ਜਿਹੜਾ ਇਉਂ ਕਰ ਦਿੰਦੇ ਨੇ। ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ, ਸ਼ਰਮ ਕਰੋ ਜੀ ਸਤਿ ਸ੍ਰੀ ਅਕਾਲ।

ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਸਿੱਖਾਂ ਨੂੰ ਕਿ ਤੁਸੀਂ ਹੁਣ ਸ਼ਹਿਰ ਚੋਂ ਬਾਹਰ ਚਲੇ ਜਾਓ, ਵੇਈ ਪਾਰ ਕਰਕੇ ਅਗਲੇ ਪਾਸੇ ਚਲੇ ਜਾਓ। ਗੁਰਸਿੱਖ ਪਿਆਰੇ ਨੇ ਵੇਈ ਪਾਰ ਕੀਤੀ ਤੇ ਅਗਲੇ ਪਾਸੇ ਪਿੰਡ ਆ ਗਿਆ ਪਲਾਹੀ। ਮੇਰੇ ਪਾਤਸ਼ਾਹ ਨੇ ਚਰਨ ਪਾਏ ਤੇ ਬਣ ਗਿਆ ਪਲਾਹੀ ਸਾਹਿਬ। ਸਤਸੰਗ ਜੀ, ਇਹ ਹੁੰਦੀਆਂ ਨੇ ਬਰਕਤਾਂ ਸਤਿਗੁਰਾਂ ਦੀਆਂ ਤੇ ਸਤਿਗੁਰ ਦੇ ਪਿਆਰੇ ਗੁਰਸਿੱਖਾਂ ਦੀਆਂ। ਸ਼ਹੀਦ ਸਤਿਕਾਰਯੋਗ ਭਾਈ ਗੋਪਾਲ ਸਿੰਘ ਜੀ, ਮੁੱਖ ਬੁਲਾਰੇ ਦਮਦਮੀ ਟਕਸਾਲ, ਮਹਾਂਪੁਰਸ਼ਾਂ ਨੇ ਸ਼ਹੀਦ ਦਾ ਖਿਤਾਬ ਦਿੱਤਾ ਹੋਇਆ ਸਾਧ ਸੰਗਤ ਜੀ। ਐਵੇਂ ਨਹੀਂ ਇਹ ਖਿਤਾਬ ਮਿਲ ਜਾਂਦੇ, ਕਈ ਮਰ ਕੇ ਵੀ ਆਪਣੇ ਆਪ ਨੂੰ ਪਦਵੀ ਨਹੀਂ ਪਾਉਂਦੇ, ਕਈ ਜਿਉਂਦੇ ਜੀ ਐਸੇ ਕੰਮ ਕਰ ਜਾਂਦੇ ਨੇ, ਰਹਿੰਦੀ ਦੁਨੀਆਂ ਤੱਕ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਾਂ ਰਹਿ ਜਾਂਦਾ। ਸੰਗਤ ਜੀ, ਸਤਿਪੁਰਸ਼ਾਂ ਦੀਆਂ ਵਡਿਆਈਆਂ, ਜਿਨ੍ਹਾਂ ਨੇ ਖੁਸ਼ੀਆਂ ਮਾਣੀਆਂ, ਜਿਨ੍ਹਾਂ ਨੇ ਕੁਝ ਵੀ ਨਹੀਂ ਵੇਖਿਆ ਉਹ ਤੇ ਲੱਖ ਵਾਰੀ ਨੁਕਤਾ ਚੀਨੀ ਕਰਨ, ਪਰ ਜਿਨ੍ਹਾਂ ਨੇ ਹੁਲਾਰਿਆਂ ਨੂੰ ਮਾਣਿਆ ਨਾ, ਉਹ ਜਾਣ ਸਕਦੇ ਉਹ ਗੂੰਗੇ ਕੀ ਮਠਿਆਈ ਵਾਲਾ ਹਾਲ, ਉਹ ਦੱਸ ਹੀ ਨਹੀਂ ਸਕਦੇ ਮੈਂ ਕੀ ਵੇਖਿਆ ਤੇ ਕੀ ਚਾਖੇ। ਦੀਵਾਨ ਉਚਾਏ ਨੇ ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਮੈਂ ਜਦੋਂ ਵੀ ਆਵਾਂ ਬੱਚਿਆਂ ਵਾਂਗ ਉਹ ਪਿਆਰ ਕਰਦੇ ਨੇ, ਸਤਿਕਾਰ ਦਿੰਦੇ ਨੇ, ਮਾਇਆ ਵੀ ਦੇ ਕੇ ਗਏ ਨੇ। ਮੈਂ ਹਾਰਦਿਕ ਤੌਰ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਦਾ। ਵੇਖੋ ਕੈਸੀਆਂ ਕੈਸੀਆਂ ਰੂਹਾਂ ਦੇ ਦਰਸ਼ਨ ਹੋ ਜਾਂਦੇ ਨੇ ਇੱਥੇ। ਪਿੰਡ ਤੇ ਪਲਾਹੀ ਸੀ ਤੇ ਪਲਾਹੀ ਹੀ ਰਹਿ ਜਾਣਾ ਸੀ ਜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ ਇੱਥੇ ਚਰਨ ਨਾ ਪਾਉਂਦੇ ਤੇ ਕਿਸੇ ਨੇ ਪਲਾਹੀ ਸਾਹਿਬ ਨਹੀਂ ਸੀ ਇਸ ਨੂੰ ਕਹਿਣਾ। ਸੰਗਤ ਜੀ, ਇਹ ਮੇਰੇ ਸਤਿਗੁਰ ਦਾਤੇ ਦੀਆਂ ਵਡਿਆਈਆਂ ਨੇ। ਜਦੋਂ ਇੱਥੇ ਪਹੁੰਚੇ ਤੇ ਸਿੱਖ ਸੰਗਤਾਂ ਨੂੰ ਜਿਹੜੇ ਪਿੰਡ ਦੇ ਨਿਵਾਸੀ ਸਨ, ਜਿੱਦਾਂ ਅੱਜ ਜਥਾਸ਼ਕ ਸੇਵਾ ਕਰ ਰਹੇ ਨੇ, ਉਹਨਾਂ ਨੂੰ ਪਤਾ ਲੱਗਾ ਗੁਰੂ ਕੀਆਂ ਸੰਗਤਾਂ ਆਈਆਂ ਨੇ। ਜੇ ਸੂਰਮੇ ਰਣ ਤੱਤੇ ਚ ਚਲੇ ਜਾਂਦੇ ਨੇ ਤੇ ਸ਼ੇਰ ਬਣ ਜਾਂਦੇ ਨੇ ਸਤ ਸੰਗਤ ਜੀ, ਜੇ ਇੱਥੇ ਬੈਠੇ ਨੇ ਤੇ ਸੰਤ ਬੈਠੇ ਹੋਏ ਨੇ ਸਾਰੇ ਤੁਸੀਂ ਸਾਧ ਸੰਗਤ। ਇਸੇ ਕਰਕੇ ਆਖਿਆ ਜਾਂਦਾ ਇਹ ਸਾਧੂਆਂ ਦੀ ਸੰਗਤ ਇੱਥੇ ਸਾਰੀ ਬੈਠੀ ਹੋਈ ਹੈ। ਇਹ ਜਿਹੜੀ ਰਚਨਾ ਪਹਿਲਾਂ ਸਭ ਤੋਂ ਢਾਡੀ ਸਿੰਘ ਨੇ 15 ਵਿੱਚ ਆਖੀ, ਇਹ ਗਿਆਨੀ ਮਨਜੀਤ ਸਿੰਘ ਦੀ। ਮੈਨੂੰ ਬੜਾ ਸ਼ੌਂਕ ਹੁੰਦਾ ਜਿਹਨੇ ਮਿਹਨਤ ਕੀਤਾ ਤਾਂ ਮੈਂ ਨਾਂ ਜ਼ਰੂਰ ਲੈਂਦਾ ਸਟੇਜ ਦੇ ਉੱਤੇ। ਇਹ ਗਿਆਨੀ ਕੱਲ੍ਹ ਜਿਹੜੀ ਪਹਿਲਾਂ 15 ਬੋਲੀ ਸੀ, ਮੈਨੂੰ ਬੜਾ ਸੁੱਖ ਹੈ ਇਸ ਕਰਕੇ। ਇਹਨਾਂ ਤਿੰਨਾਂ ਹੀ ਵੀਰਾਂ ਦੇ ਉੱਤੇ ਮੇਰੇ ਬੱਚਿਆਂ ਸਮਾਨ ਮੈਨੂੰ ਬੜਾ ਮਾਣ ਦਿੰਦੇ ਨੇ ਸੰਗਤ ਜੀ। ਤੇ ਮੈਂ ਵੇਖਿਆ ਕਈ ਵਾਰ ਜਦੋਂ ਸਾਥੀ ਕਿਤੇ ਇੱਕ ਵਿੱਚ ਮਾੜਾ ਹੋ ਜਾਵੇ ਨਾ ਤੇ ਇੱਕ ਦਿਹਾੜੀ ਕੱਢਣੀ ਔਖੀ ਹੋ ਜਾਂਦੀ ਹੈ। ਮੇਰਾ ਪਿਓਾਂ ਵਾਂਗ ਸਤਿਕਾਰ ਕਰਦੇ ਨੇ, ਔਰ ਤਿੰਨੇ ਸਿੰਘ ਆਗੂ ਵੀ ਨੇ ਤੇ ਪਾਤਸ਼ਾਹ ਸਾਡੇ ਜਗਤਾਰ ਸਿੰਘ, ਇਹਦਾ ਥੋੜਾ ਜਿਹਾ ਗਲਾ ਖਰਾਬ ਹੈ ਉੱਥੇ ਨਹੀਂ ਚੜ ਸਕ ਰਿਹਾ, ਪਰ ਇਹ ਤਿੰਨੇ ਏਦਾਂ ਨੇ, ਤਿੰਨੇ ਆਗੂ ਵੀ ਬੋਲ ਲੈਂਦੇ ਨੇ ਪਾਛੂ ਵੀ ਬੋਲ ਲੈਂਦੇ। ਇਹ ਦੋਵੇਂ ਢਾਡੀ ਸਿੰਘ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡ ਹੈ ਸਰੂਪਵਾਲ, ਰਬਾਬ ਸਰ ਦੇ ਲਾਗੇ, ਜਿੱਥੋਂ ਭਾਈ ਮਰਦਾਨਾ ਜੀ ਨੂੰ ਰਬਾਬ ਪ੍ਰਾਪਤ ਹੋਈ। ਬੇਬੇ ਨਾਨਕੀ ਜਦੋਂ ਪੈਸੇ ਦਿੱਤੇ ਨਾ ਰਬਾਬ ਵਾਸਤੇ, ਉਹ ਜਿੱਥੋਂ ਰਬਾਬ ਭਾਈ ਫਰੰਦਾ ਜੀ ਦੇ ਕੋਲੋਂ ਲੈ ਕੇ ਆਏ ਨੇ, ਬਿਲਕੁਲ ਪੈਲੀ ਨਾਲ ਪੈਲੀ ਬੰਨਾ ਸਾਂਝਾ ਹੈ। ਦੋਵੇਂ ਪਿੰਡ ਉੱਥੋਂ ਦੇ, ਦੋਵੇਂ ਵੀਰ ਉੱਥੋਂ ਦੇ ਨੇ, ਸਰੂਪਵਾਲ ਪਿੰਡ ਕਹਿੰਦੇ ਨੂੰ ਸਰੂਵਾਲ ਨੇ। ਗਿਆਨੀ ਦਲਬਾਗ ਸਿੰਘ ਜੀ ਹਰੀਕੇ ਪੱਤਣ ਤੋਂ, ਇਹ ਤਕਰੀਬਨ ਮੇਰੇ ਨਾਲ 2005 ਤੋਂ ਨੇ ਤੇ ਮੈਨੂੰ ਸੁੱਖ ਬੜਾ ਇਹਨਾਂ ਦਾ। ਪਹਿਲਾਂ ਮੈਂ ਨਾਲ ਵੀ ਕਹਿੰਦਾ, ਮੈਨੂੰ ਕਹਿੰਦੇ ਤੁਸੀਂ ਆਪਣੇ ਵੱਲ ਧਿਆਨ ਦਿਆ ਕਰੋ। ਕੱਲ੍ਹ ਜਿਹੜੀ ਰਚਨਾ ਲਿਖੀ ਉਹ ਗਿਆਨੀ ਦਲਬਾਗ ਸਿੰਘ ਜੀ, ਮੈਂ ਕਿਹਾ ਤੁਸੀਂ ਸਾਰੇ ਲਿਖਿਆ ਕਰੋ, ਆਪਾਂ ਮੈਂ ਹੁਣ ਬੁੱਢੇ ਹੋ ਗਏ, ਹੁਣ ਤੁਸੀਂ ਲਿਖਿਆ ਕਰੋ। ਕੱਲ੍ਹ ਉਹਨਾਂ ਲਿਖੀ, ਆਹ ਜਿਹੜੀ ਬਾਅਦ 'ਚ ਰਚਨਾ ਬੋਲੀ ਹੈ ਇਹ ਗਿਆਨੀ ਨਿਰਮਲ ਸਿੰਘ ਜੀ ਨੂਰ ਸਾਹਿਬ ਦੀ ਹੈ। ਜਿਹਨੇ ਵੀ ਮਿਹਨਤ ਕੀਤੀ ਉਹਦਾ ਜ਼ਿਕਰ ਕਰੀਏ ਆਪਾਂ ਆਪਣਾ ਨਾਂ ਕਿਉਂ ਭਰੀਏ। ਇਹ ਵਡਿਆਈ ਹੁੰਦੀ ਸਤਸੰਗ ਜੀ, ਉਹਨਾਂ ਦੀ ਮਿਹਨਤ ਨੂੰ ਨਮਸਕਾਰਾਂ ਨੇ। ਬੜੀ ਔਖੀ ਚੀਜ਼ ਲਿਖੀ ਜਾਂਦੀ ਹੈ, ਬੜੀ ਇਕਾਗਰਤਾ ਹੋਏ ਤੇ ਫਿਰ ਇਹ ਰਚਨਾਵਾਂ ਲਿਖੀਆਂ ਜਾਂਦੀਆਂ ਨੇ, ਤੇ ਇੱਦਾਂ ਨਹੀਂ ਲਿਖੀਆਂ ਜਾਂਦੀਆਂ। ਸੋ ਧਿਆਨ ਦੇਣਾ, ਮੈਂ ਬੇਨਤੀ ਕਰ ਰਿਹਾ, ਹੁਣ ਸੰਗਤ ਨੂੰ ਪਤਾ ਲੱਗਾ ਜਿੱਦਾਂ ਹੁਣ ਤੁਹਾਨੂੰ ਪਤਾ ਲੱਗਾ, ਦੇਣੇ ਆ ਗਿਆ ਸਮਾਂ ਤੁਸਾਂ ਨੇ ਕੱਢਿਆ, ਜੇਬ ਚੋਂ ਪੈਸੇ ਕੱਢੇ, ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ ਹੈ, 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ, ਕਿਤੇ ਪੀਜੇ ਦਾ ਲੰਗਰ, ਕਿਤੇ ਕੋਈ ਲੰਗਰ, ਕਿਤੇ ਕੋਈ ਲੰਗਰ ਚੱਲ ਰਿਹਾ ਨਾ। ਫਿਰ ਜਥੇ ਵੀ ਸੱਦੇ, ਜਥਿਆਂ ਨੂੰ ਵੀ ਮਾਇਆ, ਹੁਣ ਸਟੇਜ ਦੇ ਉੱਤੇ ਵੀ ਮਾਇਆ ਹਾਜ਼ਰ ਕਰ ਰਹੇ ਹੋ। ਸੰਗਤ ਜੀ, ਇਹ ਗੁੜਤੀ ਵੱਡਿਆਂ ਤੋਂ ਮਿਲੀ ਹੋਈ ਹੈ ਤਾਂ ਸਾਨੂੰ ਸਾਰਿਆਂ ਨੂੰ, ਤੁਹਾਨੂੰ ਸਾਨੂੰ, ਆਪਾਂ ਪਰਿਵਾਰ ਹੀ ਹੈ ਇੱਕ, ਕੋਈ ਵੱਖਰੇ ਥੋੜ੍ਹੇ ਹੈ, ਆਪਾਂ ਇੱਕ ਫੈਮਿਲੀ ਬੈਠੇ ਹੋਏ ਹਾਂ। ਉਦੋਂ ਸੰਗਤਾਂ ਨੂੰ ਪਤਾ ਲੱਗਾ ਪਲਾਹੀ ਪਿੰਡ ਦੇ ਵਾਸੀਆਂ ਨੂੰ, ਤੇ ਉਹਨਾਂ ਨੇ ਕੀ ਵੇਖਿਆ, ਮਾਤਾਵਾਂ ਬਹੁਤ ਵੱਧ ਚੜ ਕੇ ਸੇਵਾ ਕਰਦੀਆਂ ਹੁੰਦੀਆਂ ਨੇ, ਮੈਨੂੰ ਪਤਾ।
ਇੱਕ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਅਨਿਕਾ ਜਿਹਾ ਬਚਨ ਹੈ ਮਿੰਟੂ ਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਪਿੰਡ ਹੈ ਮੱਖਣ ਮਿੰਡੀ। ਗੁਰੂ ਹਰਗੋਬਿੰਦ ਪਾਤਸ਼ਾਹ ਇੱਥੇ ਚਲ ਗਏ, ਲਵੇਰਾ ਬਹੁਤ ਹੁੰਦਾ ਸੀ ਘਰਾਂ ਦੇ ਵਿੱਚ ਅਤੇ ਲੰਗਰ ਪ੍ਰਸ਼ਾਦਾ ਹੈ ਨਾ। ਮਾਤਾਵਾਂ ਨੇ ਘਰੋਂ ਵੱਡੇ ਵੱਡੇ ਡੂੰਘੇ ਜਿਹੜੇ ਮੱਖਣ ਦੇ ਸਨ ਨਾ, ਉਹ ਹੀ ਲੈ ਆਏ। ਪਾਤਸ਼ਾਹ ਐਡੇ ਖੁਸ਼ ਹੋਏ, ਕਹਿਣ ਲੱਗੇ ਹੁਣ ਮੱਖਣ ਹੀ ਵੰਡ ਦਿਓ ਸਾਰੀਆਂ ਸੰਗਤਾਂ ਨੂੰ, ਮੱਖਣ ਹੀ। ਉਹ ਤਾਂ ਸਾਰੇ ਮਿਹਨਤ ਕਰਦੇ, ਪਚ ਵੀ ਜਾਂਦਾ, ਹੁਣ ਕੋਈ ਖਾਲੇ ਤੇ ਸ਼ਾਇਦ ਨਾ ਹੀ ਪਹੁੰਚਾ ਸਕੇ, ਮਿਹਨਤ ਬੜੀ ਹੁੰਦੀ ਸੀ। ਮੇਰੇ ਪਾਤਸ਼ਾਹ ਨੇ ਆਪਣੇ ਹੱਥੀ ਸਾਰਿਆਂ ਨੂੰ ਮੱਖਣ ਵੰਡਿਆ ਤੇ ਪਿੰਡ ਦਾ ਨਾਂ ਰੱਖਤਾ ਮੱਖਣ ਵਿੰਡੀ। ਮੱਖਣ ਵੰਡੀ ਤੋਂ ਮੱਖਣ ਵਿੰਡੀ ਪੈ ਗਿਆ ਸਾਧ ਸੰਗਤ। ਮੇਰੇ ਪਾਤਸ਼ਾਹ ਨੇ ਵਰ ਦਿੱਤਾ ਕੁੱਲ ਧਰਤੀ ਤੋਂ ਭਾਵੇਂ ਦੁੱਧ ਕਿਤੇ ਸਮਾਪਤ ਹੋ ਜਾਏ, ਮੱਖਣ ਕਿਤੇ ਸਮਾਪਤ ਹੋ ਜਾਏ, ਉਹ ਮੱਖਣ ਪਿੰਡੀ ਦੇ ਨਿਵਾਸੀ ਹੋ ਜਾਓ, ਤੁਹਾਡੇ ਘਰਾਂ ਦੇ ਚੋਂ ਕਦੀ ਦੁੱਧ ਤੇ ਮੱਖਣ ਖਤਮ ਨਹੀਂ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਵੀ ਉਸ ਸਾਹਿਬ ਕੋਲ ਲਾਗੇ ਦਾ ਵੀਰ ਹੋਵੇ ਉੱਥੇ, ਮੈਂ ਉੱਥੇ ਵੀ ਗਿਆ, ਦੀਵਾਨ ਲਾਇਆ ਉਸ ਪਿੰਡ, ਬੜੇ ਬਰਕਤਾਂ ਹੀ ਨੇ ਨਾ। ਅਸੀਂ ਹਰ ਥਾਂ ਪਹੁੰਚ ਜਾਂਦੇ ਹਾਂ, ਗੁਰੂ ਘਰ ਦੇ ਕੂਕਰ ਜੋ ਏ ਸਾਧ ਸੰਗਤ ਜੀ, ਪਹੁੰਚ ਜਾਂਦੇ ਹਾਂ ਉੱਥੇ ਹਰ ਘਰ 'ਚ। ਅੱਜ ਵੀ ਤੁਹਾਨੂੰ ਜਦੋਂ ਪੰਜਾਬ ਦੇ 'ਚ ਦੁੱਧ ਦਾ ਸੋਕਾ ਪਿਆ ਹੋਇਆ, ਕਿਸੇ ਤਰ੍ਹਾਂ ਕੋਈ ਲਵੇਰਾ ਨਹੀਂ ਕਿਸੇ ਨੇ ਰੱਖਿਆ, ਅੱਜ ਵੀ ਉਹਨਾਂ ਘਰਾਂ 'ਚ ਬਾਹਰਲੇ ਬਰੂਹਾਂ ਤੱਕ ਇਸੇ ਤਰ੍ਹਾਂ ਮੱਖਣ ਅਤੇ ਦੁੱਧ ਦੀਆਂ ਲਹਿਰਾਂ ਵਗਦੀਆਂ ਨੇ। ਪਲਾਹੀ ਆਏ ਸੰਗਤਾਂ ਜਦੋਂ ਲੰਗਰ ਪ੍ਰਸ਼ਾਦਾ ਲੈ ਕੇ ਆਈਆਂ ਨਾ, ਪਾਤਸ਼ਾਹ ਬੜੇ ਪ੍ਰਸੰਨ ਹੋਏ। ਤਾਇਆ ਕਰਕੇ ਭੁੱਖ ਤੇ ਲੱਗਦੀ ਹੈ। ਮੇਰੇ ਪਾਤਸ਼ਾਹ ਨੇ ਬੜੀਆਂ ਸੀਸਾਂ ਨਾਲ ਨਵਾਜੇ ਹੈ। ਇੱਕ ਰਚਨਾ ਫਿਰ ਮੈਂ ਬਾਅਦ ਵਿੱਚ ਲਾਸਟ ਦੇ ਉੱਤੇ ਕਹਾਉਣੀ ਹੈ, ਗਿਆਨੀ ਜੀ ਹੁਣਾਂ ਦੀ ਲਿਖੀ ਹੋਈ, ਉਹਦੇ 'ਚ ਮੱਖਣ ਮੰਡੀਆਂ ਨੂੰ ਮਾਫ਼ ਕਰਨਾ, ਇਹ ਪਲਾਹੀ ਦੀਆਂ ਸੰਗਤਾਂ ਨੂੰ ਕਿਵੇਂ ਸੀਸਾਂ ਸਤਿਗੁਰਾਂ ਨੇ ਦਿੱਤੀਆਂ, ਉਹ ਮੈਂ ਉਹਦੇ 'ਚ ਉਹਦਾ ਜ਼ਿਕਰ ਕਰਨ ਦਾ ਯਤਨ ਕਰਾਂਗਾ। ਹੁਣ ਇੱਧਰ ਜੋ ਦੁਸ਼ਮਣ ਚੜ੍ਹ ਕੇ ਆ ਗਏ, ਗੱਫਾ ਪਾਣੀ ਸਿੰਘਾਂ ਨੇ ਛਕ ਲਿਆ ਸੀ, ਸੰਗਤਾਂ ਨੇ ਛਕਾਇਆ, ਜਥਾ ਸ਼ਕਤ ਲੋਹਾਂ ਚੱਟ ਚਿਰਾਂ ਪੁੱਟ ਦਿੱਤੀਆਂ, ਪ੍ਰਸ਼ਾਦ ਪਾਣੀ ਤਿਆਰ ਹੋ ਗਿਆ, ਗੁਰੂ ਕੀ ਸੰਗਤ ਅੱਗੇ ਕੋਈ ਵੱਡੀ ਗੱਲ ਹੈ। ਹੁਣ ਮੇਰੇ ਪਾਤਸ਼ਾਹ ਆ ਬੈਠੇ ਨੇ, ਇਹ ਜਿਹੜੇ ਚੜ੍ਹ ਕੇ ਆ ਰਹੇ ਨੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਹਜ਼ੂਰ ਨੇ ਕਮਾਂਡ ਕਿਹਨੂੰ ਸੰਭਾਲੀ ਅੱਜ ਜੰਗ ਦੀ? ਆਪ ਨਹੀਂ, ਆਪ ਹਾਜ਼ਰ ਨੇ, ਸਤਿਗੁਰੂ ਅੱਜ ਵੀ ਹਾਜ਼ਰ ਨਾਜ਼ਰ ਨੇ। ਮੇਰੇ ਪਾਤਸ਼ਾਹ ਨੇ ਕਮਾਂਡ ਸੰਭਾਲੀ ਆ ਕਿਹਨੂੰ? ਭਾਈ ਭਗਤੂ ਜੀ ਦੇ ਪੁੱਤਰ ਨੂੰ, ਉਹਨਾਂ ਨੂੰ ਕਮਾਂਡ ਸੰਭਾਲੀ, ਬਾਬਾ ਆਤਮ ਜੀ ਦਾ ਪੁੱਤਰ ਭਾਈ ਭਗਤੂ, ਭਾਈ ਭਗਤੂ ਜੀ ਦਾ ਪੁੱਤਰ ਭਾਈ ਗੌਰਾ ਤੇ ਭਾਈ ਭਗਤੂ ਦਾ ਤੇ ਪ੍ਰਸੰਗ ਤਾਂ ਸਰੋਂ ਨੇ ਕੀਤਾ ਹੀ ਹੈ ਨਾ। ਕਿੱਦਾਂ ਮਿਲਿਆ ਸੀ ਭਾਈ ਭਗਤੂ ਨੂੰ ਇਹ ਪੁੱਤਰ? ਉਹ ਵੱਖਰਾ ਵਿਸ਼ਾ, ਮੈਂ ਉਸ ਪਾਸੇ ਚਲ ਗਿਆ, ਤੁਹਾਡਾ ਸਮਾਂ ਫਿਰ ਇੱਧਰ ਲੰਘ ਜਾਣਾ। ਮੇਰੇ ਪਾਤਸ਼ਾਹ ਨੇ ਉਹਦੇ 'ਚ ਕਮਾਂਡ ਸੰਭਾਲੀ ਭਾਈ ਗੌਰੇ ਦੇ ਨਾਲ। ਸਿਰਫ ਭਾਈ ਗੌਰੇ ਦੇ ਪਿੰਡ ਦੀਆਂ ਸੰਗਤਾਂ ਨੇ ਲੰਗਰ ਹੀ ਨਹੀਂ ਛਕਾਇਆ, ਇਹ ਪਲਾਹੀ ਪਿੰਡ ਦੇ ਵਾਸੀਆਂ ਨੇ ਇਤਿਹਾਸ ਕੂਕ ਕੂਕ ਕੇ ਕਹਿੰਦਾ ਆਪਣੇ ਘਰਾਂ 'ਚ ਸ਼ਸਤਰ ਵੀ ਆਪਣੇ ਹੱਥਾਂ ਸੰਭਾਲੇ ਨੇ, ਕਿਉਂਕਿ ਹਜ਼ੂਰ ਦੇ ਕੋਲ ਬਹੁਤੀ ਜ਼ਿਆਦਾ ਗਿਣਤੀ 'ਚ ਸਿੱਖ ਨਹੀਂ ਸਨ ਨਾਲ। ਇਹ ਪਲਾਹੀ ਦੇ ਸੂਰਮੇ ਨੇ ਆਪਣੇ ਹੱਥਾਂ 'ਚ ਤੇਗਾਂ ਸੰਭਾਲੀਆਂ, ਬਰਸ਼ੇ ਸੰਭਾਲੇ, ਢਾਲਾਂ ਸੰਭਾਲੀਆਂ, ਲੈ ਕੇ ਸਮਾਨੇ ਜੰਗ, ਹਜ਼ੂਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਣ ਤੱਤੇ 'ਚ ਜੂਝ ਮਰਨ ਵਾਸਤੇ ਤਿਆਰ ਹੋਏ, ਤੇ ਪਾਤਸ਼ਾਹ ਨੇ ਕਮਾਂਡ ਸੰਭਾਲ ਕੇ ਕਿਵੇਂ ਯੁੱਧ ਦੀ ਸ਼ੁਰੂਆਤ ਕੀਤੀ, ਇਹ ਮੈਨੂੰ ਕੀਤਾ ਜਾ ਰਿਹਾ।

ਰਾਗ ਤਲਾਂਗ ਦੇ ਵਿੱਚ ਢਾਡੀ ਸਿੰਘ, ਕਿਉਂਕਿ ਮੈਂ ਕੋਈ ਝੂਠ ਬੋਲਾਂ ਮੈਨੂੰ ਨਹੀਂ ਪਤਾ, ਇਹ ਇਹਨਾਂ ਨੂੰ ਸਮਝ ਰਾਗੀ ਸਿੰਘਾਂ ਨੂੰ ਸਮਝ ਹੋ ਸਕਦੀ ਹੈ, ਸਰੰਗੀ ਵਾਦਕ ਦੇ ਢਾਡੀ ਸਿੰਘਾਂ ਨੂੰ ਸਮਝ ਹੁੰਦੀ ਹੈ। ਮੈਂ ਆਖਾਂ ਜੀ ਮੈਨੂੰ ਰਾਗਾਂ ਦੀ ਬੜੀ ਜਾਣਕਾਰੀ ਹੈ, ਗਲਤ ਬਾਤ ਮੈਂ ਝੂਠ ਕੋ ਬੋਲਾਂ ਸੰਗਾ ਜੀ, ਵਾਰ ਢਾਈਆ ਵੀ ਕਹੀ ਜਾ ਸਕਦੀ ਹੈ, ਵਾਰ ਸੰਮੀ ਵੀ ਕਹੀ ਜਾ ਸਕਦੀ ਹੈ। ਇਹ ਤੋਂ ਬਾਅਦ ਜਿਹੜੀ ਵਾਰ ਮੈਂ ਤੁਹਾਡੇ ਨਾਲ ਸਾਂਝਾ ਕਰਨੀ ਹੈ ਉਹ ਹੈ ਵਾਰ ਦੁੱਲਾ, ਉਹ ਮਾਝੇ ਚ ਜ਼ਿਆਦਾ ਗਾਈ ਜਾਂਦੀ ਹੈ। ਸਰਵਨ ਕਰੀਏ ਤਿੰਨ ਤਾਲ ਦੇ ਵਿੱਚ, ਮੇਰੇ ਪਾਤਸ਼ਾਹ ਨੇ ਕਿਵੇਂ ਕਮਾਨ ਸੰਭਾਲੀ ਢਾਡੀ।

0: ਇਸ ਭਿਆਨਕ ਲੜਾਈ ਚ ਬਾਬਾ ਬਿਧੀ ਚੰਜ ਦੇ ਹੱਥੋਂ ਜ਼ਾਫਰ ਬੇਗ ਵੀ ਮਾਰਿਆ ਗਿਆ ਤੇ ਫਤਿਹ ਖਾਂ ਵੀ ਮਾਰਿਆ ਗਿਆ। ਇਹ ਦੋਵੇਂ ਮਾਰੇ ਗਏ, ਅਹਿਮਦ ਖਾਂ ਜੀ ਮਗਰ ਪਿੱਛੇ ਬਾਕੀ ਰਹਿ ਗਏ। ਲੜਾਈ ਆਪਣਾ ਬੜਾ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਸੀ। ਮਾਵਾਂ ਨੇ ਰੀਝਾਂ ਦੇ ਨਾਲ ਪਾਲੇ ਹੋਏ ਆਪਣੇ ਪੁੱਤਰ ਜਿਹੜੇ ਸਨ, ਗਜ ਗਜ ਚੌੜੀਆਂ ਜਿਨ੍ਹਾਂ ਦੀਆਂ ਛਾਤੀਆਂ ਸਨ, ਉਹ ਸੀਨੇ ਚ ਤੀਰ ਖਾ ਕੇ ਘਾਇਲ ਹੋ ਕੇ ਤੇ ਕਈ ਸਦਾ ਦੀ ਨੀਂਦੇ ਸੌਂ ਕੇ ਰਣ ਤੱਤੇ ਚ ਡਿੱਗਦੇ ਚਲੇ ਜਾ ਰਹੇ ਸਨ। ਮੇਰੇ ਪਾਤਸ਼ਾਹ ਆਪ ਲੜਾਈ ਵੇਖਣ ਦਾ ਯਤਨ ਕਰ ਰਹੇ ਹਨ। ਅਹਿਮਦ ਖਾਂ ਨੇ ਸੋਚਿਆ, ਕਹਿੰਦਾ ਜੇ ਮੌਤ ਆਈ ਹੈ ਤੇ ਗੁਰੂ ਹੱਥੋਂ ਜਾ ਕੇ ਮਰੀਏ, ਪਹਿਲੀ ਤੇ ਗੱਲ ਮੈਂ ਗੁਰੂ ਮਾਰ ਲੈਣਾ, ਅਗਲੀਆਂ ਪਿਛਲੀਆਂ ਸਾਰੀਆਂ ਕਦਰਾਂ ਕਸਰਾਂ ਕੱਢ ਦੇਣੀਆਂ ਹੈ, ਤੇ ਜੇ ਗੁਰੂ ਨਾ ਵੀ ਮੇਰੇ ਹੱਥੋਂ ਮਰਿਆ ਹੈ, ਜੇ ਮੈਂ ਗੁਰੂ ਹੱਥੋਂ ਮਰ ਗਿਆ ਤਾਂ ਵੀ ਮੁਕਤੀ ਮਿਲ ਜਾਵੇਗੀ। ਜਾਣਦਾ ਸੀ, ਜਾਣਦਾ ਵੀ ਹੈ ਕਿ ਗੁਰੂ ਸਮਰੱਥ ਆਪ ਅਕਾਲ ਪੁਰਖ ਧਰਤੀ ਦੇ ਉੱਤੇ ਤੁਰਿਆ ਫਿਰਦਾ, ਸਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਸਤਿਗੁਰੂ ਸਮਰੱਥ ਗੁਰੂ ਹਨ, ਪਰ ਫਿਰ ਵੀ ਪਾਗਲ ਜਿਹਾ ਬਹਾਨਾ ਲਾ ਕੇ ਉੱਚੇ ਅਹੁਦਿਆਂ ਤੇ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੋਹਰਾ ਬਣਾ ਕੇ ਇਹਨਾਂ ਦੀ ਅਜ਼ਮਤ ਨੂੰ ਵੀ ਹੱਥ ਪਵਾ ਦਿੰਦੇ ਨੇ। ਰੁਲਦੇ ਫਿਰਦੇ ਕਿ ਨਹੀਂ, ਹੁਣ ਲਾਂਹ ਤਾਂ ਪੈਂਦੀਆਂ ਕਿ ਨਹੀਂ ਹੁਣ ਸਾਧ ਸੰਗਤ। ਅਜੇ ਆਉਣ ਵਾਲੇ ਸਮੇਂ ਚ ਵੇਖਿਓ, ਕਈਆਂ ਨੇ ਤੇ ਇੱਥੋਂ ਤੱਕ ਬਚਨ ਕਰ ਦਿੱਤੇ ਨੇ, ਇਹ ਲੋਕ ਰੂੜੀਆਂ ਤੋਂ ਕਾਗਜ਼ ਚੁੱਕਦੇ ਫਿਰਨਗੇ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਜ਼ਮਤ ਨੂੰ ਹੱਥ ਪਵਾਇਆ। ਸਰਕਾਰ ਚਾਹੇ ਤੇ ਕੀ ਨਹੀਂ ਕਰ ਸਕਦੀ ਸੰਗਤ ਜੀ, ਇੱਕ ਝਗੜਾ ਨਾ ਹੋਵੇ, ਇੱਕ ਝਗੜਾ ਵੀ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ਼, ਨਿੱਜੀ ਸ਼ਾਨ ਦੇ ਖਿਲਾਫ਼ ਬੋਲਦਾ ਹੈ, ਉਹਦੇ 'ਤੇ ਐਸਾ ਪਰਚਾ ਦਰਜ ਕੀਤਾ ਜਾਵੇ, ਭਾਵੇਂ ਉਹ ਸਿੱਖ ਆ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ, ਭਾਵੇਂ ਇਸਾਈ, ਕਦੀ ਸਾਹ ਜ਼ਿੰਦਗੀ ਜਮਾਨਤ ਨਹੀਂ ਹੋਵੇਗੀ। ਅਤੇ ਜੇ ਕੋਈ ਅਖੌਤੀ ਸ਼ਿਵ ਸੈਨਾ ਵਾਲਾ ਜਾਂ ਦੂਜਾ ਤੀਜਾ ਕਿਸੇ ਦੇ ਖਿਲਾਫ਼ ਬੋਲ ਜੇ ਤਾਂ ਮੇਰਾ ਨਾਂ ਵਟਾ ਦਿਓ। ਜਦੋਂ ਕੋਈ ਬੋਲੇ ਨਾ, ਉਕਸਾਹੇ ਨਾ, ਆਪੇ ਸਾਰੇ ਕਲੇਸ਼ ਮੁੱਕ ਜਾਣਗੇ। ਪਰ ਸਰਕਾਰਾਂ ਆਪ ਤਿਆਰ ਕਰਦੀਆਂ ਸਾਰਿਆਂ ਨੂੰ, ਆਪ ਤਿਆਰ ਕਰਕੇ ਮਜ਼ਹਬੀ ਝਗੜੇ ਕਰਾਉਂਦੇ ਨੇ, ਸਿੱਖ ਸੰਗਤਾਂ ਵਿੱਚ ਦੁਫਾਰ ਪਾਉਂਦੇ ਨੇ, ਹਿੰਦੂ ਸਿੱਖ ਜਾਂ ਹਿੰਦੂ ਮੁਸਲਮਾਨ ਦਾ ਪੁਆੜਾ ਪਾ ਕੇ ਆਪਣੀਆਂ ਗੱਦੀਆਂ ਕਾਇਮ ਰੱਖਦੇ ਨੇ ਸਤਿ ਸੰਗਤ ਜੀ। ਗੁਰੂ ਦਾ ਦਰ ਤੇ ਕਿਸੇ ਦਾ ਵਿਰੋਧੀ ਹੈ ਹੀ ਨਹੀਂ, ਇੱਥੇ ਤੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ, ਇੱਥੇ ਤੋਂ ਨਾ ਕੋਈ ਵੈਰੀ ਨਹੀਂ, ਬਗਾਨਾ ਸਗਲ ਸੰਗ ਹਮਕੋ ਬਣੇ ਆਈ। ਗੁਰੂ ਦੀ ਸੰਗਤ ਦੇ ਮਨ ਚ ਕੋਈ ਨਹੀਂ, ਤੂੰ ਕਿਸ ਜਾਤ ਦਾ ਹੈ ਸੰਗਤ ਜੀ, ਚਾਹੇ ਉਹ ਇੱਥੇ ਆਣ ਕੇ ਬੈਠ ਜਾਵੇ ਤੇ ਭਾਵੇਂ ਪੰਗਤ ਚਾਣ ਕੇ ਬੈਠ ਜਾਵੇ। ਹੁਣ ਇਹ ਜਿਹੜਾ ਸੀ, ਅਹਿਮਦ ਨੇ ਸੋਚਿਆ, ਕਹਿਣ ਲੱਗਾ ਮੈਂ ਗੁਰੂ ਮਾਰਾਂਗਾ। ਉਹਨੇ ਸਿੱਧਾ ਹੀ ਆਣ ਕੇ ਛੇਵੇਂ ਪਾਤਸ਼ਾਹ ਨੂੰ ਲਲਕਾਰ ਦਿੱਤਾ, ਕਹਿੰਦਾ ਆ ਮੇਰੇ ਨਾਲ ਦੋ ਹੱਥ ਕਰੋ, ਤੁਸੀਂ ਪੀਰੇ ਹਿੰਦ ਬਣੇ ਫਿਰਦੇ ਹੋ। ਮੇਰੇ ਪਾਤਸ਼ਾਹ ਨੇ ਆਖਿਆ, ਅਹਿਮਦ ਖਾਂ ਪਤਾ ਨਹੀਂ ਕਿੰਨੀਆਂ ਕੁ ਮਨ 'ਚ ਤੇਰੇ ਰੀਝਾਂ ਹੋਣਗੀਆਂ, ਕਿਤੇ ਏਦਾਂ ਨਾ ਰਹਿ ਜਾਣਾ, ਸਾ ਵਾਰ ਕਰ ਸਾਡੇ ਤੇ ਵਾਰ, ਪਰ ਇਹ ਵਾਰ ਕਰਦੇ ਹਾਂ, ਇੱਕ ਬਚਨ ਆਪਾਂ ਕਰ ਦਈਏ, ਤੇਰੇ ਨਾਲ ਇਹ ਵਾਧਾ ਰਿਹਾ ਸਾਡਾ, ਤੇਰੇ ਹੱਥ 'ਚ ਫੜੀ ਹੋਈ ਤੇਗ ਸਾਡੇ ਸਰੀਰ ਉੱਤੇ ਝਰੀਟ ਵੀ ਪਾ ਗਈ, ਅਸੀਂ ਤੇਰੀ ਜਿੱਤ ਪ੍ਰਵਾਨ ਕਰ ਲਵਾਂਗੇ, ਸਾਨੂੰ ਮਾਰਨਾ ਤੇ ਦਰਕਿਨਾਰ, ਜੇ ਤੇਰੇ ਹੱਥ 'ਚ ਫੜੀ ਹੋਈ ਇਸ ਇਹ ਜਿਹੜੀ ਤੇਗ ਹੈ, ਕਿਰਪਾਨ ਹੈ, ਸਾਡੇ ਚੋਲੇ ਨੂੰ ਵੀ ਛੂ ਗਈ, ਅਸੀਂ ਆਪਣੀ ਹਾਰ ਪ੍ਰਵਾਨ ਕਰ ਲਵਾਂਗੇ। ਉਹਨੇ ਵਾਰ ਕੀਤਾ ਹਜ਼ੂਰ ਦੇ ਉੱਤੇ, ਪਾਤਸ਼ਾਹ ਨੇ ਬੜੀ ਆਸਾਨੀ ਨਾਲ ਰੋਕ ਲਏ, ਕਿੱਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਸੰਗਤ ਜੀ, ਏਡੇ ਜਵਾਨ, ਉਹਨਾਂ ਨਾਲ ਦਾ ਜਵਾਨ ਕੋਈ ਤੇ ਸੋਹਣਾ ਕੋਈ ਦੁਨੀਆਂ ਤੇ ਹੋ ਨਹੀਂ ਸਕਿਆ। ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ, ਜੇ ਚੰਨ 'ਚ ਧੱਬਾ ਨਾ ਹੁੰਦਾ ਤੇ ਹੋ ਸਕਦਾ ਕਿਤੇ ਲਾਗੇ ਛਾਗੇ ਸੋਹਣਾ ਹੁੰਦਾ ਚੰਦ, ਏਡੇ ਸੁੰਦਰ ਸਨ, ਗਜ ਚੌੜੀ ਛਾਤੀ, 14 ਚੱਪੇ ਗਲ ਦਾ ਗਲਾਵਾਂ, ਭੁਜਾਵਾਂ ਗੋਡਿਆਂ ਤੋਂ ਲੰਬੀਆਂ, ਆਪ ਅਕਾਲ ਦਾ ਰੂਪ, ਛੇਵਾਂ ਗੁਰੂ ਨਾਨਕ ਘੋੜੇ ਉੱਤੇ ਸਵਾਰ ਹੈ ਸਤ ਸੰਗਤ ਜੀ।
1: ਸਤਿ ਸ੍ਰੀ ਅਕਾਲ।
0: ਮੇਰੇ ਪਾਤਸ਼ਾਹ ਨੇ ਕਿਹਾ ਵਾਰ ਕਰ, ਵਾਰ ਕੀਤਾ, ਹਜ਼ੂਰ ਨੇ ਰੋਕ ਲਿਆ ਬੜੀ ਆਸਾਨੀ ਦੇ ਨਾਲ। ਰੱਬ ਨਾਲ ਲੜ ਰਿਹਾ ਮਨੁੱਖ, ਰੱਬ ਦੇ ਨਾਲ, ਰੱਬ ਨਾਲ ਅਸੀਂ ਬੜੇ ਦੋ ਦੋ ਹੱਥ ਕਰਦੇ ਹਾਂ। ਖੈਰ ਮੈਂ ਪ੍ਰਮਾਣ ਦੇਣ ਲੱਗਾ, ਪਰ ਮੈਂ ਦੇਣਾ ਨਹੀਂ, ਸਮਾਂ ਬਚਾਈਏ। ਪਾਤਸ਼ਾਹ ਨੇ ਆਖਿਆ ਇੱਕ ਵਾਰ ਹੋਰ ਕਰ, ਉਹਨੇ ਦੂਜਾ ਵਾਰ ਵੀ ਕੀਤਾ। ਹਜ਼ੂਰ ਨੇ ਬੜੀ ਆਸਾਨੀ ਦੇ ਨਾਲ ਉਹ ਵੀ ਡੱਕ ਲਏ, ਕਹਿਣ ਲੱਗੇ ਅਹਿਮਦ ਖਾਂ ਕਿੰਨੀਆਂ ਰੀਝਾਂ ਲੈ ਕੇ, ਤੁਹਾਨੂੰ ਮਾਵਾਂ ਨੇ ਬੜੇ ਪੋਟੇ ਮਿਣ ਮਿਣ ਕੇ ਪੁੱਤਾਂ ਨੂੰ ਪਾਲਿਆ ਹੁੰਦਾ ਹੈ, ਮਾਤਸ਼ਾਹ ਨੇ ਵੇਖ ਲੈ ਕੇ ਹੁਣ ਇਹਦਾ ਅੰਤ ਆ ਗਿਆ, ਹੁਣ ਇਹ ਖਤਮ। ਹਜ਼ੂਰ ਨੇ ਆਖਿਆ ਚੱਲ ਇੱਕ ਵਾਰ ਹੋਰ ਕਰ ਸਾਡੇ ਉੱਤੇ। ਜਦੋਂ ਤੀਸਰਾ ਵਾਰ ਵੀ ਕੀਤਾ, ਪਾਤਸ਼ਾਹ ਨੇ ਡੱਕ ਲਿਆ, ਹੁਣ ਚੜਿਆ ਜੋਸ਼ ਹਜ਼ੂਰ ਨੂੰ, ਮੇਰੇ ਪਾਤਸ਼ਾਹ ਬੀਰ ਹੱਸ ਚਾ ਕੇ ਕਹਿਣ ਲੱਗੇ ਅਹਿਮਦ ਖਾਂ ਬਸ ਹੁਣ ਤੈਨੂੰ ਅਸੀਂ ਦੱਸਦੇ ਹਾਂ ਵਾਰ ਕਰੀਦਾ ਕਿਵੇਂ ਹੈ। ਦੋ ਤਾਰਾ ਖੰਡਾ ਹਜ਼ੂਰ ਦੇ ਦਸਤੇ ਮੁਬਾਰਕ ਦੇ ਚ ਚੌੜਾ ਮੱਥਾ ਖੀਵੇ ਨੈਣ ਲਬਾਂ ਤੇ ਮੁਸਕਰਾਹਟ ਮੇਰੇ ਪਾਤਸ਼ਾਹ ਆਪ ਰੱਬ ਇਹ ਪਲਾਹੀ ਪਿੰਡ ਦੇ ਚ ਇੱਕ ਦੁਸ਼ਮਣ ਦਾ ਉਧਾਰ ਕਰਨ ਵਾਸਤੇ। ਇੱਕ ਗੱਲ ਯਾਦ ਰੱਖਿਓ ਜਿਹੜਾ ਕਿਸੇ ਅਵਤਾਰ ਦੇ ਉੱਥੋਂ ਮਰਦਾ ਹੈ ਉਹ ਨਰਕਾਂ ਚ ਨਹੀਂ ਜਾਂਦਾ, ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ। ਬੜੇ ਪ੍ਰਮਾਣ ਨੇ ਪਰ ਮੈਂ ਦੇਣਾ ਨਹੀਂ, ਬਹੁਤ ਪ੍ਰਮਾਣ ਨੇ ਇਹਦੇ ਵਿੱਚ। ਉਹ ਨਰਕਾਂ ਚ ਨਹੀਂ ਜਾਂਦਾ, ਮੇਰੇ ਬਖਸ਼ਿੰਦ ਗੁਰੂ ਨੇ ਉਹਦਾ ਆਧਾਰ ਕਰਨਾ ਸੀ। ਹਜ਼ੂਰ ਨੇ ਜਦੋਂ ਧਾਰਾ ਖੰਡਾ ਫੜਿਆ ਨਾ ਆਪਣੇ ਹੱਥ ਚ, ਇਹ ਕਲਪਨਾ ਹੈ ਸਾਧ ਸੰਗਤ, ਇਹ ਵਡਿਆਈ ਹੈ ਗੁਰੂ ਦੀ, ਏਦਾਂ ਹੋ ਸਕਦਾ? ਹਜ਼ੂਰ ਦੇ ਮੋਢੇ ਤੇ ਪਈ ਹੋਈ ਕਮਾਨ ਮਾਨੋ ਅੰਗੜਾਈ ਲਈ ਹੋਵੇ ਤੇ ਮੋਢੇ ਤੋਂ ਤਿਲ ਕੇ ਥੱਲੇ ਨੂੰ ਆਈ ਹੋਵੇ, ਕਹਿ ਰਹੀ ਹੋਵੇ ਸੱਚੇ ਪਾਤਸ਼ਾਹ ਨਹੀਂ ਅੱਜ ਮੈਨੂੰ ਸੇਵਾ ਦਾ ਮੌਕਾ ਦਿਓ। ਕਮਾਨ ਦੀ ਹਾਲਤ ਵੇਖ ਕੇ ਪੱਥੇ ਚ ਪਏ ਹੋਏ ਤੀਰਾਂ ਨੇ ਆਖਿਆ ਹੋਵੇ ਸੱਚੇ ਪਾਤਸ਼ਾਹ ਜੋ ਧਾਰਾ ਖੰਡਾ ਤੁਸੀਂ ਹਰ ਟਾਈਮ ਵਰਤ ਹੀ ਲੈਂਦੇ ਹੋ ਉਹ ਅਸੀਂ ਪੱਥੇ ਚ ਹੈਗੇ ਹਾਂ, ਸਾਨੂੰ ਚਿੱਲੇ ਚੜ ਕੇ ਫਿਜ਼ਾ ਚ ਛੱਡੋ, ਇਹਦਾ ਵੱਧ ਅਸੀਂ ਹੁਣੇ ਕਰ ਦਿੰਦੇ ਹਾਂ। ਦੂਜੇ ਪਾਸੇ ਲਟਕਰੀ ਢਾਕੇ ਸ੍ਰੀ ਸਾਹਿਬ ਉਛਲ ਕੇ ਬਾਹਰ ਆਈ, ਕਹਿਣ ਲੱਗੀ ਹੋਏ ਪਾਤਸ਼ਾਹ ਅੱਜ ਮੈਨੂੰ ਸੇਵਾ ਦਾ ਮੌਕਾ ਦਿਓ, ਇਹਦਾ ਆਧਾਰ ਮੈਂ ਕਰ ਦੇਵਾਂ। ਪਰ ਜੋ ਧਾਰਾ ਖੰਡਾ ਖਾ ਰਿਹਾ ਸੀ ਵਾਲ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਜੋਸ਼ ਦੇ ਨਾਲ ਛਾਤੀ ਹੋ ਗਈ ਹੋਰ ਚੌੜੀ, ਖਿੱਚੀਆਂ ਘੋੜੇ ਦੀਆਂ ਵਾਗਾਂ ਤੇ ਪਾਤਸ਼ਾਹ ਨੇ ਇਹਦਾ ਵੱਧ ਕਿਵੇਂ ਕੀਤਾ? ਉਹ ਸਿਰ ਦਾ ਟੈਂਸ਼ਨ ਦਾ ਚਿਹਰੇ

ਸਾਰੀ ਸੰਗਤ ਕਰੀ ਗੱਜ ਕੇ ਕਹਿ ਦਈਏ ਸਤਨਾਮ ਸ਼੍ਰੀ ਵਾਹਿਗੁਰੂ। ਤਿੰਨ ਜਰਨੈਲ ਚੜ ਕੇ ਆਏ ਸਨ, ਤਿੰਨ। ਉਹ ਦੋ ਤੇ ਪਹਿਲਾਂ ਮਾਰੇ ਗਏ, ਰਹਿ ਗਏ ਅਹਿਮਦ ਖਾਂ। ਇਹ ਛੇਵੇਂ ਪਾਤਸ਼ਾਹ ਜਦੋਂ ਸਾਹਮਣੇ ਆ ਗਿਆ ਤੇ ਹੁਣ ਬਚ ਕਿੰਨਾ ਕੁ ਸਕਦਾ ਸੀ। ਮੈਂ ਹੁਣ ਕਲੀ ਜਿਹੜੀ ਹੈ ਇਹ ਪਲਾਹੀ ਵਾਸੀਆਂ ਨੂੰ ਸਮਰਪਿਤ

ਕੱਲੀ ਲੰਗਰ ਨਾਲ ਸੇਵਾ ਨਹੀਂ ਕੀਤੀ ਸੰਗਤ ਜੀ, ਪ੍ਰਾਣ ਵੀ ਨਿਸ਼ਾਵਰ ਕੀਤੇ ਨੇ, ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਤਾ। ਬੜਾ ਔਖਾ ਆਪਣੇ ਆਪ ਪ੍ਰਾਣ ਨਿਸ਼ਾਵਰ ਕਰਨੇ, ਹੁਣ ਤੇ ਆਪਾਂ ਸਮਾਂ ਨਹੀਂ ਨਿਸ਼ਾਵਰ ਕਰ ਸਕਦੇ, ਕੋਈ ਗੁੱਸਾ ਨਾ। ਹਾਂਜੀ ਹਾਂਜੀ, ਸੋ ਮੈਂ ਬੇਨਤੀ ਕਰਦਾ ਹਾਂ, ਜੰਗ ਜਿੱਤੀ ਗਈ, ਨਿਸ਼ਾਨ ਸਾਹਿਬ ਚੜ੍ਹਾ ਲਿਆ ਗਿਆ, ਸਾਰੀਆਂ ਸੰਗਤਾਂ ਜੰਗ ਤੋਂ ਬਾਅਦ ਬਾਪੂ ਦੇ ਕੋਲ ਆਣ ਕੇ ਬੈਠ ਗਈਆਂ ਆਪਣੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ। ਕਿੱਦਾਂ ਬੈਠੀਆਂ? ਅੱਜ ਦਾ ਅਸੀਂ ਬੈਠੇ ਹਾਂ ਜਿੱਦਾਂ ਤੁਸੀਂ ਬੈਠੇ ਹੋ ਨਾ ਸਾਰੇ, ਆਹ ਮੇਰੇ ਪਾਤਸ਼ਾਹ ਚੌਂਕੜਾ ਲਾ ਕੇ ਬੈਠੇ ਨੇ, ਤੁਸੀਂ ਆਪ ਬੈਠੇ ਹੋਏ ਸਾਹਮਣੇ ਸਾਧ ਸੰਗਤ ਜੀ। ਏਦਾਂ ਹੀ ਆਣ ਕੇ ਸੰਗਤਾਂ ਲਾਗੇ ਬੈਠ ਗਈਆਂ ਸਨ, ਪਰ ਉਦੋਂ ਸੰਗਤਾਂ ਦੇ ਮਨ 'ਚ ਚਾਹ ਹੁੰਦਾ ਸੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਹੀਏ। ਹੁਣ ਤਾਂ ਕੋਈ ਅਖਾੜਾ ਲੱਗਾ ਹੁੰਦਾ ਤਾਂ ਭਾਵੇਂ ਸ਼ਾਮ ਦੇ 5 ਵੱਜ ਜਾਂਦੇ, ਜੇ ਕੋਈ ਹਿੱਲ ਜਾਂਦਾ ਤਾਂ ਮੇਰਾ ਨਾਮ ਵਟਾਉਂਦਾ, ਕਿਉਂਕਿ $150 ਟਿਕਟ ਵੀ ਖਰਚਣੀ ਸੀ, 200, ਫਿਰ ਉੱਥੇ ਗੱਡੀਆਂ ਦੀ ਪਾਰਕਿੰਗ ਵੀ ਮੁੱਲ ਮਿਲਣੀ ਸੀ, ਉਸ ਉਪਰੰਤ ਲੰਗਰ ਵੀ ਮੁੱਲ ਛਕਣਾ ਸੀ, ਮੋਟਲ ਵੀ ਬੁੱਕ ਕਰਨੇ ਸਨ। ਕਿੱਡੀ ਵੱਡੀ ਕੌਮ ਵਾਸਤੇ ਪ੍ਰਾਪਤੀ ਕਰਨ ਵਾਸਤੇ ਆਪਾਂ ਚੱਲੇ ਹਾਂ। ਇੱਥੇ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ, ਆਹ ਲੰਗਰ ਲਾਇਆ ਕਿ ਭੁੱਖ ਲੱਗੀ, ਪਹਿਲਾਂ ਛਕੋ ਫਿਰ ਅੰਦਰ ਜਾਇਓ, ਕੋਈ ਕਾਲੀ ਰਹੇ ਹੀ ਨਾ ਸੰਗਤ ਜੀ। ਪਰ ਫਿਰ ਕਿੱਥੇ ਬੈਠਾ ਜਾਂਦਾ, ਕਹਿੰਦੇ ਨਹੀਂ, ਕਿਹੜਾ ਬਹਿ ਰਵੇ ਨਾ ਤੇ ਲੱਗੇ ਹੀ ਰਹਿਣਾ। ਸੋ ਖੈਰ ਧਿਆਨ ਦੇਣਾ ਮੇਰੇ ਪਾਤਸ਼ਾਹ ਜਦੋਂ ਬੈਠੇ ਨੇ, ਹੁਣ ਪਲਾਹੀ ਵਾਸੀਆਂ ਨੂੰ ਇੱਕ ਅਸੀਸ ਦਿੱਤੀ ਹੈ ਜਿਹੜੀ ਇਤਿਹਾਸ ਵਿੱਚ ਲਿਖੀ ਹੈ ਕਾਵਿ ਰੂਪ ਵਿੱਚ, ਇਸ ਨੂੰ ਕਲਮਬੰਦ ਗਿਆਨੀ ਮਨਜੀਤ ਸਿੰਘ ਜੀ ਹੁਣਾਂ ਨੇ ਕੀਤਾ। ਸਰਵਣ ਕਰੀਏ ਕੀ ਕਹਿ ਰਹੇ ਨੇ ਪਲਾਹੀ ਦੇ ਵਾਸੀਆਂ ਵਾਸਤੇ, ਦਿਜ ਪਹਿਲਵਾਨ ਸਾਹਿਬ, ਇਹੋ ਜਿਹੇ ਪਹਿਲਵਾਨਾਂ ਦਾ ਸਮੁੱਚੇ ਰੂਪ ਵਿੱਚ ਗੁਰੂ ਕੇ ਪਿਆਰਿਆਂ ਦਾ ਸਾਰਿਆਂ ਦਾ ਜ਼ਿਕਰ ਆ ਜਾਣਾ। ਸਰਵਣ ਕਰੀਏ, ਇਹੋ ਮੈਨੂੰ ਕੀਤਾ ਜਾ ਰਿਹਾ।

0: ਸੋ ਸਾਰੀ ਸੰਗਤ ਕਰੇ ਗੱਜ ਕੇ ਕਹਿ ਦਈਏ ਸਤਨਾਮ ਸ਼੍ਰੀ ਵਾਹਿਗੁਰੂ। ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਅਣਜਾਣ ਜਾਂ ਢਾਡੀ ਸਮਝ ਕੇ ਖਿਮਾ ਕਰਨੀ, ਅੱਗੇ ਵਾਸਤੇ ਚੇਤਾ ਸੁਧਾਰ ਬਖਸ਼ਿਸ਼ ਕਰਨਾ, ਅਸੀਸਾਂ ਦੇਣੀਆਂ ਕਿ ਸੰਗਤ 'ਚ ਬੋਲਣਾ ਆ ਜਾਵੇ ਆਪ ਜੀ ਵਿਦਵਾਨਾਂ ਦੇ ਸਾਹਮਣੇ। ਆਉਣ ਵਾਲੇ ਪ੍ਰੋਗਰਾਮ ਵਿੱਚ ਆਪ ਜੀ ਨੇ ਇਸੇ ਤਰ੍ਹਾਂ ਬੈਠੇ ਰਹਿਣਾ। ਸਾਡੇ ਕਥਾਵਾਚ ਜਿਸ ਤਰ੍ਹਾਂ ਮੈਂ ਹੁਣੇ ਬੇਨਤੀ ਕੀਤੀ ਹੈ, ਭਾਅ ਜੀ ਹੁਣੀ ਦੱਸ ਦੇਣਗੇ ਉਹਨਾਂ ਦੇ ਬਾਰੇ ਕਿੰਨਾ ਸਮਾਂ ਉਹਨਾਂ ਨੇ ਤੁਹਾਡੇ ਦਰਸ਼ਨ ਦਦਾਰੇ ਕਰਨੇ ਨੇ। ਬੇਅੰਤ ਮਾਇਆ ਤੁਸਾਂ ਨੇ ਇਤਿਹਾਸ ਨੂੰ ਮੱਥਾ ਟੇਕਿਆ, ਵਾਹਿਗੁਰੂ ਤੁਹਾਡੇ ਖਜ਼ਾਨੇ ਭਰ ਕੇ ਭਰਪੂਰ ਕਰੇ। ਸਦਾ ਚੜ੍ਹਦੀ ਕਲਾ 'ਚ ਰਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੌਮ ਦੇ ਪੰਥ ਖਿਡਾਰੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਤਿੰਨ ਗੁਰੂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਪਲਾਹੀ ਨਗਰ ਨਿਵਾਸੀ ਸੰਗਤਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹਾਜ਼ਰੀ ਭਰੀ ਤਿੰਨ ਦਿਨ ਇਸ ਸਥਾਨ ਦੇ ਉੱਤੇ ਉਹਨਾਂ ਦਾ, ਜਿੱਥੇ ਪਲਾਹੀ ਦੀ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ, ਇੱਥੋਂ ਦੀ ਸੰਗਤ ਵੱਲੋਂ ਧੰਨਵਾਦ ਕਰਦੇ ਹਾਂ, ਪਰਿਵਾਰ ਵੱਲੋਂ ਅਤੇ ਸਮੁੱਚੀ ਪਲਾਹੀ ਨਗਰ ਵੱਲੋਂ ਧੰਨਵਾਦ ਕਰਦੇ ਹਾਂ, ਉੱਥੇ ਹੀ ਮੈਂ ਬੇਨਤੀ ਕਰਾਂਗਾ ਕਿ ਪਲਾਹੀ ਨਗਰ ਵਾਸੀਆਂ ਨੂੰ ਕਿ ਉਹ ਢਾਡੀ ਜਥੇ ਦਾ ਸਨਮਾਨ ਕਰਦਿਆਂ ਹੋਇਆਂ ਹਾਜ਼ਰੀ ਭਰਨ ਦਾ ਯਤਨ ਕਰਨ। ਸੋ ਸਾਰਿਆਂ ਨੂੰ ਢਾਡੀ ਜਥੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲਹਾਰ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਵੱਲੋਂ ਸਰੋਪੋ ਦੀ ਬਖਸ਼ਿਸ਼ ਪ੍ਰਾਪਤ ਕਰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ੇ ਹੋਏ ਢਾਡੀ ਜਥੇ ਪਾਸੋਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲ ਉਹਨਾਂ ਦੇ ਢਾਡੀ ਜਥੇ ਪਾਸੋਂ ਮਹਾਰਾਜ ਜੀ ਦਾ ਜਸ ਸ਼੍ਰਵਣ ਕਰ ਰਹੇ ਸਾਂ। ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ, ਆਪ ਸਭ ਸੰਗਤਾਂ ਨੂੰ ਔਰ ਜੋ ਕਿ ਪਲਾਹੀ ਨਗਰ ਦੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦਾ ਹਰ ਸਾਲ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਨੇ। ਭਾਈ ਗੁਰਦਾਸ ਜੀ ਦਾ ਵਚਨ ਹੈ, ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਿੰਦੇ। ਉਹਨਾਂ ਗੁਰਮੁਖਾਂ ਤੋਂ ਉਹਨਾਂ ਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਦੇ ਗੁਰਪੁਰਬ ਮਨਾਉਂਦੇ ਨੇ, ਪ੍ਰਕਾਸ਼ ਦਿਹਾੜੇ ਮਹਾਰਾਜ ਸਾਹਿਬ ਜੀ ਦੇ ਮਨਾਉਂਦੇ ਨੇ। ਸੋ ਆਪ ਸਭ ਸੰਗਤਾਂ ਮਹਾਰਾਜ ਸਾਹਿਬ ਜੀ ਦੀ ਮਿਹਰਾਮਤ ਸਦਕਾ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹੋ।

ਪਾਤਸ਼ਾਹ ਮਹਾਰਾਜ ਜੀ ਦੇ। ਸਤਸੰਗ ਜੀ, ਜਦੋਂ ਅਸੀਂ ਇਤਿਹਾਸਕ ਪ੍ਰਸੰਗ ਸੁਣਦੇ ਹਾਂ ਉਦੋਂ ਮਹਾਰਾਜ ਸਾਹਿਬ ਜੀ ਦਾ ਜਿਹੜਾ ਵੀਰ ਰਸੀ ਸਰੂਪ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਵੀ ਵੀਰ ਰਸੀ ਸਰੂਪ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੀ ਵੀਰ ਰਸੀ ਸਰੂਪ ਇਤਿਹਾਸ ਦੇ ਵਿੱਚ ਦੇਖਦੇ ਹਾਂ। ਇੱਥੋਂ ਤੱਕ ਜਿੰਨੇ ਵੀ ਯੋਧੇ ਸੂਰਮੇ ਗੁਰੂ ਕੇ ਸਿੱਖ ਹੋਏ ਹੈ ਉਹਨਾਂ ਦਾ ਇਤਿਹਾਸ ਵੀ ਅਸੀਂ ਜਦੋਂ ਵਾਚਦੇ ਹਾਂ ਤਾਂ ਉਹਨਾਂ ਦਾ ਵੀਰ ਰਸੀ ਸਰੂਪ ਸਾਡੇ ਸਾਹਮਣੇ ਜ਼ਿਆਦਾ ਆਉਂਦਾ। ਲੇਕਿਨ ਜੋ ਮਹਾਰਾਜ ਜੀ ਦਾ ਸਿਧਾਂਤ ਹੈ, ਕਲਗੀਧਰ ਪਿਤਾ ਮਹਾਰਾਜ ਜੀ ਦਾ, ਸੰਤ ਤੇ ਸਿਪਾਹੀ ਦਾ,

ਪਹਿਲੇ ਮਹਾਰਾਜ ਦੇ ਘਰ ਚ ਗੁਰੂ ਕੇ ਸਿੱਖ ਨੂੰ ਸੰਤ ਬਣਾਇਆ ਜਾਂਦਾ, ਸਾਧੂ ਬਣਾਇਆ ਜਾਂਦਾ। ਮਹਾਰਾਜ ਜੀ ਨੇ ਜਿਹੜੀ ਪੱਕੇ ਰੂਪ ਦੇ ਵਿੱਚ ਤਲਵਾਰ ਹੈ, ਸ੍ਰੀ ਸਾਹਿਬ ਹੈ, ਉਹ ਦਸਵੇਂ ਜਾਮੇ ਚ ਜਾ ਕੇ ਆਪਣੇ ਸਿੱਖਾਂ ਦੇ ਹੱਥ ਦੇ ਵਿੱਚ ਫੜਾਈ ਸੀ। ਨੌ ਜਾਮੇ ਸੰਤਗਿਰੀ ਦਾ ਅਭਿਆਸ ਕਰਵਾਉਂਦੇ ਰਹੇ ਮਹਾਰਾਜ ਸਾਹਿਬ ਜੀ।

ਹੋਸ਼ ਜਿਹੜੇ ਨੇ ਉਹਨਾਂ ਨੂੰ ਟਿਕਾਣੇ ਨਹੀਂ ਰਹਿਣ ਦਿੰਦੀ। ਬੰਦਾ ਕਿਤੇ ਨਾ ਕਿਤੇ ਜਾ ਕੇ ਤੈਸ਼ ਜਾ ਕੇ ਰੱਬ ਦਾ ਖੌਫ ਭੁੱਲ ਜਾਂਦਾ ਹੈ।

ਆਪਣੇ ਨਿਯਮ, ਆਪਣੇ ਇਖਲਾਕ, ਆਪਣੇ ਜ਼ਮੀਰ ਔਰ ਆਪਣੀ ਜਮਹੂਰੀਅਤ ਨੂੰ ਭੁੱਲ ਜਾਂਦਾ। ਇਸ ਕਰਕੇ ਕਿ ਬੰਦਾ ਭੁੱਲੇ ਨਾ, ਮਹਾਰਾਜ ਸਾਹਿਬ ਜੀ ਨੇ ਸਾਨੂੰ ਇੰਨਾ ਲੰਮਾ ਸਮਾਂ ਸੰਤਗਿਰੀ ਦਾ ਅਭਿਆਸ ਕਰਵਾਇਆ। 9 ਜਾਮੇ ਤੱਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ਾਂਤਮਈ ਬਾਣੀ ਪੜਾਉਂਦੇ ਰਹੇ ਆ। 9 ਜਾਮਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 6 ਜਾਮਿਆਂ ਚ ਬਾਣੀ ਰਚੀ ਹੈ ਤੇ 9 ਜਾਮਿਆਂ ਦੇ ਵਿੱਚ ਸਾਨੂੰ ਸ਼ਾਂਤਮਈ ਬਾਣੀ ਪੜਾਈ ਗਈ ਹੈ। ਔਰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ 10ਵੇਂ ਜਾਮੇ ਦੇ ਵਿੱਚ ਆਏ ਹੈ

ਦੇ ਖਿਲਾਫ ਸਾਹਮਣੇ ਆਪਣੀ ਛਾਤੀ ਡਾਹ ਕੇ ਭਾਵੇਂ ਕੋਲ ਸ਼ਸਤਰ ਹੋਵੇ ਭਾਵੇਂ ਕੋਲ ਸ਼ਸਤਰ ਨਾ ਹੋਵੇ ਖੜਨ ਦੀ ਤਾਕਤ ਰੱਖਦੀ ਹੈ। ਭਾਈ ਖਾਲੜਾ ਜੀ ਦਾ ਜੀਵਨ ਅੱਜ ਸਾਨੂੰ ਅੱਖਾਂ ਨਾਲ ਦੇਖਣ ਨੂੰ ਮਿਲ ਰਿਹਾ, ਚਾਹੇ ਉਹ ਇੱਕ ਸਟੋਰੀ ਹੈ ਪਰ ਹੈ ਅਸਲੀਅਤ। ਸਿੱਖ ਦੇ ਹੱਥਾਂ 'ਚ

ਕਰਦੇ ਗਏ ਨਿਹੱਤੇ ਸਿੱਖ ਦੇ ਉੱਤੇ, ਪਰ ਇੰਨੇ ਜ਼ਾਲਮ ਮਿਲ ਕੇ ਇੱਕ ਗੁਰੂ ਕੇ ਸਿੱਖ ਨੂੰ ਡੁਲਾ ਨਹੀਂ ਸਕੇ। ਸ਼ਹਾਦਤ ਦਾ ਜਾਮ ਪੀ ਗਿਆ। ਇਹ ਜਿਹੜੀ ਕਲਾ ਹੈ ਸਾਧ ਸੰਗਤ ਜੀ, ਇਹ ਕਿਸ ਸਿੱਖ ਚ ਕਦੋਂ ਵਰਤ ਜਾਣੀ ਹੈ ਇਹ ਸਤਿਗੁਰੂ ਜਾਣਦੇ ਆ। ਭਾਈ ਗੁਰ

ਹੋਇਆ, ਸਿੱਖੀ ਨਿਭਾਉਂਦਿਆਂ ਹੋਇਆ, ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਦਸਤਾਰ ਦੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆ ਸ਼ਹਾਦਤ ਦਾ ਜਾਮ ਕਬੂਲ ਕਰ ਲਿਆ, ਪਰ ਉਹ ਗੁਰੂ ਕਾ ਸਿੱਖ ਰੱਤਾ ਭਰ ਵੀ ਨਹੀਂ ਡੋਲਿਆ। ਸੋ ਇਹ ਜਿਹੜੀ ਤਾਕਤ ਹੈ, ਇਹ ਸਾਨੂੰ ਮਹਾਰਾਜ ਜੀ ਨੇ ਦੋ ਰੂਪਾਂ ਦੇ ਵਿੱਚ ਦਿੱਤੀ ਹੈ, ਇੱਕ ਸ਼ਸਤਰ ਦੇ ਰੂਪ ਦੇ ਵਿੱਚ, ਇੱਕ ਸ਼ਾਸਤਰ ਦੇ ਰੂਪ ਦੇ ਵਿੱਚ। ਇੱਕ ਤਲਵਾਰ ਫੜਾਈ ਹੈ, ਖੰਡਾ ਫੜਾਇਆ ਹੱਥ ਦੇ ਵਿੱਚ, ਔਰ ਦੂਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਰਚੀ ਹੈ, ਔਰ ਜਿਸ ਬਾਣੀ ਰਚਨ ਦਾ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਲਿਖਿਆ ਹੈ,

ਰਵੇ, ਮੇਰਿਆਂ ਸਿੱਖਾਂ ਦੀ ਜ਼ਮੀਰ ਜਾਗਦੀ ਰਹੇ। ਇਸੇ ਲਈ ਬਾਸਾ ਬਾਣੀ ਅਸੀਂ ਰਚੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਦੋਂ ਕਿਸੇ ਵਿਦਵਾਨ ਨੇ ਲਿਖਿਆ ਕਲਗੀਧਰ ਪਾਤਸ਼ਾਹ ਮਹਾਰਾਜ, ਜਦੋਂ ਤੁਹਾਡੀ ਬਾਣੀ ਪੜ੍ਹੀ ਦੀ ਹੈ ਨਾ, ਰਗਾਂ ਦੇ ਵਿੱਚ ਖੂਨ ਕਰੰਟ ਛੱਡਣ ਲੱਗ ਪੈਂਦਾ ਹੈ, ਰਗਾਂ ਦੇ ਵਿੱਚ। ਕਦੇ ਪੜ੍ਹ ਕੇ ਦੇਖਿਓ ਸੱਚੇ ਪਾਤਸ਼ਾਹ ਦੀ ਬਾਣੀ, ਜਦੋਂ ਜੰਗ ਦਾ ਚਿਤਰਨ ਚੱਲਦਾ, ਮਹਾਰਾਜ ਲਿਖਦੇ ਆ, ਕਾਗੜ ਦੰਗ ਕਾਤੀ ਕਟਾਰੀ ਕੜਾਕੰਗ, ਤਾਗੜ ਦੰਗ ਤੀਰੰਗ ਤੁਪਕੰਗ ਤੜਾਕੰਗ, ਝਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ ਗਾਗੜ।

ਬੁੱਕਲ ਦੇ ਵਿੱਚ ਲੈਣਾ ਪਿਆ ਇਸ ਬਾਣੀ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਜਪਜੀ ਸਾਹਿਬ ਪੜ੍ਹਿਆ ਸਾਹਿਬ ਨੇ, ਫਿਰ ਜਾਪ ਸਾਹਿਬ ਪੜ੍ਹਿਆ, ਫਿਰ ਸਵਈਏ ਪੜ੍ਹੇ, ਫਿਰ ਚੌਪਈ ਸਾਹਿਬ ਪੜ੍ਹਿਆ, ਫਿਰ ਆਨੰਦ ਸਾਹਿਬ ਪੜ੍ਹਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸ਼ਾਂਤ ਕਰ ਦੇਣ ਵਾਲੀ ਬਾਣੀ, ਚਿੱਤ ਨੂੰ, ਚਿੱਤ ਦੀਆਂ ਬਿਰਤੀਆਂ ਨੂੰ

ਉਦੋਂ ਗੁਰੂ ਕਿਆ ਸਿੱਖਾਂ ਨੇ ਕਹਿਣਾ ਜਾਤ ਗੋਤ ਸਿੰਘਨ ਕੀ ਦੰਗਾ ਦੰਗਾ ਇਨ ਸਤਿਗੁਰ ਤੇ ਮੰਗਾ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਜੂਝਣਾ ਦੋ ਹੱਥ ਬੈਰੀ ਦੇ ਨਾਲ ਜ਼ਾਲਮ ਨਾਲ ਜ਼ੁਲਮ ਕਰਨ ਵਾਲੇ ਨਾਲ ਕਰਨੇ ਇਹੀ ਸਾਡੀ ਜਾਤ ਹੈ ਤੇ ਇਹੀ ਸਾਡਾ ਗੋਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਜੀ ਕਿਰਪਾ ਆਪਣੀ ਬਾਣੀ ਦੇ ਵਿੱਚ ਕੀਤੀ ਕਿ ਉਹ ਬੰਦੇ ਜਿਹੜੇ ਕੋਲੋਂ ਚਿੜੀ ਉੱਡ ਜਾਏ ਡਰ ਜਾਇਆ ਕਰਦੇ ਸਨ, ਜਿਨ੍ਹਾਂ ਬੰਦਿਆਂ ਨੂੰ ਦੋ ਚਾਰ ਮੁਗਲਾਂ ਦੇ ਸਿਪਾਹੀਆਂ ਨੇ ਆ ਜਾਣਾ, ਪੰਜ ਪੰਜ ਹਜ਼ਾਰ ਬੰਦਿਆਂ ਨੂੰ ਅੱਗੇ ਲਾ ਲੈਣਾ, ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਦੀ ਦਾਤ ਦਿੱਤੀ ਆਪਣੇ ਬਾਣੇ ਦੀ ਦਾਤ ਦਿੱਤੀ ਤੇ ਹੱਥ ਚ ਤੇਗ ਫੜਾਈ, ਉਦੋਂ ਫਿਰ ਪੰਜਾਹ ਪੰਜਾਹ ਹਜ਼ਾਰ ਫੌਜ ਲੈ ਕੇ ਦੋ ਦੋ ਲੱਖ ਫੌਜ ਲੈ ਕੇ ਵੀ ਅਬਦਾਲੀ ਵਰਗਿਆਂ ਨੂੰ ਭੱਜ ਕੇ ਜਾਨ ਬਚਾਉਣੀ ਪਈ। ਉਦੋਂ ਫਿਰ ਹਿੰਮਤ ਨਾ ਪਈ ਉਸ ਤੋਂ ਬਾਅਦ ਕਿ ਕੋਈ ਦੋ ਚਾਰ ਬੰਦੇ ਆਉਣ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਭੇਡਾਂ ਵਾਂਗੂ ਇਕੱਠੇ ਕਰਕੇ ਕੁੱਟ ਜਾਣ। ਜਿਹੜੇ ਆਮ ਪੰਜਾਬ ਦੇ ਲੋਕਾਂ ਨੂੰ ਉਧਰੋਂ ਹੁੰਦੇ ਸੀ ਦਰਿਆ ਖੈਬਰ ਰਾਹੀਂ ਆਉਂਦੇ ਸੀ, ਪੰਜਾਬ ਦੇ ਵਿੱਚੋਂ ਦੀ ਹੋ ਕੇ ਸਾਰੇ ਦੇਸ਼ ਨੂੰ ਕੁੱਟ ਕੇ ਆਰਾਮ ਨਾਲ ਲੁੱਟ ਕੇ ਚਲੇ ਜਾਂਦੇ ਸੀ। ਪਰ ਜਿੱਦਣ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਦਾਤ ਆਪਣੇ ਖਾਲਸੇ ਨੂੰ ਬਖਸ਼ ਦਿੱਤੀ ਸੀ, ਉਸ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਪਈ ਕਿ ਪੰਜਾਬ ਦੀ ਧਰਤੀ ਤੋਂ ਪੰਜਾਬ ਤੇ ਹਮਲਾ ਕਰਕੇ ਸੁੱਕਾ ਲੰਘ ਗਿਆ ਹੋਵੇ ਕੋਈ। ਚਾਹੇ ਉਹ ਨਾਦਰ ਸ਼ਾਹ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਬਹਾਦਰ ਸ਼ਾਹ ਰੰਗੀਲਾ ਸੀ, ਜਿਹੜਾ ਵੀ ਚੜ੍ਹ ਕੇ ਆਇਆ

ਚਿਤਰਨ ਆਪ ਮਹਾਰਾਜ ਜੀ ਨੇ ਵਚਿੱਤਰ ਨਾਟਕ ਚ ਕੀਤਾ ਆਪਣੀ ਸਵੈ ਜੀਵਨੀ ਦੇ ਵਿੱਚ। ਵਚਿੱਤਰ ਨਾਟਕ ਦਾ ਕਾਵਿ ਉਰਦੂ ਕਾਵਿ ਰਚਨਾ ਦੇ ਵਿੱਚ ਇੱਕ ਨਾਨਕ ਚੰਦ ਨਾਸ ਬੜੇ ਵਿਦਵਾਨ ਕਵੀ ਹੋਏ ਹੈ, ਉਹਨਾਂ ਨੇ ਉਰਦੂ ਕਵਿਤਾ ਚ ਤਰਜਮਾ ਕੀਤਾ ਹੈ।

ਜ਼ਿਆਦਾ ਜ਼ੁਲਮ ਕੀਤੇ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ 2020 ਚ ਕੋਰੋਨਾ ਵਰਗੀ ਮਹਾਮਾਰੀ ਚ ਉਹਨਾਂ ਦਿੱਲੀ ਦੀਆਂ ਸੜਕਾਂ ਦੇ ਲੋਕਾਂ ਨੂੰ ਜੀਵਨ ਵੰਡਦੇ ਫਿਰਦੇ ਸੀ, ਆਕਸੀਜਨ ਦੇ ਲੰਗਰ ਲਾਉਂਦੇ ਫਿਰਦੇ ਸੀ, ਜਿਨ੍ਹਾਂ ਸੜਕਾਂ ਦੇ ਉੱਤੇ ਕਾਨਪੁਰ, ਨਾਗਪੁਰ, ਬੰਬੇ ਚ ਗੁਰੂ ਕਿਆ ਸਿੱਖਾਂ ਦੇ 30 ਸਾਲ ਪਹਿਲੇ ਸਾਹ ਖਿੱਚ ਲਏ ਗਏ ਸੀ ਤੇ ਉਹਨਾਂ ਸੜਕਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਉਹਨਾਂ ਦੀ ਔਲਾਦ ਨੂੰ ਜੀਵਨ ਵੰਡਦੇ ਫਿਰਦੇ ਸੀ। ਇਸ ਤੋਂ ਵੱਡਾ ਸਾਧ ਪੁਣਾ ਤਾਂ ਨਹੀਂ ਹੋ ਸਕਦਾ ਕੋਈ, ਤੇ ਸ਼ੇਰ ਪੁਣਾ ਕਿੱਡਾ ਤੇ ਉਸੇ ਦਿੱਲੀ ਦੀ ਧਰਤੀ ਤੇ ਜਿਸ ਧਰਤੀ ਤੇ ਬਹਿ ਕੇ ਮੌਕੇ ਦੇ ਹਾਕਮ ਨੇ ਹੁਕਮ ਕੀਤਾ ਸੀ ਤੇ ਗੁਰੂ ਕੇ ਸਿੱਖਾਂ ਨੇ ਮਹੀਨੇ 6 ਨਾ ਟੱਪਣ ਦਿੱਤੇ ਆਪਣੇ ਪਰਿਵਾਰਾਂ ਆਪਣੇ ਸੁੱਖਾਂ ਦੀ। ਭਾਈ ਸਤਵੰਤ ਸਿੰਘ ਬਿਆਨ ਸਿੰਘ ਹੋਰਾਂ ਪ੍ਰਵਾਹ ਨਾ ਕਰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਔਰ ਹਜ਼ਾਰਾਂ ਸਿੱਖਾਂ ਦੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਬੇਅਦਬੀ ਦਾ ਬਦਲਾ ਵੀ ਲੈ ਲਿਆ। ਮਹਾਰਾਜ ਕਲਗੀਧਰ ਪਾਤਸ਼ਾਹ ਆਪ ਜੀ ਦੀ ਬਾਣੀ ਚ ਦੋਨੋ ਹੀ ਪਣ ਨੇ। ਮਹਾਰਾਜ ਤੁਹਾਡੀ ਬਾਣੀ ਪੜਨ ਵਾਲਾ ਸਾਧ ਵੀ ਸਿਰੇ ਦਾ, ਤਪੱਸਵੀ ਵੀ ਸਿਰੇ ਦਾ ਤੇ ਸੂਰਮਾ ਵੀ ਸਿਰੇ ਦਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿ। ਇਹ ਮਹਾਰਾਜ ਸਾਹਿਬ ਜੀ ਦੀ ਕਲਾ ਹੈ ਸਾਧ ਸੰਗਤ ਜੀ। ਔਰ ਇਹ ਜਦੋਂ ਤੋਂ ਮਹਾਰਾਜ ਜੀ ਨੇ ਪੰਥ ਸਾਜਿਆ ਉਦੋਂ ਤੋਂ ਹੀ ਸਾਡੇ ਚ ਵਰਤਦੀ ਆਈ ਹੈ, ਵਰਤ ਰਹੀ ਹੈ, ਵਰਤਦੀ ਰਹੇਗੀ। ਕੋਈ ਜੰਮਿਆ ਨਹੀਂ ਕਿ ਇਸ ਕਲਾ ਨੂੰ ਸਾਡੇ ਅੰਦਰੋਂ ਖਤਮ ਕਰ ਦੇਵੇ। ਹਾਂ, ਇੱਕ ਸਮਾਂ ਆਇਆ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਬਾਗ ਨਿੰਬੂਆਂ ਲਹੂ ਨਚੋੜ ਸੁੱਟੇ। ਜਦੋਂ ਸਿੰਘਾਂ ਦਾ ਫਿਰੰਗੀਆਂ ਦੇ ਨਾਲ ਜੰਗ ਹੋਇਆ ਨਾ, ਤੇ ਪਹਿਲੀ ਜੰਗ ਦੇ ਵਿੱਚ ਹੀ ਦੇਖਿਆ ਹੁਣ ਆਹ ਪੋਲੇ ਪੋਲੇ ਜੇ ਗੋਰੇ, ਬਾਬਾ ਹਰੀ ਸਿੰਘ ਨੜੂਏ ਵਰਗੇ, ਬਾਬਾ ਅਕਾਲੀ ਫੁੱਲਾ ਸਿੰਘ ਵਰਗੇ ਜਰਨੈਲਾਂ ਨਾਲ ਲੜਨ ਦੇ ਜੋਗੇ ਕਿੱਥੇ ਹੈ। ਉਹਨਾਂ ਸੂਰਮਿਆਂ ਨਾਲ ਜਿਹੜੇ ਫੜ ਕੇ ਸ਼ੇਰ ਨੂੰ ਜਵਾੜੇ ਤੋਂ ਫਾੜਨ ਦੀ ਸਮਰੱਥਾ ਰੱਖਦੇ ਸੀ ਉਸ ਵੇਲੇ, ਇਹਨਾਂ ਚ ਵਿਚਾਰਿਆਂ ਚ ਤਾਕਤ ਕਿੱਥੇ ਹੈ ਕਿ ਬਾਹੂਬਲ ਦੇ ਨਾਲ ਸਾਡਿਆਂ ਬਜ਼ੁਰਗਾਂ ਨਾਲ ਲੜ ਲੈਂਦੇ। ਜਦੋਂ ਦੇਖਿਆ ਵੀ ਇਹਨਾਂ ਨੇ ਤਾਂ ਬਹੁਤ ਸਾਰੇ ਧੋਣਾ ਤੋੜ ਤੋੜ ਕੇ ਮਾਰਤੇ ਮੈਦਾਨੀ ਜੰਗ ਦੇ ਵਿੱਚ, ਕਹਿੰਦੇ ਇਹਨਾਂ ਨਾਲ ਨਹੀਂ ਲੜ ਹੋਣਾ, ਫਿਰ ਕਹਿੰਦੇ ਕੋਈ ਹੋਰ ਤਰਕੀਬ ਅਪਣਾਓ। ਉਹਨਾਂ ਨੇ ਸਾਡਾ ਸਾਰਾ ਸਿਸਟਮ ਬਚਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਜਾ ਰਿਹਾ ਸੀ ਉਹਨਾਂ ਦਿਨਾਂ ਦੀਆਂ ਗੱਲਾਂ ਨੇ, ਸਿੱਖ ਰਾਜ ਦਾ ਸੂਰਜ ਜਦੋਂ ਛਿਪ ਰਿਹਾ ਸੀ, ਜਦੋਂ ਇਹਨਾਂ ਨੇ ਦੇਖਿਆ, ਕਹਿੰਦੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਨਾ, ਸੰਪਰਦਾਵਾਂ ਨੇ, ਇੱਕ ਤਾਂ ਇਹ ਸਿੱਖ ਰਾਜ ਦੀ ਜੜ ਨੇ, ਤਾਕਤ ਨੇ। ਕਿਉਂ? ਕਿਉਂਕਿ ਨਿਸ਼ਕਾਮ ਲੋਕ ਨੇ, ਲਾਲਚ ਕੋਈ ਨਹੀਂ ਕਿਸੇ ਨੂੰ। ਉਸ ਤੋਂ ਬਾਅਦ ਕਹਿੰਦੇ ਜਿਹੜਾ ਇਹਨਾਂ ਦਾ ਇਤਿਹਾਸ ਹੈ ਇੰਨਾ ਕੁ ਭਾਵਨਾ ਨਾਲ ਭਰਿਆ ਪਿਆ ਵੀ ਉਹ ਭਾਵਨਾ ਹੀ ਇਹਨਾਂ ਨੂੰ ਡੋਲਣ ਡਿੱਗਣ ਨਹੀਂ ਦਿੰਦੀ। ਤੇ ਤੀਸਰਾ ਕਹਿੰਦੇ ਇਹਨਾਂ ਕੋਲ ਸ਼ਸਤਰ ਹੈ, ਚੌਥਾ ਇਹਨਾਂ ਕੋਲ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ। ਕਹਿੰਦੇ ਉਹ ਬਾਣੀ ਇਹਨਾਂ ਦੀਆਂ ਰਗਾਂ ਦਾ ਖੂਨ ਨਹੀਂ ਜੰਮਣ ਦਿੰਦੀ। ਐ ਕਰੋ ਕਹਿੰਦੇ ਚਾਰ ਚੀਜ਼ਾਂ ਤੋੜ ਦਿਓ ਬਸ। ਪਹਿਲੇ ਸਿੱਖ ਰਾਜ ਤੋੜਿਆ, ਫਿਰ ਜਥੇਬੰਦਕ ਸੰਪਰਦਾਇਕ ਢਾਂਚਾ ਤੋੜਿਆ, ਜੁਦਾ ਜੁਦਾ ਕਿੱਤੇ ਫਾੜ ਕੇ ਡਿਵਾਈਡ ਐਂਡ ਰੂਲ ਦੀ ਨੀਤੀ ਦੇ ਤਹਿਤ, ਫਿਰ ਸਿੱਖ ਇਤਿਹਾਸ ਤੇ ਜਿਹੜੇ ਬਚਨ ਸਾਡੇ ਸਤਿਗੁਰਾਂ ਨੇ ਕੀਤੇ ਹੋਏ ਸੀ ਉਹਨਾਂ ਬਚਨਾਂ ਤੇ ਹੀ ਕਿੰਤੂ ਪਰੰਤੂ ਖੜੇ ਕਰਵਾ ਦਿੱਤੇ ਗਏ। ਜਿਸ ਸਰੋਵਰ ਨੂੰ ਸਿੱਖ ਕਦੇ ਅੰਮ੍ਰਿਤ ਕਹਿ ਕੇ ਚੂੜਾ ਲੈ ਕੇ ਕਹਿੰਦੇ ਸੀ, ਐ ਗੁਰੂ ਰਾਮਦਾਸ ਤੇਰਾ ਇੱਕ ਚੂੜਾ ਹੀ ਕਾਫੀ ਹੈ ਮੇਰੇ ਹਜ਼ਾਰਾਂ ਰੋਗਾਂ ਨੂੰ ਕੱਟਣ ਦੇ ਲਈ, ਉਸੇ ਅੰਮ੍ਰਿਤ ਜਲ ਤੇ ਕਿੰਤੂ ਪਰੰਤੂ ਖੜੇ ਕਰਵਾ ਦਿੱਤੇ ਗਏ। ਤਾਂ ਅਕੀਦਾ ਡੋਲ ਜਾਏ ਸਿੱਖ ਦਾ, ਭਾਵਨਾ ਡੋਲ ਜਾਏ ਸਿੱਖ ਦੀ, ਤੇ ਇਹਨਾਂ ਦਾ ਖੂਨ ਚਿੱਟਾ ਹੋ ਜਾਏ, ਜੰਮ ਜਾਏ ਉਦਾਂ ਦਾ ਜਿੱਦਾਂ ਦਾ ਗੁਰੂ ਗੋਬਿੰਦ ਸਿੰਘ ਦੇ ਬਾਣੀ ਰਚਣ ਤੋਂ ਪਹਿਲੇ ਸੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਾਲ ਉਹ ਤੋੜ ਦਿੱਤਾ ਜਾਏ।
ਪੂਰੀ ਦੁਨੀਆਂ ਦੇ ਵਿੱਚ ਕਿਤੇ ਵੀ ਚਲੇ ਜਾਓ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕਿਸੇ ਨੂੰ ਦਿੱਕਤ ਨਹੀਂ। ਕਿਉਂ? ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਕਹਿੰਦੇ ਜੇ ਕੋਈ ਘਸੁੰਨ ਵੀ ਮਾਰ ਦੇਵੇ ਨਾ, ਬਾਬਾ ਫਰੀਦ ਜੀ ਕਹਿੰਦੇ ਉਹਦੇ ਪੈਰ ਚੁੰਮੋ ਫਿਰ ਵੀ। ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹਿੰਦੀ ਹੈ, ਚੂੰਕਾ ਰਾਜ ਹਮਾਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਠੀਕ ਹੈ, ਉਹ ਸਾਧੂਆਂ ਬ੍ਰਹਮ ਗਿਆਨੀਆਂ ਦੇ ਬੋਲ ਨੇ, ਪਰ ਅਸੀਂ ਖਾਲਸੇ ਨੂੰ ਤਲਵਾਰ ਇਸ ਲਈ ਫੜਾਈ ਹੈ, ਬੱਚਿਆਂ ਬੀਬੀਆਂ ਬਜ਼ੁਰਗਾਂ ਸਾਧੂਆਂ ਸੰਤਾਂ ਤੇ ਕੋਈ ਔਰੰਗਜ਼ੇਬ ਵਰਗਾ ਜਾਂ ਉਦਾਂ ਦੀ ਬਿਰਤੀ ਵਾਲਾ ਬੰਦਾ ਕਦੇ ਵੀ ਜ਼ੁਲਮ ਨਾ ਕਰ ਸਕੇ। ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਪੁੱਛਿਆ ਕਿ ਮਹਾਰਾਜ ਤੁਸੀਂ ਸ਼ਸਤਰ ਕਿਉਂ ਧਾਰਨ ਕੀਤੇ ਨੇ? ਮਹਾਰਾਜ ਜੀ ਕਹਿੰਦੇ ਸਮਾਂ ਆਇਆ ਦੱਸਾਂਗੇ। ਜਦੋਂ ਮਹਾਰਾਜ ਜੀ ਨੇ ਚੰਦੂ ਤੋਂ ਬਦਲਾ ਲਿਆ, ਚੰਦੂ ਨੂੰ ਲਾਹੌਰ ਚ ਮੌਤ ਦੇ ਘਾਟ ਉਤਾਰਿਆ ਗਿਆ, ਤੇ ਮਹਾਰਾਜ ਜੀ ਕਹਿੰਦੇ ਆ ਜੋ, ਜਿਹੜੇ ਸਿੱਖ ਪੁੱਛਦੇ ਸੀ ਸ਼ਸਤਰ ਕਿਉਂ ਚੁੱਕੇ ਹੈ, ਆਓ ਦੱਸਦੇ ਆ, ਇਸ ਕਰਕੇ ਸ਼ਸਤਰ ਚੁੱਕੇ ਆ ਤਾਂ ਕਿ ਮੁੜ ਕੇ ਕੋਈ ਦੁਬਾਰੇ ਚੰਦੂ ਪੈਦਾ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਲਓ ਇਤਿਹਾਸ ਦੇ ਵਿੱਚ ਫਿਰ ਮੁੜ ਕੇ ਕਦੇ ਚੰਦੂ ਪੈਦਾ ਨਹੀਂ ਹੋਇਆ। ਜਿਹਦਾ ਜਿਹਦਾ ਸੋਧਾ ਲੱਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਦੀ ਫੜਾਈ ਤੇਗ ਨਾਲ ਮੁੜ ਕੇ, ਉਹ ਤਾਂ ਨਹੀਂ ਪੈਦਾ ਹੋਇਆ। ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਠੀਕ ਹੈ, ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਨਿਮਰਤਾ ਸਿਖਾਉਂਦੀ ਹੈ, ਅਦਬ ਸਿਖਾਉਂਦੀ ਹੈ। ਅਦਬ ਅਕਾਲ ਪੁਰਖ ਵਾਹਿਗੁਰੂ ਦਾ ਕਰਨਾ, ਅਦਬ ਬੀਬੀਆਂ ਦਾ ਕਰਨਾ, ਬਜ਼ੁਰਗਾਂ ਦਾ ਕਰਨਾ, ਬੱਚਿਆਂ ਦਾ ਕਰਨਾ, ਜ਼ਾਲਮਾਂ ਦਾ ਕਾਹਦਾ ਅਦਬ? ਉਹ ਉਸ ਬੰਦੇ ਦਾ ਕਿਸੇ ਦਾ ਅਦਬ ਜਿਹਨੇ ਜ਼ੁਲਮ ਅਤਿਆਚਾਰ ਕਰਨ ਦਾ ਬੀੜਾ ਚੁੱਕਿਆ ਹੋਇਆ। ਮਹਾਰਾਜ ਜੀ ਕਹਿੰਦੇ ਉਹਦੇ ਲਈ ਸਾਡਾ ਇਹ ਬਚਨ ਹੈ, ਯਾਦ ਰੱਖਿਓ, ਚੂੰਕਾ ਰਾਜ ਹਮਾਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਪਹਿਲਾਂ ਦੇਖੋ ਜ਼ਾਲਮ ਜ਼ੁਲਮ ਕਰਨਾ ਬੰਦ ਕਰ ਦੇਵੇ, ਮਿਹਨਤ ਤਰਲਾ ਵੀ ਕਰ ਲਓ, ਅਗਰ ਨਾ ਹਟੇ। ਮਰ ਕਹਿੰਦੇ ਜਿਹੜੇ ਹੱਥ ਜੋੜੇ ਸੀ ਨਾ, ਫਿਰ ਉਹਨਾਂ ਹੱਥਾਂ ਚ ਤਲਵਾਰ ਫੜ ਕੇ ਦੱਸ ਦੇਵੇ ਜ਼ੁਲਮ ਕਰੀਦਾ ਕਿੱਦਾਂ ਹੁੰਦਾ। ਤੇ ਗੁਰੂ ਕੇ ਖਾਲਸੇ ਨੇ ਜੇ ਅੱਜ ਤੱਕ ਜ਼ੁਲਮ ਕਰਨ ਵਾਲਿਆਂ ਨੂੰ ਦੱਸਿਆ ਕਿ ਜ਼ੁਲਮ ਕਿੱਦਾਂ ਕਰੀਦਾ ਹੁੰਦਾ, ਤਾਂ ਸਾਡੇ ਸਿਰ ਤੇ ਦਸਤਾਰਾਂ ਨੇ, ਤਾਂ ਦਾੜੇ ਨੇ, ਤਾਂ ਸਾਡੀਆਂ ਸਰਦਾਰੀਆਂ ਨੇ, ਇਹ ਜੁਗੋ ਜੁਗ ਰਹਿਣਗੀਆਂ। ਕਿਉਂ? ਇਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀਆਂ ਨੇ। ਕਿਸੇ ਐਰੇ ਗਹਿਰੇ ਤੋਂ ਅਸੀਂ ਸਰਦਾਰੀ ਨਹੀਂ ਲਈ, ਅਸੀਂ ਦੀਨ ਦੁਨੀਆਂ ਦੇ ਮਾਲਕ ਤੋਂ ਸਰਦਾਰੀਆਂ ਲਈਆਂ ਨੇ। ਦੀਨ ਦੁਨੀਆਂ ਦੇ ਮਾਲਕ ਦੇ ਪੁੱਤਾਂ ਅਸੀਂ, ਮਹਾਰਾਜ ਦੇ ਪੁੱਤ ਹੈ, ਰਾਜਕੁਮਾਰਾਂ ਵਾਂਗੂ ਰਹਿੰਦੇ ਹਾਂ। ਤੇ ਰਾਜਕੁਮਾਰਾਂ ਦੀ ਜ਼ਿੰਦਗੀ ਅਕਾਲ ਪੁਰਖ ਵਾਹਿਗੁਰੂ ਦੇ, ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਚੜ੍ਹਦੀ ਕਲਾ ਵਾਲੀ ਹੋਣੀ ਚਾਹੀਦੀ ਹੈ। ਸੋ ਮਹਾਰਾਜ ਜੀ ਨੇ ਸਾਧ ਸੰਗਤ ਜੀ ਐਡੀਆਂ ਐਡੀਆਂ ਦਾਤਾਂ ਆਪਣੀ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਆਪਣੀ ਬਾਣੀ ਦੇ ਰਾਹੀਂ ਸਾਡੀਆਂ ਜਾਮ ਹੋਈਆਂ ਰਗਾਂ ਚੱਲਣ ਲਾ ਦਿੱਤੀਆਂ। ਤੇ ਬਚਨ ਕਰ ਰਹੇ ਸੀ ਵੀ ਜਦੋਂ ਦੇਖਿਆ ਗੋਰਿਆਂ ਨੇ ਵੀ ਇੱਦਾਂ ਨਹੀਂ ਇਹ ਮਰਨੇ, ਇਹਨਾਂ ਚ ਫੁੱਟ ਪਾਓ, ਇਹਨਾਂ ਨੂੰ ਕਲਗੀਧਰ ਦੀ ਬਾਣੀ ਤੋਂ ਤੋੜੋ, ਇਹਨਾਂ ਦੇ ਵਿੱਚ ਉਹ ਲੋਕ ਪੈਦਾ ਹੋ ਜਾਣ ਜਿਹੜੇ ਜ਼ੁਲਮ ਕਰਨ ਵਾਲਿਆਂ ਦਾ ਪੱਖ ਪੂਰਨ ਉਹਨਾਂ ਦੇ ਵਿੱਚ ਬਹਿ ਕੇ। ਹੁਣ ਜ਼ੁਲਮ ਕਰਨ ਵਾਲਿਆਂ ਦਾ ਪੱਖ ਕੌਣ ਪੂਜਦੇ ਹੈ, ਕੌਣ ਪੂਰਦੇ ਆ? ਜਿਨ੍ਹਾਂ ਦੇ ਰਗਾਂ ਚ ਖੂਨ ਜਾਮ ਹੋ ਚੁੱਕਿਆ, ਚਿੱਟਾ ਹੋ ਚੁੱਕਿਆ। ਅੱਜ ਵੀ ਬੜੇ ਨੇ ਬੇਅੰਤੇ ਬੁੱਚੜ, ਉਹ ਪੰਜਾਬ ਦੇ ਬੁੱਚੜਾਂ ਦੀ ਜਿਹੜੇ ਹਾਮੀ ਭਰਦੇ ਆ, ਜਿਨ੍ਹਾਂ ਨੇ ਹਜ਼ਾਰਾਂ ਬੀਬੀਆਂ ਬੱਚਿਆਂ ਦੇ ਉੱਤੇ ਅਤਿਆਚਾਰ ਕੀਤੇ, ਐਸੇ ਬੁੱਚੜਾਂ ਦੀ ਹਾਮੀ ਭਰਨ ਵਾਲੇ ਵੀ ਬੈਠੇ ਆ। ਉਹੀ ਨੇ
ਜਿਹੜੇ ਬਾਣੀ ਤੋਂ ਟੁੱਟੇ ਆ, ਜਿਨ੍ਹਾਂ ਦੀਆਂ ਰਗਾਂ ਜਾਮ ਹੋ ਚੁੱਕੀਆਂ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸੀ ਬਾਣੀ ਸਾਨੂੰ ਬਖਸ਼ੀ ਹੈ, ਜੇ ਉਸ ਬਾਣੀ ਨਾਲ ਜੁੜੇ ਰਹੋਗੇ ਸਤਸੰਗ ਜੀ ਤਾਂ ਪੂਰੇ ਸਿੱਖ ਹੋਵੋਗੇ। ਨਹੀਂ ਸਿੱਖ ਦਾ ਸਰੂਪ ਮਹਾਰਾਜ ਜੀ ਨੇ ਕਿਹਾ ਸੰਤ ਔਰ ਸਿਪਾਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਵੇਂ ਪਾਤਸ਼ਾਹ ਦੀ ਬਾਣੀ ਨਾਲ ਬਰਾਬਰ ਜੁੜੇ ਰਹੋਗੇ। ਕਹਿਣ ਦਾ ਭਾਵ ਹੈ ਦਸਾਂ ਪਾਤਸ਼ਾਹੀਆਂ ਦੀ ਇੱਕ ਜੋਤ ਰੂਪ ਕਰਕੇ ਬਾਣੀ ਨਾਲ ਬਰਾਬਰ

ਔਖਾ ਕਰ ਜਾਏ ਤੇ ਜੇ ਟੁੱਟ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਟੁੱਟਾਂਗੇ ਦਰਗਾਹ ਤੋਂ ਜਾਵਾਂਗੇ ਦਸਵੇਂ ਪਾਤਸ਼ਾਹ ਦੀ ਬਾਣੀ ਤੋਂ ਟੁੱਟਾਂਗੇ ਸੰਸਾਰ ਤੋਂ ਜਾਵਾਂਗੇ ਸੰਸਾਰ ਚ ਵਜੂਦ ਨਹੀਂ ਰਹੇਗਾ ਯਾਦ ਰੱਖਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਸਾਹਿਬ ਜੀ ਮਿਹਰ ਕਰਨ ਦੋ ਹਫ਼ਤੇ ਹੋਰ ਇਸ ਸਥਾਨ ਦੇ ਉੱਤੇ ਕਥਾ ਦੀ ਹਾਜ਼ਰੀ ਹੈ ਸਤਿਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪ ਸੰਗਤਾਂ ਦੇ ਦਰਸ਼ਨ ਦੋਨੋਂ ਸਮੇਂ ਅੰਮ੍ਰਿਤ ਵੇਲੇ ਮੁੱਖ ਬਾਗ ਸਾਹਿਬ ਔਰ ਸ਼ਾਮ ਨੂੰ ਲੜੀਵਾਰ ਗੁਰਬਾਣੀ ਦੀ ਵਿਆਖਿਆ ਰਾਹੀਂ ਹੁੰਦੇ ਨੇ ਵੱਧ ਤੋਂ ਵੱਧ ਸੰਗਤਾਂ ਨੇ ਸਮੇਂ ਸਿਰ ਪੁੱਜ ਕੇ ਲਾਹਾ ਲੈਣਾ ਹੋਈਆਂ ਭੁੱਲਾਂ ਦੀ ਖਿਮਾ ਅਰਦਾਸ ਕਰੀਏ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ ਸਾਨੂੰ ਆਪਣੀ ਬਾਣੀ ਨਾਲ ਆਪਣੇ ਬਾਣੇ ਨਾਲ ਮਹਾਰਾਜ ਆਪਣੇ ਖਾਲਸਾ ਪੰਥ ਨਾਲ ਜੋੜ ਕੇ ਰੱਖਿਓ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ।

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅੰਡਿਟ ਕੀਤਾ, ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੇ, ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਦਗੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਾਦਾ ਰੱਖਾ, ਬਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਪੂ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਬਦਲ ਪੰਜਨ ਗੁਰਸੂਰਮਾ ਵੜ ਜੋਦਾ ਬਾਬਾ ਰੁਪਕਾਰੀ, ਜੁਗ ਜੁਗ ਸਤਿਗੁਰੂ ਧਰੇ ਅਵਤਾਰੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਵੱਲੋਂ ਸਤਿਗੁਰੂ ਆਪ ਜੀ ਜੁੜੀ ਵਿੱਚ ਐਤਵਾਰ ਦੇ ਵਿਸ਼ੇਸ਼ ਸੁੰਦਰ ਦੀਵਾਨ ਸਜਾਏ ਗਏ, ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਰਾਹੀਂ ਇਤਿਹਾਸ ਦਿਖਾਇਆ ਗਿਆ, ਛੇ ਪੌੜੀਆਂ ਨਾਲ ਸਾਹਿਬ ਜੀ ਕੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ, ਤੇਲ ਫੁੱਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚਾੜੀ ਦਾਤਾਂ ਬਖਸ਼ਣੀਆਂ, ਸੁਰਜੀਤ ਕੌਰ ਵੱਲੋਂ ਆਪਣੇ ਪਤੀ ਸਵਰਗਵਾਸੀ ਜੋਗਾ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਸਾਚੀ ਕੌਰ ਵੱਲੋਂ PhD ਵਿੱਚ ਦਾਖਲਾ ਹੋਣ 'ਤੇ ਸ਼ੁਕਰਾਨਾ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇ ਕੇ ਲੰਗਰ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ਿਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ।

ਸਾਧ ਸੰਗਤ ਜੀ ਅਖੰਡ ਕੀਰਤਨ ਸਮਾਗਮ ਸਾਲਾਨਾ ਜੋ ਆ ਰਹੇ ਹਨ ਅਗਲੇ ਤੋਂ ਅਗਲੇ ਹਫ਼ਤੇ 22, 23, 24, 25 ਨੂੰ, ਅਤੇ ਇਸੇ ਸੰਬੰਧ ਵਿੱਚ ਹੀ ਕੀਰਤਨ ਸਵੇਰ ਸ਼ਾਮ ਕਿਰਪਾ ਦਰਬਾਰ ਸਜਾ ਕਰਨਗੇ। ਵਿਸ਼ੇਸ਼ ਤੌਰ 'ਤੇ 25 ਤਰੀਕ ਨੂੰ ਦਿਨ ਸ਼ਨਿਸ਼ਵਾਰ 25 ਜੁਲਾਈ ਨੂੰ ਗੁਰਦੁਆਰਾ ਸਾਹਿਬ ਟ੍ਰੇਸੀ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। 25 ਜੁਲਾਈ ਦਿਨ ਸ਼ਨਿਸ਼ਵਾਰ ਸਵੇਰੇ 10 ਵਜੇ ਦੇ ਕਰੀਬ ਆਪ ਜੀ ਨੇ ਜਿਨ੍ਹਾਂ ਨੇ ਗੁਰੂ ਵਾਲੇ ਬੰਨਣਾ ਹੈ, ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। 25 ਤਰੀਕ ਨੂੰ ਦਿਨ ਸ਼ਨਿਸ਼ਵਾਰ ਸਵੇਰੇ 10 ਵਜੇ 'ਤੇ ਪਹੁੰਚ ਕੇ 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ ਜੀ। ਭਾਈ ਜਸਵੰਤ ਸਿੰਘ ਸ਼ਹੀਦ, ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਜੀ ਅਰਦਾਸ ਸਮਾਗਮ ਜੋਗੇ ਹੋ ਰਹੇ ਹਨ ਆਉਣ ਵਾਲੇ ਮੰਗਲਵਾਰ। ਸਾਰੇ ਹੀ ਪੰਥ ਵੱਲੋਂ ਇਹ ਦੁਨੀਆਂ ਵਿੱਚ ਉੱਥੇ ਵੀ ਅੰਮ੍ਰਿਤਸਰ ਵਿਖੇ ਵੀ ਹੋ ਰਹੇ ਹਨ ਅਤੇ ਇੱਥੇ ਵੀ ਵਿਸ਼ੇਸ਼ ਸਮਾਗਮ ਰਚੇ ਗਏ ਹਨ। ਦਿਨ ਆਉਣ ਵਾਲੇ ਮੰਗਲਵਾਰ ਨੂੰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਥੋੜ੍ਹੇ ਸਮੇਂ ਵਾਸਤੇ ਕੀਰਤਨ ਹੋਣਗੇ। 5:30 ਵਜੇ ਅਰਦਾਸ ਹੋਵੇਗੀ, ਲਗਭਗ 6:45 ਵਜੇ ਰਹਿਰਾ ਤੋਂ ਪਹਿਲਾਂ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀਆਂ ਜੀ। ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਅਰਦਾਸ ਹੋਵੇਗੀ, ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨ ਜੀ। ਇੱਥੇ ਹੀ ਅੱਜ ਐਤਵਾਰ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।